ਪਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਰ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੈ ਨਾ ਹੀ ਠਾਕ ਰਹਾਈ ਆ ਆਖਣ

ਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣਿਓ ਖਾਸਾ ਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜਿਸ ਨਾ ਤੂੰ ਜਾਣਾ ਏ ਸੋਈ ਜਿਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਪਇਓ ਸ਼ੰਕਰ ਕੈਠਾ। ਸਗਰੇ ਸ੍ਰਿਟ ਦਿਖਾਏ ਅਚੰਪਵ, ਆਦ ਜੁਗਾਦ ਸਰੂਪ ਸੇ ਅੰਪਵ। ਅਬਰਛਾ ਮੇਰੀ ਤੁਮ ਕਰੋ, ਸਿੱਖਿਓ ਬਾਰਿਆ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਾ ਤੇ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜ ਧਾਵ ਸ਼ਰਣੀ ਪਰੇ, ਤਿਨ ਕੇ ਦੁਸ਼ਟ ਤੁਗਤ ਹੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਏ ਹੈ। ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਵਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰਿਹੋ, ਤਾਂ ਕਿ ਤਾਪ ਤਨ ਕਮੋ ਹਰਿਹੋ। ਰਿੱਧ ਸਿੱਧ ਕਰਮੋ ਸਭ ਹੋਏ, ਦੁਸ਼ਟ ਸ਼ਾਹ ਸਕੈ ਨਾ ਕੋਈ।

ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਊਚਾ ਸਗਲ ਸਮਗਰੀ ਤੁਮਰੇ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋਹ ਦਾ ਰਹਿਰਾ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋ ਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ।

ਧੰਨਵਾਦ ਗੁਰੂ ਸਾਹਿਬ ਜੀ। ਮਨ ਕੀ ਬਿਰਥਾ ਮਨ ਹੀ ਜਨ ਕਹਿ ਬੂਝਲਿਆ ਗਏ ਕਹੀਐ।

एक ओंकार सत गुर प्रसाद।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹਾਂ, ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋਹਦਾਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇਹ ਅਕਾਲ ਪੁਰਖ ਵਾਹਿਗੁਰੂ ਵਿਸ਼ਿਆਂ ਅਤੇ ਵਿਕਾਰਾਂ ਨੂੰ ਭੋਗਦਿਆਂ ਅਸੀਂ ਆਤਮਿਕ ਤੌਰ 'ਤੇ ਅੰਧਲੇ ਹੋ ਚੁੱਕੇ ਹਾਂ। ਜਿਨ੍ਹਾਂ ਕੋਲ ਗਿਆਨ ਦੀ ਅੱਖ ਨਹੀਂ, ਵਿਵੇਕ ਦੀ ਅੱਖ ਨਹੀਂ, ਸਮਝ ਦੀ ਅੱਖ ਨਹੀਂ, ਅਸੀਂ ਚਾਹ ਕੇ ਵੀ ਤੇਰੇ ਮਾਰਗ ਦੇ ਪੰਥੀ ਨਹੀਂ ਬਣ ਸਕਦੇ, ਕਿਉਂਕਿ ਸਾਡੇ ਕੋਲੋਂ ਧਰਮ ਦੇ ਮਾਰਗ ਉੱਤੇ ਤੁਰਨਾ ਬੜਾ ਬਿਖਮ, ਬੜਾ ਕਠਿਨ ਹੈ। ਪਰ ਹੇ ਅਕਾਲ ਪੁਰਖ ਵਾਹਿਗੁਰੂ, ਜੇ ਅਸੀਂ ਅੰਨੇ ਹਾਂ ਤਾਂ ਤੁਸੀਂ ਸੁਜਾਕੇ ਹੋ। ਜੇ ਕਿਰਪਾ ਕਰਕੇ ਸਾਡਾ ਹੱਥ ਫੜ ਲਵੋ ਤੇ ਤੁਹਾਡੇ ਕਲਾਵੇ ਨਾਲ ਲੱਗ ਕੇ, ਤੁਹਾਡੇ ਆਂਚਲ ਦੇ ਨਾਲ ਲੱਗ ਕੇ ਅਸੀਂ ਵੀ ਤੁਹਾਡੇ ਮਾਰਗ ਦੇ ਪੰਥੀ ਬਣ ਸਕਦੇ ਹਾਂ। ਕਿਰਪਾ ਕਰਨ ਪਾਤਸ਼ਾਹ, ਸਤਿਗੁਰਾਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਸਾਨੂੰ ਉਹ ਗਿਆਨ ਦੀ ਅੱਖ ਦੇਣ ਜਿਸ ਦਾ ਜ਼ਿਕਰ ਪਾਤਸ਼ਾਹ ਬਾਣੀ 'ਚ ਕਰਦੇ ਨੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਕਾਸ਼। ਅਸੀਂ ਸੁਰਤ ਵਾਲੀ ਅੱਖ ਵਿੱਚ ਗਿਆਨ ਦਾ ਸੁਰਮਾ ਪਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਦੇ ਪੰਥੀ ਬਣ ਸਕੀਏ। ਪਾਤਸ਼ਾਹ ਕਿਰਪਾ ਕਰਨ, ਸੇਵਕ ਪਰਿਵਾਰਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਤੇ ਉਹਨਾਂ ਦੇ ਕੀਰਤਨ ਜਥੇ ਦਾ। ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਹੇ ਸਨ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਪਹਿਲਾਂ ਵੀ ਬਹੁਤ ਵਾਰ ਆਪਣੇ ਪਾਸ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸੇਵਾਵਾਂ ਨਿਭਾ ਚੁੱਕੇ ਨੇ। ਤੋ ਸਮੁੱਚੇ ਜਥੇ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਤਿੰਨ ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਅੱਜ ਸੁਬਾਹ ਤੋਂ ਆਰੰਭ ਕਰਵਾਏ ਗਏ ਨੇ, ਜਿਹਦੇ ਵਿੱਚੋਂ ਪਿੰਡ ਛਾਪਾ ਡਿਸਟ੍ਰਿਕਟ ਬਰਨਾਲਾ ਦੀ ਸੰਗਤ ਵੱਲੋਂ, ਇਸੇ ਤਰ੍ਹਾਂ ਦੂਜੀ ਅਖੰਡ ਪਾਠ ਸਾਹਿਬ ਦੀ ਸੇਵਾ ਪਿੰਡ ਗਾਹੌਰ ਡਿਸਟ੍ਰਿਕਟ ਲੁਧਿਆਣਾ ਦੀ ਸੰਗਤ ਵੱਲੋਂ, ਔਰ ਤੀਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਗੁਲਜ਼ਾਰ ਟਰਾਂਸਪੋਰਟ, ਜੈੱਟ ਸਪੀਡ ਟਰਾਂਸਪੋਰਟ, ਟ੍ਰਿਪਲ ਐਸ ਟਰਾਂਸਪੋਰਟ ਤੋਂ ਇਸ ਟਰਾਂਸਪੋਰਟ ਕੰਪਨੀ ਵੱਲੋਂ ਕਰਵਾਈ ਗਈ ਹੈ। ਤੋ ਇਸ ਤਰ੍ਹਾਂ ਤਿੰਨ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਸੰਗਤਾਂ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਆਰੰਭ ਕੀਤੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਰਸੋਂ ਸਵੇਰੇ 9:30 ਵਜੇ ਦੇ ਕਰੀਬ ਪਾਏ ਜਾਣੇ ਨੇ। ਤੋ ਤਿੰਨੇ ਦਿਨ ਆਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਇਹਨਾਂ ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸਰਵਣ ਕੀਤਾ ਹੈ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰ ਸ਼ਬਦ ਵਿਚਾਰ ਦਾ। ਤੋ ਆਪ ਜੀ ਜਾਣਦੇ ਹੋ ਤਿੰਨ ਹਾਜ਼ਰੀਆਂ ਗੁਰਬਾਣੀ ਸ਼ਬਦ ਵਿਚਾਰ ਦੀਆਂ ਰੂਟੀਨ ਦੇ ਦੀਵਾਨਾਂ ਵਿੱਚ ਹੁੰਦੀਆਂ ਨੇ, ਜਿਹਦੇ ਵਿੱਚੋਂ ਪਹਿਲੀ ਹਾਜ਼ਰੀ ਸਵੇਰੇ ਜੋ ਅੰਮ੍ਰਿਤ ਵੇਲੇ ਦਾ ਜੋ ਮੁੱਖ ਵਾਕ ਜੋ ਹੁਕਮਨਾਮਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਹੁਕਮਨਾਮੇ ਦੀ ਕਥਾ ਵਿਚਾਰ ਹੁੰਦੀ ਹੈ, ਔਰ ਦੂਜੀ ਕਥਾ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਚੱਲ ਰਹੀ ਹੈ, ਔਰ ਸ਼ਾਮ ਦੀ ਕਥਾ ਹਾਜ਼ਰੀ ਦੇ ਵਿੱਚ ਭਗਤ ਬਾਣੀ ਦੀ ਕਥਾ ਚੱਲ ਰਹੀ ਹੈ ਜੋ ਕਿ ਲਗਭਗ ਅੰਤਮ ਛੋਹਾਂ 'ਤੇ ਹੈ। ਬਾਬਾ ਸ਼ੇਖ ਫਰੀਦ ਸਾਹਿਬ ਤਿਨ੍ਹਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਅੱਜ ਕੱਲ੍ਹ ਚੱਲ ਰਹੀ ਹੈ। ਤੋ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਨੇ ਗਿਆਨੀ ਗੁਰਸ਼ਰਨ ਸਿੰਘ ਦੀ ਚੀਮਾ ਕਲਾਂ। ਸਰਵਣ ਕਰੀਏ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ

ਮੈਂ ਮਿਲਿਆ ਸੁਖ ਹੋਏ।

ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚ

যুগো যুগটল, সতর চবর তখদে মালক, শব্দ গুরু বাণী কে বোহিত, অমৃত কে দাতে দশাং পাতশাহিয়াঁ দি জোত। সাহেব সচ্চে পাতশাহ সতগুরু শব্দ গুরু গুরু গ্রন্থ সাহিব মহারাজ তিনা দি পাবন পবিত্র তে মুকদ্দস হজুরি বিচ শামা বেলে দে সজ্জে দিওয়ানা দিয়া হাজরিয়া ভর রে বহুত ই সৎকারযোগ সম্মানযোগ সৎসঙ্গী জনো, সতগুরাং দি বড়ি বখশিশ হুই আপ সব মহারাজ দি পাবন হজুরি বিচ বেঠ কে মেরে তো পহলাম ভাই গুরদয়াল সিং হোরাং দে জথে পাসোঁ সতগুরু কী অমৃতময়ী বাণী দে কীর্তন শ্রবণ কর রে সি। তো আও সাধ সঙ্গত, সময় হ্যাঁ বাবা শেখ ফরিদ সাহিব জি দে পাবন শ্লোকাং দি বিচার দা। তো বিচারাং নু রমণ তো পহলাম জিন্নে শরীর আপ সতগুরাং দে হজুর বেঠে হো যাঁ ঘরাং বিচ টিভি চ্যানেল আতে সোশ্যাল মিডিয়া দে মাধ্যম রাহীঁ শ্রবণ কর রে হো, ফতেহ দি সাঁঝ পাইয়ে জি। ওয়াহেগুরু জি কা খালসা, ওয়াহেগুরু জি কি ফতেহ। মাই সবেরে ভি এক বেনতি শব্দ দি বিচার করদিয়াঁ সঙ্গত দে চরণাঁ বিচ কীতি সি, যতন করিয়া করো ভি নিরোল জিহড়ি গুরু গ্রন্থ সাহিব দি বাণী দি কথা বিচার হে ওহদে নাল আপাঁ জুড় সকীয়ে। ক্যোঁকি দো তরহাঁ দি ধর্ম দে বারে গল চলদি হে, তে মাই ইহনাঁ বিচোঁ এক নু নাঁ দিত্তা হে লোক ধর্ম দা। লোক ধর্ম দা মতলব হুন্দা ভি লোক কী করদে নে আপনে আলে দুয়ালে বিচ, জিহড়ি ধর্ম দি ডেফিনেশন হে জিদ্দাঁ ওহনুঁ লোকাঁ দে সামনে এক্সপ্লেন কীতা জাঁদা, এক তে ওহ ধর্ম হে। এক ধর্ম হে জিহনুঁ তুসীঁ কহি সকদে হো ভি সচ ধর্ম, জিহড়া গুরবাণী দে উপদেশ বিচোঁ নিকলদা। তো এ দো চীজ়াঁ নিরন্তর চল রহীয়াঁ। তো সাডি জিহড়ি বহুতী লাইফ হে ও লোক ধর্ম দে উত্তে ডিপেন্ড হে। লোক ধর্ম বিচ কী আউঁদা, রিচুয়াল আউঁদে নে। লোক ধর্ম দে বিচ ইদ্দাঁ দিয়াঁ বহুত সারিয়াঁ পরম্পরাওয়াঁ, মর্যাদা, এ সারা কুছ আউঁদা। পর জিহড়া গুরবাণী দা সচ ধর্ম হে ওহদে বিচ কোই রিচুয়াল, কোই মর্যাদা, কোই ইদ্দাঁ দি চীজ় নহীঁ আউঁদী। ওহদে বিচ নিরোল গুরবাণী দি কথা, গুরবাণী দে অর্থ, গুরবাণী দি ব্যাখ্যা, ওহনুঁ আপনা জীবন আপাঁ কিমেঁ সওয়ারনা। জীবন সওয়ারন দি নিশানী সিধি জি এ হে ভি আপাঁ কম্পেশনেট হোণা, গ্রেটিটিউড জীবন বিচ রাখণা, সচ নুঁ জীবন বিচ ধারণ করনা, জীবন বিচ কন্টেন্ট হোভে, সবর হোভে। তো এই সারিয়াঁ চীজ়াঁ জিহড়িয়াঁ এ গুরবাণী দে ধর্ম বিচোঁ সানুঁ মিলদিয়াঁ। তো ওহদে লই জিহড়ি হে সানুঁ বাণী দি বিচার জ়রুর করনি চাহীদি হে। আসি যদোঁ খাস করকে, চলো মাই বাকি কিসে জগ্হা নুঁ মাড়া জাঁ চঙ্গা নহীঁ কহি রিহা, বাট মাই এ জ়রুর কহিনা ভি সাডা হমেশা যতন এ হুন্দা ভি তিন টাইম গুরু ঘর দে বিচ গুরবাণী দি কথা হি হুন্দী আ। তে যদোঁ মৌকা বনে গুরু দরবার বিচ, জিমেঁ হুন তুসীঁ বেঠে হো, জ়রুর বেঠো। নহীঁ তে জে তুসীঁ কিতে কাম কার তে আ যা রহে হো, আপনি রুটিন বনা লো ভি মাই এস টাইম তে কথা হুন্দী হে, তে জিহড়া শব্দ হে, শব্দ দি বিচার হে, ওহনুঁ সুণনা হে। তো ও সানু হলি হলি সারিয়াঁ গল্লাঁ জিহড়িয়াঁ নে ও স্পষ্ট হোণ লাগ পেন্দিয়াঁ, ক্যোঁকি জিমেঁ কন্টিনিউ তুসীঁ কিসে ক্লাস বিচ বেঠো ফের ই তোহানুঁ গল্লাঁ দি সমঝ লাগদি হে না। তো এ কী হুন্দী হে, সাডী এক তরীকে নাল ক্লাস হুন্দী হে, জিহড়ি গুরবাণী দি ব্যাখ্যা এ এক তরীকে নাল সাডী ক্লাস হে। তো তুসীঁ ইস ক্লাস দে বিচ হাজ়রী ভর রহে হো, গুরু দে সন্মুখ আপাঁ বেঠে হাঁ। তে বাবা জি নে আজ জিহড়া বচন রাখিয়া, ওহনাঁ নে কিহা ভি হে ফরিদ, জে তুঁ আপনে আপ নুঁ সওয়ার লে, দুনিয়া দা সব তো ঔখা কাম আপনে আপ নুঁ সওয়ারনা হুন্দা, মতলব জিহনুঁ আপাঁ কহিন্দে ভি সেলফ, আপনে আপ নুঁ খোজনা, বিচারনা, বন্দে খোজ দিল হর রোজ। তো এক তে এ ভি বাহরী তৌর উত্তে সানুঁ কুদরত নে সওয়ারিয়া হে, জিন কন কীতে অখী নাক, জিন জেবা দিত্তি বোলে তাত।
ਤੋ ਕੁਦਰਤ ਨੇ ਸਾਨੂੰ ਸਵਾਰਿਆ ਹੈ ਬਾਹਰੀ ਤੌਰ ਉੱਤੇ। ਕੁਦਰਤ ਨੂੰ ਪਤਾ ਵੀ ਕਿੱਥੇ ਅੱਖਾਂ ਚਾਹੀਦੀਆਂ, ਕਿੱਥੇ ਨੱਕ ਚਾਹੀਦਾ। ਤੁਸੀਂ ਥੋੜ੍ਹੀ ਜਿਹੀ ਇਮੈਜੀਨੇਸ਼ਨ ਕਰਕੇ ਵੇਖੋ, ਜੇ ਜਿਹੜੀ ਸਾਡੀ ਹੁਣ ਬੋਡੀ ਹੈ, ਸਾਡਾ ਨੱਕ ਹੈ, ਅੱਖਾਂ ਹੈ, ਮੂੰਹ ਹੈ, ਕੰਨ ਨੇ, ਜੇ ਥੋੜ੍ਹਾ ਜਿਹਾ ਆਪਾਂ ਉਲਟਾ ਪੁਲਟਾ ਕਰ ਦਈਏ ਸਾਰਾ ਕੁਝ, ਵੀ 2 ਮਿੰਟ ਲਈ ਅੱਖਾਂ ਦੀ ਜਗ੍ਹਾ ਤੇ ਕੰਨ ਆ ਜਾਵੇ, ਮੂੰਹ ਦੀ ਜਗ੍ਹਾ ਤੇ ਨੱਕ ਆ ਜਾਵੇ, ਇਸੇ ਤਰੀਕੇ ਨਾਲ ਸਾਰਾ ਜਿਹੜਾ ਚਿਹਰੇ ਦਾ ਢਾਂਚਾ ਹੈ ਉਹ ਬਿਲਕੁਲ ਹੀ ਭੱਦਾ ਲੱਗਣ ਲੱਗ ਪਵੇਗਾ। ਤੋ ਕੁਦਰਤ ਵਿੱਚ ਕਿੱਡੀ ਇਹ ਵਡਿਆਈ ਹੈ ਵੀ ਉਹਨੇ ਬੜੇ ਤਰੀਕੇ ਨਾਲ ਸਾਨੂੰ ਡਿਜ਼ਾਇਨ ਕੀਤਾ। ਫਿਜ਼ੀਕਲ ਤੌਰ ਉੱਤੇ ਕੁਦਰਤ ਨੇ ਸਾਨੂੰ ਬਹੁਤ ਤਰੀਕੇ ਨਾਲ ਡਿਜ਼ਾਇਨ ਕੀਤਾ ਹੋਇਆ। ਹੁਣ ਇਹ ਹੈ, ਇਹਦੇ ਵਿੱਚ ਕਿਸੇ ਆਪਣੇ ਆਪ ਦੀ ਵਡਿਆਈ ਵੀ ਨਹੀਂ ਕਰਨੀ ਚਾਹੀਦੀ ਬੰਦੇ ਨੂੰ। ਕੋਈ ਬੰਦਾ ਆਖੇ ਵੀ ਮੈਂ ਬਹੁਤ ਸੋਹਣਾ, ਤੇ ਉਹਦੀ ਕੋਈ ਆਪਣੀ ਵਡਿਆਈ ਨਹੀਂ ਹੈ, ਕੁਦਰਤ ਨੇ ਉਹਨੂੰ ਚੀਜ਼ ਦਿੱਤੀ ਹੈ। ਇਹ ਆਪਾਂ ਕਹਿ ਸਕਦੇ ਹਾਂ ਵੀ ਜੀਨਸ ਵਿੱਚ ਗੱਲ ਚੱਲੀ ਆਈ ਹੈ। ਤੋ ਬੰਦਾ ਕਈ ਵਾਰ ਇਸ ਚੀਜ਼ ਦਾ ਵੀ ਹੰਕਾਰ ਕਰਦਾ, ਬਾਬਾ ਜੀ ਕਹਿੰਦੇ ਨੇ ਵੀ ਨਹੀਂ ਇੱਦਾਂ ਨਹੀਂ ਹੈ, ਕਿ ਇਹ ਤੈਨੂੰ ਕੁਦਰਤ ਨੇ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਵਾਜੀਆਂ ਨੇ। ਇਹਦੇ ਵਿੱਚ ਵੀ ਉਹਦਾ ਸ਼ੁਕਰਾਨਾ ਕਰਨਾ ਤੈਨੂੰ ਬਣਦਾ ਹੈ, ਗ੍ਰੈਟੀਟਿਊਡ ਜਿਹੜਾ ਹੈ ਉਹਦਾ ਕਰਨਾ ਬਣਦਾ। ਇੱਕ ਹੈ ਵੀ ਅਸੀਂ ਗੁਰੂ ਦੀ ਮੱਤ ਲੈ ਕੇ, ਗੁਰੂ ਦੇ ਥੋਟ ਰਾਹੀਂ ਆਪਣੇ ਅੰਦਰ ਨੂੰ ਸਵਾਰਨਾ, ਉਹਦੇ ਲਈ ਵੀ ਇੱਕ ਪ੍ਰੋਸੈਸ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਉਹਦੀ ਅੱਜ ਗੱਲ ਕੀਤੀ ਹੈ ਵੀ ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ। ਅੱਛਾ, ਇਹ ਨਾ ਇੱਕ ਗੱਲਬਾਤ ਚੱਲ ਰਹੀ ਹੈ, ਵੇਖੋ ਆਪ ਸਵਾਰੇ ਮੈਂ ਮਿਲੇ, ਕੌਣ ਕਹਿ ਰਿਹਾ ਵੀ ਮੈਂ ਮਿਲੂੰਗਾ? ਇਹ ਮਨ ਹੀ ਮਨ ਸਿਓ ਕਹਿਆ ਕਬੀਰਾ, ਮਤਲਬ ਆਪਣੇ ਆਪ ਨਾਲ ਹੀ ਇੱਕ ਚਰਚਾ ਚੱਲ ਰਹੀ ਹੈ। ਹੁਣ ਰੱਬ ਕੋਈ ਇੱਦਾਂ ਸਾਹਮਣੇ ਆਣ ਕੇ ਨਹੀਂ ਕਹਿੰਦਾ ਵੀ ਹੇ ਫਰੀਦ ਤੂੰ ਆਪਣੇ ਆਪ ਨੂੰ ਸਵਾਰ ਲਾ ਤੇ ਮੈਂ ਤੈਨੂੰ ਮਿਲ ਜਾਵਾਂਗਾ, ਇੱਦਾਂ ਨਹੀਂ ਹੁੰਦਾ। ਜਿਵੇਂ ਬੰਦਾ ਸੈਲਫ ਟਾਕ ਨਹੀਂ ਕਰਦਾ ਕਿਸੇ ਚੀਜ਼ ਨੂੰ ਲੈ ਕੇ, ਆਪਣੇ ਆਪ ਨੂੰ ਜਿਹੜਾ ਹੈ ਉਹ ਗੱਲਬਾਤ ਕਰਦਾ, ਆਪਾਂ ਇੱਦਾਂ ਕਹਿੰਦੇ ਹਾਂ ਨਹੀਂ ਯਾਰ ਆਹ ਕੰਮ ਨਹੀਂ ਸੀ ਚਾਹੀਦਾ ਮੈਨੂੰ ਕਰਨਾ, ਜੇ ਮੈਂ ਇੱਦਾਂ ਕਰ ਲੈਂਦਾ, ਉਹ ਜੇ ਤੂੰ ਇੱਦਾਂ ਕਰ ਲੈਂਦਾ। ਜਦੋਂ ਮੰਨ ਲਓ ਕੋਈ ਗਲਤੀ ਹੋ ਜਾਵੇ ਜਾਂ ਕੋਈ ਬੰਦਾ ਗਲਤ ਪਾਥ 'ਤੇ ਚੱਲਿਆ ਜਾਵੇ, ਬੰਦਾ ਕਹਿੰਦਾ ਜੇ ਤੂੰ ਇੱਦਾਂ ਕਰ ਲੈਂਦਾ। ਤੋ ਇਸ ਕਰਕੇ ਸ਼ੇਖ ਫਰੀਦ ਸਾਹਿਬ ਨੇ ਇੱਥੇ ਗੱਲ ਆਖੀ ਹੈ ਵੀ ਆਪ ਸਵਾਰੇ ਮੈਂ ਮਿਲੇ, ਮੈਂ ਮਤਲਬ ਰੱਬ ਕਹਿ ਰਿਹਾ ਵੀ ਹੇ ਫਰੀਦ ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਤੇ ਤੈਨੂੰ ਮੈਂ ਮਿਲ ਜਾਣਾ, ਤੈਨੂੰ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ। ਕਿਉਂਕਿ ਲੋਕ ਉਸੇ ਪਰਮੇਸ਼ਰ ਨੂੰ, ਉਸੇ ਰੱਬ ਨੂੰ ਮਿਲਣ ਲਈ ਕੋਈ ਕਿਤੇ ਭਟਕ ਰਿਹਾ, ਕੋਈ ਕਿਤੇ ਭਟਕ ਰਿਹਾ। ਫਰੀਦਾ ਜੰਗਲ ਜੰਗਲ ਕਿਆ ਭਵੈਵਣ ਕੰਡਾ, ਮੋੜੇ ਵਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੈ। ਵੀ ਲੋਕ ਉਸੇ ਰੱਬ ਨੂੰ ਮਿਲਣ ਦੇ ਲਈ ਭੱਜੇ ਫਿਰਦੇ ਨੇ, ਤੇ ਮਨ ਨੂੰ ਰੱਬ ਜਿਹੜਾ ਹੈ ਉਹ ਫਰੀਦ ਦੇ ਅੰਦਰ ਵਰਤ ਕੇ ਉਹਨੂੰ ਕਹਿ ਰਿਹਾ ਵੀ ਫਰੀਦ ਤੂੰ ਕਿੱਧਰ ਭੱਜਾ ਫਿਰਦਾ, ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਤੇ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਮੈਂ ਤੈਨੂੰ ਆਪੇ ਮਿਲ ਜਾਣਾ। ਫਰੀਦਾ ਆਪ ਸਵਾਰੇ ਮੈਂ ਮਿਲੇ, ਤੋ ਇਹ ਇੱਕ ਸੈਲਫ ਟਾਕ ਹੋ ਰਹੀ ਹੈ। ਅੱਛਾ, ਇਹਨੂੰ ਨਾ ਆਪਾਂ ਹੋਰ ਸਮਝ ਲੈਂਦੇ ਥੋੜ੍ਹਾ ਜਿਹਾ। ਭਗਤ ਨਾਮਦੇਵ ਸਾਹਿਬ ਦਾ ਇੱਕ ਸ਼ਬਦ ਹੈ ਜੀ, ਉਹ ਸ਼ਬਦ ਪ੍ਰਾਰੰਭ ਹੁੰਦਾ ਪਹਿਲ ਪ੍ਰਸਾਵਰਾ ਅਥੋਨ ਪ੍ਰਸਾਦ ਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ, ਸਾਗਰਾ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ। ਹੁਣ ਅਗਲੀ ਪੰਗਤੀ ਹੈ ਤੂੰ ਕੁਨ ਰੇ, ਜਿਵੇਂ ਇੱਥੇ ਵੀ ਨਾਮਦੇਵ ਸਾਹਿਬ ਹੁਣ ਸ਼ਬਦ ਦੇ ਬੋਲ ਕੀ ਨੇ ਤੂੰ ਕੁਨ ਰੇ, ਇਹਦਾ ਮਤਲਬ ਹੁੰਦਾ ਤੂੰ ਕੌਣ ਹੈ, ਕੌਣ ਕਹਿ ਰਿਹਾ ਨਾਮਦੇਵ ਸਾਹਿਬ ਨੂੰ? ਉਹਨਾਂ ਦੇ ਅੰਤਰ ਆਤਮਾ ਦੀ ਆਵਾਜ਼ ਹੀ ਉਹਨਾਂ ਨੂੰ ਕਹਿ ਰਹੀ ਹੈ ਤੂੰ ਕੁਨ ਰੇ। ਮੈਂ ਜੀ ਨਾਮਾ, ਮੈਂ ਨਾਮਦੇਵ, ਹੋ ਜੀ ਹੇ ਰੱਬ ਜੀ, ਹੋ ਜੀ ਉਹਨੂੰ ਕਹਿੰਦੇ, ਜਿਵੇਂ ਉਹ ਕਹੀ ਨਾ ਕਹਿੰਦੇ ਸੁਣਦੇ ਹੋ ਜੀ, ਜਿਵੇਂ ਘਰ ਵਾਲੇ ਨੂੰ ਕਹੇ ਸੁਣਦੇ ਹੋ ਜੀ। ਤੋ ਨਾਮਦੇਵ ਸਾਹਿਬ ਕਹਿੰਦੇ ਹੋ ਜੀ ਸੁਣਦੇ ਹੋ ਜੀ, ਤੂੰ ਕੌਣ ਰੇ? ਮੈਂ ਜੀ ਨਾਮਾ, ਹੋ ਜੀ ਸੁਣਦੇ ਹੋ ਜੀ। ਆਲਾ ਤੇ ਨਿਵਾਰਨਾ ਜਮਕਾਰਨਾ, ਆਖਿਆ ਮੈਨੂੰ ਜਿਹੜੇ ਆ ਜਮਕਾਲ ਨੇ ਨਾ, ਜਿਹੜੇ ਮੇਰੇ ਅੰਦਰ ਦੇ ਉਹ ਵਿਕਾਰ ਮੈਨੂੰ ਪਰੇਸ਼ਾਨ ਕਰਦੇ ਨੇ, ਉਹਨਾਂ ਤੋਂ ਮੇਰੀ ਨਿਵਿਰਤੀ ਕਰ। ਤੋ ਸ਼ੇਖ ਫਰੀਦ ਸਾਹਿਬ ਨੇ ਇੱਥੇ ਕਿਹਾ ਆਪ ਸਵਾਰੇ ਮੈਂ ਮਿਲੇ, ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ। ਸਵਾਰਨਾ ਕਿਵੇਂ ਹੈ? ਦੁਨੀਆ ਸਵਾਰ ਰਹੀ ਆਪਣੇ ਆਪ ਨੂੰ ਬਾਹਰੀ ਤੌਰ ਉੱਤੇ। ਸਭ ਤੋਂ ਔਖਾ ਬੰਦੇ ਨੂੰ ਆਪਣੇ ਅੰਦਰ ਨੂੰ ਸਵਾਰਨਾ ਹੁੰਦਾ, ਬਾਹਰੀ ਤੌਰ ਉੱਤੇ ਸਵਰਨ ਲੱਗਿਆਂ ਚਿਰ ਨਹੀਂ ਲੱਗਦਾ। ਤੁਸੀਂ ਸ਼ੀਸ਼ੇ ਸਾਹਮਣੇ ਜਾਓ, ਦਾੜੀ ਵਾਲਾ ਬਰੱਸ਼ ਚੱਕੋ, ਦਾੜੀ ਵਾਹ ਲਓ, ਤੇਲ ਲਾ ਲਓ, ਸ਼ੀਸ਼ੇ ਸਾਹਮਣੇ ਜਾਓ, ਸੋਹਣੀ ਜਿਹੀ ਦਸਤਾਰ ਸਜਾ ਲਓ, ਸ਼ੀਸ਼ੇ ਸਾਹਮਣੇ ਜਾਓ ਅਤੇ ਆਪਣੇ ਵਾਲ ਵਗੈਰਾ ਸੈੱਟ ਕਰ ਲਓ, ਸ਼ੀਸ਼ੇ ਸਾਹਮਣੇ ਜਾਓ ਅਤੇ ਨਹਾ ਧੋ ਕੇ ਤੁਸੀਂ ਪੂਰਾ ਰੈਡੀ
ਕੱਪੜੇ ਮਤਲਬ ਜਿਹੜੇ ਕੱਪੜੇ ਨੇ ਉਹ ਪਾ ਲਓ, ਕਿੰਨਾ ਕੁ ਚਿਰ ਲੱਗੇਗਾ ਇਸ ਚੀਜ਼ ਲਈ? 5 ਮਿੰਟ, 10 ਮਿੰਟ, ਅੱਧਾ ਘੰਟਾ, 20 ਮਿੰਟ, ਕਿੰਨਾ ਚਿਰ ਲੱਗੇਗਾ? ਤੋ ਸ਼ੀਸ਼ੇ ਦੀ ਇਹ ਖੂਬੀ ਹੈ ਵੀ ਉਹਨੇ ਤੁਹਾਨੂੰ ਦੱਸੀ ਜਾਣਾ ਨਾ ਨਾਲ ਨਾਲ, ਤਾਂ ਤੁਸੀਂ ਬਿਲਕੁਲ ਰੈਡੀ ਹੋ ਗਏ। ਘਰੋਂ ਨਿਕਲਦਾ ਨਿਕਲਦਾ ਵੀ ਬੰਦਾ 4-5 ਵਾਰ ਸ਼ੀਸ਼ਾ ਵੇਖ ਜਾਂਦਾ, ਫਿਰ ਜੇ ਕਿਤੇ ਰਿਸ਼ਤੇਦਾਰ ਭੈਣ ਭਰਾ ਦੇ ਜਾ ਕੇ ਉਤਰਿਆ ਤੇ ਫਿਰ ਗੱਡੀ ਦਾ ਸ਼ੀਸ਼ਾ ਵੇਖ ਜਾਂਦਾ ਇੱਕ ਨਾ, ਵੀ ਕਿੱਦਾਂ ਦਾ ਚਿਹਰੇ ਤੇ ਕੋਈ ਲੱਗਾ ਤਾਂ ਨਹੀਂ। ਕਿੰਨਾ ਚਿਰ ਲੱਗਦਾ ਮਤਲਬ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਬਾਡੀ ਨੂੰ ਸਵਾਰਨ ਤੇ ਕਿੰਨਾ ਚਿਰ ਲੱਗਦਾ? ਬਸ 15-20 ਮਿੰਟ। ਪਰ ਜੇ ਬੰਦੇ ਨੇ ਆਪਣੇ ਆਪ ਨੂੰ ਸਵਾਰਨਾ ਹੋਵੇ, ਅੰਦਰੋਂ ਸਵਾਰਨਾ ਹੋਵੇ ਇੰਟਰਨਲੀ, ਫਿਰ ਕਿੰਨਾ ਚਿਰ ਲੱਗੂਗਾ? ਕਈ ਵਾਰ ਸਾਰੀ ਲਾਈਫ ਲੰਘ ਜਾਂਦੀ ਹੈ, ਬੰਦਾ ਕਦੀ ਵੀ ਆਪਣੇ ਆਪ ਨੂੰ ਸਵਾਰਦਾ ਨਹੀਂ ਆ। ਉਹਦੇ ਲਈ ਵੀ ਇੱਕ ਸ਼ੀਸ਼ਾ ਹੈਗਾ। ਉਹਦੇ ਲਈ ਸ਼ੀਸ਼ਾ ਕਿਹੜਾ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਉਹ ਸ਼ੀਸ਼ਾ ਹੈ। ਹੁਣ ਮੁਸ਼ਕਲ ਇਹ ਹੈ ਵੀ ਉਸ ਸ਼ੀਸ਼ੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਵੇਖਣਾ ਪੈਣਾ। ਹੁਣ ਉਹ ਕੰਮ ਔਖਾ ਸੀ, ਤੇ ਜਿਹੜੇ ਧਰਮੀ ਅਖੌਤੀ ਜਿਹੜਾ ਲੋਕ ਧਰਮ ਸੀ ਉਹਨੇ ਪਤਾ ਕੀ ਕਿਹਾ? ਉਹਨੇ ਕਿਹਾ ਤੁਹਾਨੂੰ ਨੀਡ ਨਹੀਂ ਹੈਗੀ ਆਪਣੇ ਆਪ ਨੂੰ ਅੰਦਰੋਂ ਸਵਾਰਨ ਦੀ, ਆਓ ਤੁਹਾਨੂੰ ਇੱਕ ਵਿਸ਼ੇਸ਼ ਚੋਲਾ ਦਿੰਦੇ, ਆਹ ਪਾ ਲਿਆ ਕਰੋ ਤੁਸੀਂ ਸਵਰ ਗਏ, ਆਓ ਤੁਹਾਨੂੰ ਇੱਕ ਵਿਸ਼ੇਸ਼ ਰੰਗ ਦਾ ਵਸਤਰ ਦੇ ਦਿੰਦੇ ਹਾਂ ਤੁਸੀਂ ਇਹ ਪਾ ਲਓ ਤਨ ਦੇ ਉੱਤੇ ਤੇ ਤੁਸੀਂ ਸਵਰ ਗਏ, ਆਓ ਤੁਸੀਂ ਫਲਾਨੀ ਤੀਰਥ ਉੱਤੇ ਜਾ ਕੇ ਨਹਾਓ ਤੇ ਤੁਸੀਂ ਸਵਰ ਗਏ, ਆਓ ਤੁਸੀਂ ਭੁੱਖੇ ਰਹਿ ਲਿਓ ਤੇ ਤੁਸੀਂ ਸਵਰ ਗਏ, ਤੁਸੀਂ ਕੋਈ ਮੋਨੀ ਬਣ ਕੇ ਬਹਿ ਜਾਓ ਤੁਸੀਂ ਸਵਰ ਗਏ। ਵੀ ਤੁਹਾਨੂੰ ਇੰਟਰਨਲੀ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ, ਤੁਹਾਨੂੰ ਅਸੀਂ ਉਹ ਚੀਜ਼ਾਂ ਸਪਲਾਈ ਕਰ ਦਿੰਦੇ ਹਾਂ। ਜਿਵੇਂ ਬੰਦਾ ਨਾ ਰੋਟੀ ਘਰੇ ਪਕਾਉਣੀ ਹੋਵੇ ਤੇ ਬੰਦੇ ਨੂੰ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਆ, ਵੀ ਗੰਢੇ ਚੀਰਨੇ ਪੈਣਗੇ, ਸਬਜ਼ੀ ਵਗੈਰਾ ਕੱਟਣੀ ਪਵੇਗੀ, ਕਿੰਨਾ ਲੰਮਾ ਚੌੜਾ ਪ੍ਰੋਸੈਸ ਹੁੰਦਾ। ਇੱਕ ਹੁੰਦਾ ਹੈ ਵੀ ਫਰੋਜ਼ਨ ਫੂਡ ਲਿਆਂਦਾ, ਸਿੱਧਾ ਉਹਨੂੰ ਓਵਨ 'ਚ ਲਾਇਆ ਜਾਂ ਜਿੱਥੇ ਵੀ ਉਹਨੂੰ ਲਾਇਆ ਤੇ ਕੱਢ ਕੇ ਖਾ ਲਿਆ। ਸੋ ਧਰਮ ਨੂੰ ਅਸੀਂ ਫਰੋਜ਼ਨ ਫੂਡ ਵਾਂਗੂ ਸਮਝਿਆ ਵੀ ਜਿਵੇਂ ਜਿਹੜਾ ਧਰਮ ਹੈ ਉਹ ਇੱਦਾਂ ਬਣਿਆ ਬਣਾਇਆ ਆਇਆ ਤੇ ਉਹਨੂੰ ਮੈਂ ਆਪਣੇ ਉੱਤੇ ਧਾਰਨ ਕਰ ਲਿਆ, ਦੈਨ ਆਈ ਐਮ ਰੈਡੀ ਵੀ ਮੈਂ ਹੁਣ ਤਿਆਰ ਹਾਂ। ਨਹੀਂ, ਧਰਮ ਕੋਈ ਫਰੋਜ਼ਨ ਫੂਡ, ਫਰੋਜ਼ਨ ਟਿੱਕੀਆਂ ਨਹੀਂ ਹੈਗੀਆਂ ਵੀ ਜਿਹਨਾਂ ਨੂੰ ਤੁਸੀਂ ਇੱਦਾਂ ਫਰੀਜ਼ਰ 'ਚ ਲਾਇਆ ਹੋਇਆ ਤੇ ਜਦੋਂ ਮਰਜ਼ੀ ਕੱਢ ਕੇ ਖਾ ਲਓ, ਇਹ ਕੋਈ ਬਣਿਆ ਬਣਾਇਆ ਨਹੀਂ ਹੈਗਾ। ਅਸੀਂ ਜਿੰਨਾ ਖਰੀਦ ਰਹੇ ਹਾਂ ਇਹ ਸਾਰਾ ਬਣਿਆ ਬਣਾਇਆ ਖਰੀਦ ਰਹੇ ਹਾਂ, ਸਾਰਾ ਕੁਝ ਬਣਿਆ ਬਣਾਇਆ। ਤੋ ਬਾਬਾ ਜੀ ਨੇ ਜਿਹੜਾ ਬਚਨ ਪੜਿਆ ਉਹਨਾਂ ਕਿਹਾ, ਆਪ ਸਵਾਰੈ ਮੈਂ ਮਿਲੈ। ਹੇ ਫਰੀਦ, ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਤੇ ਮੈਂ ਤੈਨੂੰ ਮਿਲ ਪਵਾਂਗਾ। ਹੁਣ ਤੇਰੀ ਸਮੱਸਿਆ ਇਹ ਹੈ ਫਰੀਦ ਵੀ ਤੂੰ ਆਪਣੇ ਆਪ ਨੂੰ ਸਵਾਰਦਾ ਨਹੀਂ ਆ, ਤੇਰੀ ਸਮੱਸਿਆ ਇਹ ਹੈ। ਤੂੰ ਬਾਹਰ ਦੇ ਥੋੜੇ ਜਿਹੇ ਅਡੰਬਰ ਕਰ ਲੈਂਦਾ, ਥੋੜੇ ਜਿਹੇ ਰਿਚੁਅਲ ਤੂੰ ਨਿਭਾ ਲੈਂਦਾ ਤੇ ਤੈਨੂੰ ਇੱਦਾਂ ਲੱਗਦਾ ਵੀ ਮੈਂ ਤੇ ਜੀ ਹੁਣ ਰੱਬ ਨੂੰ ਮਿਲ ਗਿਆ। ਨਹੀਂ, ਆਖਿਆ ਫਰੀਦਾ ਮੈਂ ਮਿਲਿਆ ਸੁੱਖ ਹੋਏ। ਤੇ ਜੇ ਜੀਵਨ ਵਿੱਚ ਤੈਨੂੰ ਸੁੱਖ ਚਾਹੀਦਾ ਨਾ, ਅੱਛਾ ਇੱਥੇ ਸੁੱਖ ਦੇ ਖੱਖੇ ਨੂੰ ਔਂਕੜ ਲੱਗੀ ਹੈ, ਹੁਣ ਇਹਨੇ ਅਰਥ ਬਦਲ ਦੇਣੇ ਸੁੱਖ ਦੇ। ਜੇ ਤੇ ਸੁੱਖ ਦੇ ਖੱਖੇ ਨੂੰ ਔਂਕੜ ਨਾ ਲੱਗੀ ਹੋਵੇ ਇਹਦਾ ਮਤਲਬ ਹੈ ਵੀ ਇੱਥੇ ਬਹੁਤ ਸਾਰੇ ਸੁੱਖਾਂ ਦੀ ਗੱਲ ਹੋ ਰਹੀ ਆ, ਮਤਲਬ ਇੱਕ ਤੋਂ ਜ਼ਿਆਦਾ ਸੁੱਖਾਂ ਦੀ ਗੱਲ ਹੋ ਰਹੀ ਆ। ਤੇ ਜੇ ਸੁੱਖ ਦੇ ਖੱਖੇ ਨੂੰ ਔਂਕੜ ਲੱਗੀ ਹੈ ਇੱਥੇ ਇੱਕੋ ਸੁੱਖ ਦੀ ਗੱਲ ਹੈ, ਉਹ ਸੁੱਖ ਕਿਹੜਾ ਹੈ? ਉਹ ਹੈ ਜਿਹਨੂੰ ਬਾਬਾ ਜੀ ਬਾਣੀ ਵਿੱਚ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸਦਾ ਸੁੱਖ, ਸਦਾ ਆਨੰਦ ਰਹੇ ਦਿਨ ਰਾਤੀ, ਸਦਾ ਹੀ ਆਨੰਦ ਵਿੱਚ, ਸਦਾ ਹੀ ਸੁੱਖ ਵਿੱਚ। ਮਤਲਬ ਉਹ ਅੰਦਰ ਐਸਾ ਅਡੋਲ ਬਣ ਗਿਆ ਵੀ ਸਦਾ ਸੁੱਖ 'ਚ ਹੀ ਹਾਂ ਹੁਣ ਮੈਂ, ਹੁਣ ਮੈਨੂੰ ਇੱਦਾਂ ਨਹੀਂ ਲੱਗਦਾ ਵੀ ਕੋਈ ਚੀਜ਼ ਮੇਰੇ ਕੋਲੋਂ ਚਲੀ ਗਈ ਮੈਂ ਦੁਖੀ ਹੋ ਗਿਆ, ਕੋਈ ਚੀਜ਼ ਮਿਲ ਗਈ ਮੈਂ ਸੁਖੀ ਹੋ ਗਿਆ, ਹੁਣ ਉਹ ਚੀਜ਼ਾਂ ਤੋਂ ਉੱਪਰ ਉੱਠ ਗਿਆ ਮੈਂ, ਉਹ ਸੁੱਖ ਮਿਲ ਗਿਆ ਜਿਹੜਾ ਸਦਾ ਹੀ ਆ, ਜਿਹਨੇ ਕੰਟੀਨਿਊ ਹੀ ਅੰਦਰ ਰਹਿਣਾ, ਉਹ ਉਹ ਉਹ ਉਹ ਸੁੱਖ ਦੀ ਗੱਲ ਹੈ ਇੱਥੇ, ਆ ਦੂਜੇ ਸੁੱਖਾਂ ਦੀ ਗੱਲ ਨਹੀਂ ਹੈ। ਵੀ ਜਬ ਕਛ ਪਾਵੈ ਤਬ ਗਰਭ ਗਰਤ ਹੈ, ਮਾਇਆ ਗਈ ਰੋਵਣ ਲੱਗਦਾ ਹੈ, ਉਹ ਸੁੱਖ ਦੀ ਗੱਲ ਨਹੀਂ ਇੱਥੇ। ਅਸੀਂ ਕਿਹੜਾ ਸੁੱਖ, ਉਹੀ ਚਾਹੁੰਦੇ ਹਾਂ ਨਾ, ਤਾਂ ਆਪਾਂ ਚਾਹੁੰਦੇ ਹਾਂ ਵੀ ਆਹ ਚੀਜ਼ ਮਿਲ ਜਾਵੇ ਫਿਰ ਸੁੱਖ, ਫਿਰ ਕਹਿੰਦੇ ਇਹ ਮਿਲ ਗਈ, ਅੱਛਾ ਹੁਣ ਨੈਕਸਟ ਨੈਕਸਟ ਨੈਕਸਟ ਨੈਕਸਟ, ਇੱਦਾਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਉਹ ਫਿਰ ਇੱਕ ਨਹੀਂ ਰਹਿੰਦਾ, ਉਹ ਹਜ਼ਾਰਾਂ ਤੇ ਲੱਖਾਂ ਬਣ ਜਾਂਦੇ ਨੇ ਅੱਗੇ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਆ

ਰਹਿ। ਆਖਾ ਹੇ ਫਰੀਦ ਜੇ ਤੂੰ ਮੇਰਾ ਹੋ ਜਾਵੇਂ ਸਭ ਜਗ ਤੇਰਾ ਹੋਏ ਤੇ ਸਾਰਾ ਸੰਸਾਰ ਹੀ ਤੇਰਾ ਬਣ ਜਾਵੇਗਾ। ਅੱਛਾ ਜੀ, ਜਿਹੜਾ ਰੱਬ ਦਾ ਹੋ ਗਿਆ ਨਾ ਉਹਦੀ ਰੱਬ ਨੇ ਪੱਤ ਆਪ ਹੀ ਰੱਖ ਲੈਣੀ। ਧਰਮੀ ਬੰਦੇ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਜਿਹਦੇ ਅੰਦਰ ਸੱਚੀ ਧਰਮ ਹੋਵੇ, ਕਿਉਂਕਿ ਉਹਨੂੰ ਪਤਾ ਹੈ ਵੀ ਸੋ ਡਰੇ ਜੇ ਪਾਪ ਕਮਾਉਂਦਾ। ਡਰਦਾ ਤੇ ਉਹ ਹੈ ਜਿਹੜਾ ਪਾਪ ਕਮਾਉਂਦਾ, ਜਿਹੜਾ ਧਰਮੀ ਬੰਦਾ ਹੈ ਉਹ ਆਪਦੇ ਖੇੜੇ 'ਚ ਹੈ, ਉਹ ਆਪਦੀ ਮੌਜ ਵਿੱਚ ਹੈ। ਚਲੋ ਅਗਲਾ ਬਚਨ ਪੜ੍ਹ ਲੈਂਦੇ। ਕੰਧੀ ਉੱਤੇ ਰੁਖੜਾ, ਕੰਧੀ ਦਾ ਮਤਲਬ ਹੁੰਦਾ ਜੀ ਕੰਢਾ, ਆਪਣੇ ਦਰਿਆ ਵਗਦਾ, ਰਿਵਰ ਵਗਦਾ ਲਾਗੇ, ਉਹਦੇ ਕੰਢੇ ਤੇ ਉੱਗਿਆ ਹੋਵੇ ਇੱਕ ਰੁੱਖ।

ਜਿੱਦਾਂ ਅਸੀਂ ਕਿਸੇ ਬਾਰੇ ਸੁਣਦੇ ਹਾਂ। ਤੋ ਬੰਦੇ ਦੀ ਜ਼ਿੰਦਗੀ ਕਿੱਦਾਂ ਹੈ? ਜਿਵੇਂ ਦਰਿਆ ਦੇ ਕੰਢੇ ਉੱਤੇ ਉੱਗਿਆ ਹੋਇਆ ਰੁੱਖ। ਤੁਸੀਂ ਕੱਲ੍ਹ ਰਿਵਰ ਦੇ ਲਾਗੋਂ ਦੀ ਲੰਘੇ ਤੇ ਤੁਹਾਨੂੰ ਰੁੱਖ ਨਜ਼ਰ ਆਇਆ, ਚੰਗਾ ਭਲਾ ਸੀ, ਕੋਈ ਹਨੇਰੀ ਨਹੀਂ ਚੱਲੀ, ਕੱਖ ਨਹੀਂ ਹੋਇਆ। ਅਗਲੇ ਦਿਨ ਤੁਸੀਂ ਵੇਖਿਆ ਉਹ ਡਿੱਗਾ ਪਿਆ ਸੀ, ਤੁਸੀਂ ਆਖਿਆ ਕਿਵੇਂ ਡਿੱਗ ਪਿਆ, ਤੇ ਕਿਸੇ ਨੇ ਆਖਿਆ ਇਹਦੇ ਥੱਲਿਓਂ ਮਿੱਟੀ ਨਿਕਲ ਗਈ, ਜੜ੍ਹਾਂ ਚੋਂ ਮਿੱਟੀ ਨਿਕਲ ਗਈ, ਹੌਲੀ ਹੌਲੀ ਨਿਕਲੀ ਗਈ ਨਿਕਲੀ ਗਈ, ਇੱਕ ਦਿਨ ਡਿੱਗ ਪਿਆ। ਅੱਛਾ ਹੁਣ ਇਹਦੇ ਦੋ ਅਰਥ ਕਰਾਂਗਾ ਮੈਂ, ਇਹਨੂੰ ਸਮਝਿਓ ਥੋੜ੍ਹਾ ਜਿਹਾ। ਇੱਕ ਤੇ ਹੈ ਵੀ ਆਪ ਸਵਾਰੇ ਮੈਂ ਮਿਲਿਆਂ ਦੇ ਨਾਲ, ਜਿਹੜਾ ਕੱਚਾ ਜੀਵਨ ਹੁੰਦਾ ਨਾ, ਜਿਹੜੇ ਕੱਚੇ ਲੋਕ ਹੁੰਦੇ ਨੇ, ਉਹ ਵੀ ਉੱਦਾਂ ਹੀ ਡਿੱਗਦੇ ਨੇ ਜਿੱਦਾਂ ਕੰਢੇ ਉੱਤੇ ਦਰਿਆ ਦੇ ਕੰਢੇ ਉੱਤੇ ਉੱਗਿਆ ਹੋਇਆ ਰੁੱਖ ਵੀ ਡਿੱਗ ਪੈਂਦਾ। ਕੱਚੇ ਲੋਕ, ਝੂਠੇ ਲੋਕ ਇੱਦਾਂ ਡਿੱਗਦੇ ਜੇ। ਕੱਚਾ ਜੀਵਨ, ਕਚਿਆਈ ਇੱਦਾਂ ਖਤਮ ਹੁੰਦੀ ਜਿਵੇਂ ਕੰਢੇ ਦੇ, ਉਹ ਵੇਖਣ ਨੂੰ ਤੇ ਇੱਦਾਂ ਲੱਗਦਾ ਬੜਾ ਤਕੜਾ ਰੁੱਖ ਹੈ, ਇਹ ਨਹੀਂ ਪੁੱਟਿਆ ਜਾਣਾ, ਤੇ ਜਿੱਦਣ ਡਿੱਗਣ ਤੇ ਆਉਂਦਾ ਫਿਰ ਆ ਡਿੱਗਿਆ ਕਿ ਨਹੀਂ ਰੁੱਖ, ਹੁਣ ਡਿੱਗ ਪਿਆ ਨਾ। ਅੱਠ ਦਸ ਦਿਨ ਤੇ ਪੂਰੇ ਜੋਬਨ ਤੇ ਰਿਹਾ ਨਾ, ਤੇ ਜਿੱਦਣ ਕੁਦਰਤ ਸੁੱਟਣ ਤੇ ਆਈ ਨਾਲ ਦੀ ਨਾਲ ਹੀ ਢਹਿ ਢੇਰੀ ਹੋ ਗਿਆ ਨਾਲ ਦੀ ਨਾਲ ਹੀ। ਤੋ ਕੱਚਾ ਜੀਵਨ ਜਿਹੜਾ ਹੁੰਦਾ ਨਾ, ਜਿਹੜਾ ਝੂਠ ਹੁੰਦਾ, ਬਾਬੇ ਨੇ ਬਾਣੀ ਚ ਕਿਹਾ ਮੇਰਾ ਬਾਬੇ ਦੀ ਬਾਣੀ ਉੱਤੇ ਵਿਸ਼ਵਾਸ ਹੈ। ਮੇਰੇ ਬਾਬੇ ਨੇ ਆਖਿਆ ਕੂੜ ਨਿਖੁੱਟੇ ਨਾਨਕਾ ਉੜਕ ਸੱਚ ਰਹੀ। ਕੂੜ ਦਾ ਭਾਂਡਾ ਇੱਕ ਦਿਨ ਟੁੱਟ ਜਾਂਦਾ, ਫੁੱਟ ਜਾਂਦਾ, ਸੱਚ ਅਖੀਰ ਤੱਕ ਰਹਿੰਦਾ, ਸੱਚ ਨਹੀਂ ਰਹਿਣਾ। ਕੂੜ ਦੇ ਵਾਜੇ ਵਜਾ ਕੇ ਦੁਨੀਆਂ ਤੋਂ ਕਈ ਤੁਰ ਗਏ। ਤੋ ਮਹਾਰਾਜ ਨੇ ਆਖਿਆ ਜੇ ਜੀਵਨ ਕੱਚਾ ਹੈ। ਅੱਛਾ ਫਿਰ ਹੋਰ ਖਿਆਲ ਕਰਿਓ, ਇੱਕ ਹੋਰ ਅਵੇਅਰਨੈਸ ਵੀ ਇਹਦੇ ਵਿੱਚ, ਦਰਿਆ ਦੇ ਕੰਢੇ ਉੱਗੇ ਹੋਏ ਰੁੱਖ ਉੱਤੇ ਬਹੁਤਾ ਭਰੋਸਾ ਨਾ ਕਰਿਓ, ਉਹਦੇ ਉੱਤੇ ਚੜਿਓ ਨਾ, ਉਹਨੇ ਆਪ ਵੀ ਡਿੱਗਣਾ ਤੇ ਤੁਹਾਨੂੰ ਵੀ ਨਾਲ ਹੀ ਸੁੱਟ ਦੇਣਾ। ਆਪ ਡੁੱਬੇ ਚੋਂ ਬੇਦ ਮੈਂ ਚੇਲੇ ਦੀਏ, ਉਹ ਕਹਿੰਦੇ ਝੋਟਾ ਮਰ ਜਾਵੇ ਤੇ ਜੂਆਂ ਚਿੱਚੜ ਆਪਣੇ ਆਪ ਹੀ ਮਰ ਜਾਂਦੇ ਨੇ। ਤੋ ਇਹ ਰਿਐਲਿਟੀ ਹੈ ਜੀ ਕੁਦਰਤ ਦੀ। ਦਰਿਆ ਦੇ ਕੰਢੇ ਉੱਤੇ ਉੱਗੇ ਹੋਏ ਰੁੱਖ ਦੇ ਉੱਤੇ ਚੜਿਓ ਨਾ, ਕਿਉਂਕਿ ਉਹਨੇ ਆਪ ਡਿੱਗਣਾ ਤੇ ਨਾਲ ਤੁਹਾਨੂੰ ਵੀ ਸੁੱਟ ਦੇਣਾ। ਕੱਚੇ ਤੇ ਝੂਠੇ ਬੰਦੇ ਦੇ ਮਗਰ ਕਦੀ ਨਾ ਤੁਰਿਓ ਜ਼ਿੰਦਗੀ ਦੇ ਵਿੱਚ, ਜੇ ਤੁਹਾਨੂੰ ਪਤਾ ਲੱਗ ਜਾਵੇ ਉਹ ਆਪ ਵੀ ਡੁੱਬੇਗਾ ਤੇ ਤੁਹਾਡੀਆਂ ਪੀੜ੍ਹੀਆਂ ਨੂੰ ਵੀ ਡੋਬ ਦੇਵੇਗਾ, ਸੁੱਟ ਦੇਵੇਗਾ। ਪੜਾਂ ਬਚਨ ਬਾਣੀ ਦਾ, ਨਾਨਕ ਕੱਚੜਿਆਂ ਸਿਓ ਤੋੜ, ਹੇ ਨਾਨਕ ਕੱਚਿਆਂ ਨਾਲੋਂ ਆਪਣਾ ਸੰਗ ਤੋੜ ਲਾ। ਮਹਾਰਾਜ ਕੀ ਕਹਿੰਦੇ? ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਪੱਕਿਆਂ ਨਾਲ ਯਾਰੀ ਪਾ, ਪੱਕਿਆਂ ਜਿਨ੍ਹਾਂ ਦੇ ਪੱਲੇ ਕੋਈ ਸੱਚ ਹੈ ਉਹਨਾਂ ਨਾਲ ਯਾਰੀ ਪਾ। ਕੱਚਿਆਂ ਦੇ ਪਿੱਛੇ ਨਾ, ਕੱਚੇ ਦੇ ਮੋਢੇ ਉੱਤੇ ਨਾ ਚੜਿਆ, ਫਿਰ ਕੱਚੇ ਦੇ ਮੋਢੇ ਉੱਤੇ ਨਾ ਚੜੀ, ਢੂੰਡ

ਉਹ ਦਰਿਆ ਦੇ ਕੰਢੇ ਤੇ ਉੱਗਿਆ ਹੋਇਆ ਰੁੱਖ ਬਹੁਤਾ ਲੰਮਾ ਸਮਾਂ ਨਹੀਂ ਰਹਿੰਦਾ, ਕੱਚਾ ਹੁੰਦਾ ਉਹ। ਕੱਚੇ ਜੀਵਨ ਵਾਲਾ ਮਨੁੱਖ ਵੀ ਬਹੁਤਾ ਲੰਮਾ ਸਮਾਂ ਟਿਕਿਆ ਨਹੀਂ ਰਹਿੰਦਾ, ਉਹ ਢਹਿ ਜਾਂਦਾ। ਕਿਚਰਕ ਬੰਨੈ ਧੀਰ, ਆਖਿਰ ਕਿੰਨਾ ਚਿਰ ਕੋਈ ਧਰਵਾਸਾ ਦੇਵੇਗਾ। ਹੋਰ ਵਜਨ ਪੜ੍ਹ ਲਈਏ ਆਪਾਂ ਬਾਣੀ ਦੇ। ਅੱਛਾ, ਬਾਣੀ ਦੀ ਵਿਆਖਿਆ ਕਰਨ ਦਾ ਸਵਾਦ ਵੱਖਰਾ ਹੀ ਹੈ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਜੇ ਛੱਤ ਟੁੱਟੀ ਹੋਵੇ ਤੇ ਕਿੰਨਾ ਕੁ ਚਿਰ ਤੁਸੀਂ ਝੱਤ ਲੰਘਾਓਗੇ। ਕਿੱਚਰ ਝੱਤ ਲੰਘਾਈਐ, ਛੱਪਰ ਟੁੱਟੈ ਮੀਂਹ। ਆਖਿਆ ਜੇ ਮੀਂਹ ਵਰਦਾ ਹੋਵੇ ਤੇ ਛੱਤ ਟੁੱਟੀ ਹੋਵੇ ਕਿੰਨਾ ਕੁ ਚਿਰ ਲੰਘਾਓਗੇ। ਭਾਈ, ਏਦਾਂ ਹੀ ਕੱਚੇ ਬੰਦਿਆਂ ਦੀ ਬਹੁਤਾ ਚਿਰ ਚੱਲਦੀ ਨਹੀਂ ਹੈ, ਕਿੱਚਰ ਝੱਤ ਲੰਘਾਈਐ। ਤੋ ਸਤਿਗੁਰੂ ਨੇ ਗੱਲ ਸਮਝਾਈ, ਆਖਿਆ ਕੰਧੀ ਉੱਤੇ ਰੁੱਖੜਾ। ਔਗਣ ਯਾਰੇ ਬੰਦੇ ਦਾ ਕੱਚਾ ਜੀਵਨ ਦਰਿਆ ਦੇ ਕੰਢੇ ਉੱਤੇ ਖਲੋਤੇ ਹੋਏ ਰੁੱਖ ਵਰਗਾ ਹੁੰਦਾ। ਕਿਚਰਕ ਮੰਨੈ ਧੀਰ, ਕਿੰਨਾ ਕੁ ਚਿਰ ਉਹ ਜੀਵਨ ਚੱਲੇਗਾ। ਹੁਣ ਅਗਲੀ ਉਦਾਹਰਨ ਫਿਰ ਬੜੀ ਕਮਾਲ ਦਿੱਤੀ। ਫਰੀਦਾ ਕੱਚੇ ਭਾਂਡੇ ਰੱਖੀਐ, ਜਿਹੜਾ ਭਾਂਡਾ ਹੀ ਕੱਚਾ ਉਹ ਚ ਕਿਵੇਂ ਪਾਣੀ ਸੰਭਾਲ ਕੇ ਰੱਖਦੇ ਫਿਰੋਗੇ? ਕਿੰਨੇ ਕੁ ਦਿਨ ਸੰਭਾਲੋਗੇ ਪਾਣੀ? ਕੱਚਾ ਭਾਂਡਾ ਕਿੰਨੇ ਕੁ ਦਿਨ ਸੰਭਾਲੋਗੇ ਉਹਦੇ ਵਿੱਚ ਪਾਣੀ? ਅਖੀਰ ਤੇ ਉਹ ਪਾਣੀ

ਨਿਕਲ ਜਾਣਾ, ਅਖੀਰ ਤੇ ਪਾਣੀ ਨਿਕਲ ਜਾਣਾ। ਕੱਚਿਆਂ ਭਾਂਡਿਆਂ ਚ ਪਾਣੀ ਨਹੀਂ ਸਾਂਭਿਆ ਜਾਂਦਾ। ਕੱਚੇ ਭਾਂਡੇ ਰੱਖੀਏ ਕਿਚੜਕ ਤਾਂ ਹੀ ਨੀਰ। ਤੋ ਕੱਚੇ ਬੰਦੇ ਦਾ ਜੀਵਨ ਇੱਦਾਂ ਹੁੰਦਾ। ਹੁਣ ਅਗਲਾ ਸਲੋਕ ਹੋਰ ਨਾਲ ਹੀ ਸਮਝ ਲਓ। ਫਰੀਦਾ ਮੈਲ ਨਿਸੱਖਣ ਰਹਿ ਗਏ, ਕੱਚੇ ਬੰਦਿਆਂ ਦੇ ਫਿਰ ਮੈਲ ਖਾਲੀ ਰਹਿ ਜਾਂਦੇ ਨੇ, ਵੱਡੇ ਵੱਡੇ ਤੰਬੂ ਥੱਲਿਓਂ ਖਾਲੀ ਹੋ ਜਾਂਦੇ ਨੇ। ਆਖਿਆ ਮੈਲ, ਵੈਸੇ ਤੇ ਇੱਥੇ ਗੱਲ ਹੈ ਵੀ ਪੱਕੇ ਘਰ ਨਿਸੱਖਣ, ਨਿਸੱਖਣ ਦਾ ਮਤਲਬ ਬਿਲਕੁਲ ਖਾਲੀ ਹੋ ਗਏ, ਬਿਲਕੁਲ ਖਾਲੀ ਹੋ ਗਏ। ਜਿੰਨਾ ਘਰਾਂ ਦੇ ਵਿੱਚ ਰੌਣਕ ਹੁੰਦੀ ਸੀ ਉਹ ਘਰ ਹੁਣ ਖਾਲੀ ਹੋ ਗਏ। ਇੱਦਾਂ ਹੀ ਗੁਣ ਹੀ ਬੰਦੇ ਦੇ ਅੰਦਰ ਰੌਣਕ ਲਾਉਂਦੇ ਨੇ। ਔਗਣ ਆ ਜਾਣ ਤੇ ਗੁਣ ਉੱਥੋਂ ਚਲੇ ਜਾਂਦੇ ਨੇ। ਹਉਮੈ ਆ ਜਾਵੇ ਤੇ ਪਰਮੇਸ਼ੁਰ ਉਸ ਜੀਵਨ ਦੇ ਵਿੱਚੋਂ ਚਲਿਆ ਜਾਂਦਾ, ਉਹ ਮਹਿਲ ਨਿਸੱਖਣ ਰਹਿ ਜਾਂਦਾ। ਤੇ ਜਿਹੜਾ ਨਿਸੱਖਣ ਰਹਿ ਜਾਵੇ, ਤੁਸੀਂ ਕਦੀ ਉਹ ਘਰ ਵੇਖਿਓ ਜਿਹੜਾ ਖਾਲੀ ਰਹਿ ਗਿਆ ਹੋਵੇ। ਜਿਹੜਾ ਘਰ ਸਾਧ ਸੰਗਤ ਖਾਲੀ ਹੋਵੇਗਾ ਨਾ, 5-10 ਸਾਲ ਹੌਲੀ ਹੌਲੀ ਉਹਦੀਆਂ ਅੰਦਰੋਂ ਉਹ ਖਰਾਬ ਹੋ ਜਾਂਦਾ। ਉਹਦੀਆਂ ਛੱਤਾਂ ਚੋਣ ਲੱਗ ਪੈਣਗੀਆਂ, ਉਹਦੀ ਛੱਤ ਜਿਹੜੀ ਉਹ ਖਰਾਬ। ਕੱਚਾ ਘਰ ਵੀ ਹੋਵੇ ਨਾ, ਤੇ ਜੇ ਉਹਦੇ ਵਿੱਚ 4 ਜੀ ਵੱਸਦੇ ਨੇ ਨਾ, ਤੇ ਉਹ ਘਰ ਫਿਰ ਵੀ ਠੀਕ ਰਹਿੰਦਾ। ਤੁਸੀਂ ਪੂਰਾ ਮਹਿਲ ਛੱਤ ਕੇ ਉਹਨੂੰ ਬੰਦ ਕਰ ਦਿਓ ਤੇ ਉਹ ਭੂਤ ਬੰਗਲਾ ਬਣ ਜਾਂਦਾ, ਕਿਉਂਕਿ ਉਹਦਾ ਮਾਲਕ ਉਹਦੇ ਅੰਦਰ ਨਹੀਂ ਹੈਗਾ। ਤਾਂ ਹੀ ਤੇ ਬਾਬਾ ਜੀ ਨੇ ਕਿਹਾ ਨਾ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਟੀਆਂ ਕੰਮ ਨ ਆਵਣੀ, ਵਿੱਚੋਂ ਸੱਖਣੀਆਂ ਫਰੀਦਾ ਮਹਿਲ ਨਿਸੱਖਣ ਰਹਿ ਗਏ। ਹੁਣ ਜਿਹੜੇ ਮਹਿਲ ਗੁਣਾਂ ਤੋਂ ਸੱਖਣੇ ਹੋ ਗਏ, ਮਹਿਲ ਕਿਹਨੂੰ ਕਿਹਾ ਜੀ? ਆ ਸਰੀਰ ਨੂੰ। ਹਰ ਬਿਸਰਤ ਤੇਰੇ ਗੁਣ, ਮਹਿਲ ਨਿਸੱਖਣ ਹੋ ਗਏ, ਮਹਿਲ ਖਾਲੀ ਹੋ ਗਏ। ਫਿਰ ਉਹਨਾਂ ਮਹਿਲਾਂ ਚ ਹੁੰਦਾ ਕੀ ਆ? ਜਾਲਾ ਲੱਗ ਜਾਂਦਾ, ਮੱਕੜੀਆਂ ਆ ਜਾਂਦੀਆਂ, ਕੀੜੇ ਮਕੌੜੇ ਆਣ ਕੇ ਆਪਣਾ ਵਸੇਬਾ ਕਰ ਲੈਂਦੇ ਨੇ। ਏਦਾਂ ਹੀ ਬੰਦੇ ਦੇ ਅੰਦਰ ਦੇ ਮਹਿਲ ਦੀ ਗੱਲ ਵੀ ਹੈ। ਵੇਖੋ ਸਾਧ ਸੰਗਤ, ਸਤਿਗੁਰ ਦੀ ਬਾਣੀ ਨੂੰ ਪੜ੍ਹੋ ਤੇ ਬਾਬਾ ਜੀ ਨੇ ਸਰੀਰ ਨੂੰ ਹਰੀ ਮੰਦਰ ਆਖਿਆ। ਹਰਿਮੰਦਰ ਇਹ ਸਰੀਰ ਹੈ, ਸਰੀਰ ਨੂੰ ਵੀ ਰੱਬ ਦਾ ਘਰ ਆਖਿਆ। ਮੰਦਰ ਮਤਲਬ ਘਰ, ਰੱਬ ਦਾ ਘਰ ਇਹ ਸਰੀਰ ਹੀ ਆ। ਫਿਰ ਹੋਰ ਬਾਣੀ ਪੜ੍ਹ ਲਓ, ਇਸੇ ਸਰੀਰ ਬਾਰੇ ਬਾਬਾ ਜੀ ਨੇ ਫਿਰ ਇਹ ਵੀ ਆਖਿਆ। ਚਲੋ ਇਤਿਹਾਸਕ ਤੌਰ ਤੇ ਵੀ ਉਹ ਗੱਲ ਹੈਗੀ ਹੈ, ਪਰ ਗੱਲ ਅਸਲ ਵਿੱਚ ਇਹ ਹੁੰਦੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਜਿੱਥੇ ਫਿਰ ਗੁਰੂ ਦੀ ਸਿਫਤ ਆਣ ਕੇ ਟੇਕਦੀ, ਫਿਰ ਉਹ ਅੰਮ੍ਰਿਤਸਰ ਬਣਦਾ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਅੰਮ੍ਰਿਤਸਰ ਸਿਫਤੀ ਦਾ ਘਰ, ਉਹ ਫਿਰ ਸਿਫਤ ਦਾ ਘਰ ਬਣਦਾ ਜਿੱਥੇ ਗੁਣ ਆਣ ਕੇ ਟਿਕਦੇ ਨੇ, ਜਿਹੜੇ ਹਿਰਦੇ ਵਿੱਚ ਗੁਣ ਟਿਕਦੇ ਨੇ, ਚੰਗੀ ਵਿਚਾਰ ਟਿਕਦੀ ਆਣ ਕੇ, ਉਹ ਘਰ ਬਣਦਾ ਅਸਲੀ। ਨਹੀਂ ਤੇ ਇੱਥੇ ਇੱਥੇ ਕੌਣ ਨੇ? ਬੌਲੇ ਨਿਸੱਖਣ ਤੁਰੇ ਫਿਰਦੇ, ਨਖਸਮੇ ਤੁਰੇ ਫਿਰਦੇ ਨੇ, ਤੇ ਉਹਨਾਂ ਵਿੱਚ ਕੀੜੇ ਮਕੌੜੇ ਲੱਗੇ ਨੇ, ਜਾਲੇ ਔਗਣਾਂ ਦੇ, ਈਰਖਾ ਨਫ਼ਰਤ ਦਵੈਸ਼ ਨਿੰਦਿਆ ਚੁਗਲੀ, ਏਦਾਂ ਸਾਰਾ ਕੁਝ ਅੰਦਰ ਚੱਲਦਾ ਰਹਿੰਦਾ। ਤੇ ਜਿਹੜਾ ਮਹਿਲ ਨਿਸੱਖਣ ਹੋ ਗਿਆ ਉਹ ਮੜੀ ਬਣ ਗਿਆ। ਉਹ ਕੀ ਬਣ ਗਿਆ ਜੀ? ਮੜੀ ਬਣ ਗਿਆ। ਤੇ ਮੜੀਆਂ ਚ ਕੀ ਹੁੰਦਾ? ਰੋਣਾ ਧੋਣਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ। ਆਖਿਆ ਹੁਣ ਤਲ ਧਰਤੀ ਦੇ ਹੇਠਾਂ ਕਬਰ, ਹੁਣ ਕਿਉਂਕਿ ਵਸੇਬਾ ਤਲ ਦੇ ਵਿੱਚ ਹੋ ਗਿਆ, ਕਬਰ ਦੇ ਵਿੱਚ ਹੋ ਗਿਆ। ਸੋ ਜੀਵਿਆ ਜਿਸ ਮਨ ਵਸਿਆ, ਨਾਨਕ ਕਬਰ ਨਾ ਜੀਵੈ ਕੋਈ, ਹੋਰ ਕੋਈ ਜੀਂਦਾ ਹੀ ਨਹੀਂ। ਆਖਾਂ ਜੀਵਾਂ ਵਿਸਰੈ, ਵਾਸਾ ਆਇਆ ਤਲ। ਹੁਣ ਅੱਛਾ, ਇਹੋ ਸਰੀਰ ਹੈ ਸੋਹਣਾ, ਅੰਮ੍ਰਿਤ ਕਾਇਆ ਰਹੇ ਸੁਖਾਲੀ, ਬਾਜੀਏ ਸੰਸਾਰੋ। ਜੇ ਜੀਵਨ ਵਿੱਚ ਅੰਮ੍ਰਿਤ ਹੈ ਤੇ ਕਾਇਆ ਸੌਖੀ ਹੈ, ਸਰੀਰ ਰੂਪੀ ਮਹਿਲ ਸੌਖਾ। ਤੇ ਜੇ ਇੱਥੇ ਲੱਭ ਲੋਭ ਮੁੱਚ ਕੂੜ ਕਮਾਵੇਂ, ਬਹੁਤ ਉਠਾਵੇਂ ਭਾਰੂ, ਇਹੋ ਕਾਇਆ ਜਿਹੜੀ ਹੈ ਉਹ ਦੁਖੀ ਹੁੰਦੀ ਹੈ ਜਦੋਂ ਇਹ ਲੱਭ ਵਿੱਚ ਹੈ, ਲੋਭ ਵਿੱਚ ਹੈ, ਕੂੜ ਵਿੱਚ ਹੈ, ਫਿਰ ਇਹੋ ਕਾਇਆ ਉਹ ਸਰੀਰ ਉਲਟੇ ਬੰਨੇ ਵੀ ਚੱਲ ਪੈਂਦਾ। ਗੱਡੀਆਂ ਦੋ ਹੁੰਦੀਆਂ, ਇੱਕ ਗੱਡੀ ਦੇ ਵਿੱਚ ਜਿਹੜਾ ਹੈ ਉਹ ਕੋਈ ਉਹਨੂੰ ਚਲਾਉਣ ਵਾਲਾ ਬੜਾ ਨੇਕ ਬੰਦਾ ਹੈ, ਇੱਕ ਗੱਡੀ ਨਾਲ ਇੱਕ ਹੋਰ ਹੈਗੀ ਹੈ ਉਹਨੂੰ ਚਲਾਉਣ ਵਾਲਾ ਬੜਾ ਭੈੜਾ ਬੰਦਾ, ਦੋਵੇਂ ਚਲਾਈ ਜਾਂਦੇ ਨੇ ਨਾ। ਇੱਕ ਦੀ ਗੱਡੀ ਖੋਲੋ ਤੇ ਵਿੱਚੋਂ ਗੰਦਗੀ ਹੈ, ਇੱਕ ਦਾ ਘਰ ਜਿਹੜਾ ਤੁਸੀਂ ਐਂਟਰ ਕੀਤਾ ਗੰਦਗੀ ਗੰਦਗੀ ਗੰਦ ਨਾਲ ਭਰਿਆ ਪਿਆ, ਇੱਕ ਦੇ ਘਰ ਐਂਟਰ ਕੀਤਾ ਤੇ ਤੁਹਾਨੂੰ ਵੇਖ ਕੇ ਚੰਗਾ ਲੱਗਾ? ਘਰ ਤੇ ਦੋਵਾਂ ਦੇ ਹੁੰਦੇ ਨੇ, ਸਹੂਲਤਾਂ ਦੋਵਾਂ ਦੇ ਘਰਾਂ ਚ ਕੋਈਆਂ ਹੁੰਦੀਆਂ। ਤੋ ਇਹ ਸਰੀਰ ਦੇ ਮਹਿਲ ਦੀ ਵੀ ਖੇਡ ਇੱਦਾਂ ਹੈ। ਤੋ ਬਾਬਾ ਜੀ ਨੇ ਕੀ ਕਿਹਾ?
ਆਖਿਆ ਫਰੀਦਾ ਮਹਿਲ ਨਸੱਖਣ ਰਹਿ ਗਏ, ਵਾਸਾ ਆਇਆ ਤਲ ਗੋਰਾਂ ਸੀ ਨਿਮਾਣੀਆਂ, ਬੈਸਨ ਰੂਹਾਂ ਮੱਲ। ਆਖਿਆ ਹੁਣ ਇਹਨਾਂ ਰੂਹਾਂ ਨੇ ਕੀ ਮੱਲ ਲਿਆ? ਕਬਰਾਂ ਨੂੰ ਮੱਲ ਲਿਆ। ਰੂਹ ਕਿਹੜੀ ਹੈ? ਬੰਦੇ ਦੀ ਵਿਚਾਰ ਹੀ ਰੂਹ ਹੁੰਦੀ ਹੈ। ਉਹ ਪਹਿਲਾਂ ਅਸੀਂ ਫਿਲਮਾਂ ਵਿੱਚ ਵੇਖਦੇ ਹੁੰਦੇ ਸੀ, ਇੱਦਾਂ ਇੱਕ ਬੰਦੇ ਦੇ ਅੰਦਰੋਂ ਰੂਹ ਨਿਕਲਦੀ ਆ। ਇਹ ਕੱਖ ਨਹੀਂ ਹੈਗਾ ਜੀ, ਇੱਦਾਂ ਇਹਨੂੰ ਬਾਣੀ ਨੇ ਇੱਦਾਂ ਨਹੀਂ ਮੰਨਿਆ ਕਿਤੇ। ਉਹ ਫਿਰ ਰੂਹ ਨਿਕਲ ਕੇ ਅੱਗੇ ਚੱਲਦੀ ਆ, ਹੈ ਨਾ, ਉਹ ਬੰਦੇ ਦੀ ਸ਼ੇਪ ਦੀ ਬਣਾਈ ਹੁੰਦੀ ਹੈ, ਹੈ ਨਾ, ਫਿਰ ਉਹ ਰੂਹ ਕਿਸੇ ਦੇ ਵਿੱਚ ਵੀ ਵੜੀ ਜਾਂਦੀ ਆ। ਨਹੀਂ, ਬਾਣੀ ਦੇ ਵਚਨ ਪੜ੍ਹੋ, ਗੱਲਾਂ ਸਪਸ਼ਟ ਹੋਣਗੀਆਂ। ਬਾਬਾ ਜੀ ਨੇ ਕਿਹਾ ਮਾਟੀ ਮਾਟੀ ਹੋਈ ਏ ਕਰੋਵਨਾਰੇ ਕੀ ਕਵਨ ਟੇਕ, ਮਿੱਟੀ ਨਾਲ ਮਿੱਟੀ ਮਿਲ ਗਈ, ਗੱਲ ਖਤਮ ਹੋ ਗਈ। ਪੰਜਾਂ ਤੱਤਾਂ ਤੋਂ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ। ਵੀ ਜਿੱਥੋਂ ਪੈਦਾ ਹੋਇਆ ਉੱਥੋਂ ਸਨੋਮੈਨ ਬਣਿਆ ਸੀ, ਸਨੋਮੈਨ ਬਣਿਆ ਸੀ ਬਰਫ਼ ਦਾ, ਬੱਚਿਆਂ ਨੇ ਬਣਾਇਆ, ਪਾਣੀ ਤੋਂ ਹੀ ਸਨੋਹ ਬਣੀ, ਅਤੇ ਜਦੋਂ ਸੂਰਜ ਦੀ ਟਿੱਕੀ ਨੇ ਥੋੜ੍ਹਾ ਜਿਹਾ ਚਮਕ ਮਾਰੀ ਅਤੇ ਉਹ ਸਨੋਮੈਨ ਪਿਘਲ ਕੇ ਫਿਰ ਕਿਤੇ ਜਾ ਕੇ ਰਲ ਗਿਆ, ਪਾਣੀ 'ਚ ਜਾ ਕੇ ਰਲ ਗਿਆ। ਇੱਦਾਂ ਹੀ ਬੰਦਾ ਹੈ। ਹੋਰ ਰੂਹਾਂ ਥੋੜ੍ਹਾ, ਉਹ ਤਾਂ ਐਵੇਂ ਇਹ ਕਹਾਣੀਆਂ ਬਣਾਈਆਂ ਉਹਨੂੰ, ਇੱਕ ਬੇਬੀ ਸੂਰਜ 'ਤੇ ਜਾ ਕੇ ਆਈ ਸੀ, ਪਤਾ ਦਮਾਲਾ ਬੱਧਾ ਉਹਨੇ ਸਿਰ ਦੇ ਉੱਤੇ, ਆਂਹਦੀ ਮੈਂ ਸੂਰਜ ਦੇ ਕੋਲ ਜਾ ਕੇ ਆਈ ਹਾਂ। ਉਹ ਪੁੱਛਦਾ, ਪੋਡਕਾਸਟ ਉਹ ਬੜਾ ਚੱਲਿਆ ਨਾ ਕੰਮ, ਉਹ ਪੁੱਛਦਾ ਕਹਿੰਦਾ ਫਿਰ ਉੱਥੇ ਕੀ ਆ? ਕਹਿੰਦੇ ਉੱਥੇ ਵੀ ਲੋਕ ਵੱਸਦੇ ਨੇ ਸੂਰਜ ਦੇ ਉੱਤੇ। ਮਤਲਬ ਇਹ ਹੈ। ਅੱਛਾ, ਫਿਰ ਹੈਰਾਨਗੀ ਦੀ ਗੱਲ ਹੈ ਵੀ ਇਹ ਚਾਹੁੰਦੇ ਨੇ ਵੀ ਇਹ ਕੁਝ ਹੀ ਗੁਰਦੁਆਰੇ ਹੋਵੇ, ਏਦਾਂ ਦੀਆਂ ਕਹਾਣੀਆਂ ਸਾਖੀਆਂ ਜਿਹੀਆਂ ਸੁਣਾਈ ਜਾਣ। ਉਹ ਕਹਿੰਦੇ ਨਾ ਸਕੂਲ ਦੇ ਵਿੱਚ, ਵਹਿਤ ਤੇ ਮੂਵੀ ਬਣੀ ਇੱਕ ਬੱਚੇ ਦੀ, ਤੇ ਉਹ ਸਕੂਲ ਦੇ ਵਿੱਚ ਇੱਕ ਬੱਚਾ ਜਾਂਦਾ ਹੁੰਦਾ ਜੀ, ਛੋਟੀ ਜਿਹੀ ਉਦਾਹਰਨ ਦੇਵਾਂਗਾ, ਗੱਲ ਥੋੜ੍ਹੀ ਜਿਹੀ ਹੋਰ ਸਮਝ ਵਿੱਚ ਆ। ਉਹ ਬੱਚਾ ਜਾਂਦਾ ਸੀ ਸਕੂਲ ਪੜ੍ਹਨ, ਤੇ ਜਦੋਂ ਸਕੂਲ ਪੜ੍ਹਨ ਜਾਂਦਾ ਸੀ ਤੇ ਘਰਦਿਆਂ ਨੇ ਕਿਹਾ ਵੀ ਪੁੱਤ ਤੂੰ ਸ਼ਾਮਾਂ ਨੂੰ ਨਾ ਪੰਡਿਤ ਜੀ ਕੋਲ ਵੀ ਜਾਇਆ ਕਰਨਾ ਪੜ੍ਹਨ, ਜਿਵੇਂ ਆਪਣੇ ਕਹਿ ਦੇ ਵੀ ਤੂੰ ਸ਼ਾਮ ਪਹਿਲਾਂ ਸਕੂਲੇ ਜਾਣਾ ਤੇ ਮੁੜ ਕੇ ਗੁਰਦੁਆਰੇ ਕਲਾਸ ਵੀ ਲਾਇਆ ਕਰਨੀ। ਹੁਣ ਪੰਡਿਤ ਨੂੰ ਜਿੱਦਾਂ ਦਾ ਪਤਾ ਸੀ ਉਦਾਂ ਦਾ ਉਹਨੇ ਉਹਨੂੰ ਸਿਖਾ ਦਿੱਤਾ, ਤੇ ਉਹ ਨਾ ਉਹਨਾਂ ਦੇ ਸਕੂਲੇ ਆ ਗਿਆ ਜਿਹੜਾ ਅਫਸਰ ਹੁੰਦਾ ਕੋਈ, ਸਿੱਖਿਆ ਮੰਤਰੀ ਆ ਗਿਆ, ਆਪਾਂ ਸੌਖਿਆਂ ਇੱਦਾਂ ਕਰ ਲੈਂਦੇ। ਸਿੱਖਿਆ ਮੰਤਰੀ ਆਣ ਕੇ ਤੇ ਕਹਿੰਦਾ ਜੀ ਬੱਚਾ ਕੱਢੋ ਇੰਟੈਲੀਜੈਂਟ ਜਿਹਾ ਆਪਦੇ ਸਕੂਲ ਦਾ, ਅਸੀਂ ਜਿਹੜਾ ਤੁਸੀਂ ਪੜ੍ਹਾਇਆ ਕੀ ਅਸੀਂ ਸੁਣਨਾ। ਤੇ ਉਹ ਆਣ ਕੇ ਪੁੱਛਦਾ ਵੀ ਪੁੱਤ ਸੂਰਜ ਗ੍ਰਹਿਣ ਕਿਵੇਂ ਲੱਗਦਾ? ਉਹਨੇ ਪੰਡਿਤ ਵਾਲੀ ਸਾਰੀ ਸਾਖੀ ਸੁਣਾ ਦਿੱਤੀ, ਹਨੂਮਾਨ ਨੇ ਮੂੰਹ 'ਚ ਪਾ ਲਿਆ ਇਸ ਕਰਕੇ ਸੂਰਜ ਗ੍ਰਹਿਣ ਲੱਗਦਾ। ਤੋ ਇਹ ਹੈ, ਹੈ ਨਾ, ਵੀ ਇੱਕ ਰਾਹੂ ਤੇ ਕੇਤੂ ਦੋ ਦੈਂਤ ਹੁੰਦੇ ਸਨ, ਉਹ ਸਕੂਲੇ ਖਲੋ ਕੇ ਕਰਨ। ਹੁਣ ਬੱਚਾ ਇਨੋਸੈਂਟ ਹੈ ਨਾ, ਹੁਣ ਆਪਣੇ ਬੱਚੇ ਪੜ੍ਹਦੇ ਨੇ। ਸਾਇੰਸ ਕੁਝ ਹੋਰ ਕਹਿੰਦੀ ਹੈ ਤੇ ਧਾਰਮਿਕ ਸਥਾਨਾਂ ਤੇ ਜਿਹੜੀ ਵਿਦਿਆ ਦਿੱਤੀ ਜਾਂਦੀ ਉਹਦੇ ਵਿੱਚ ਕੁਝ ਹੋਰ ਕਿਹਾ ਜਾਂਦਾ, ਪਰ ਇਹ ਚੇਤਾ ਰੱਖੋ, ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਇੱਦਾਂ ਦਾ ਕੁਝ ਨਹੀਂ ਜੇ ਕਹਿੰਦੇ, ਗੁਰੂ ਸਾਹਿਬ ਦੀ ਆਈਡੋਲੋਜੀ ਇੱਦਾਂ ਦੀ ਕੁਝ ਨਹੀਂ ਹੈਗੀ, ਇਸ ਕਰਕੇ ਇਹ ਨਾ ਸਮਝਿਓ ਵੀ ਗੁਰੂ ਸਾਹਿਬ ਵੀ ਇੱਦਾਂ ਕਹਿੰਦੇ ਨੇ। ਤੋ ਗੁਰਮਤ ਹੋਰ ਚੀਜ਼ ਹੈ, ਜਿਹੜੀ ਮਨਮਤ ਹੈ ਉਹ ਹੋਰ ਚੀਜ਼ ਹੈ। ਹੁਣ ਜਿਵੇਂ ਪਹਿਲਾਂ ਇਹ ਚੱਲਦਾ ਸੀ ਵੀ ਧਰਤੀ ਚਪਟੀ ਆ, ਸਾਡਾ ਵੀ ਇੱਕ ਸੱਚ ਲੱਗਾ ਹੋਇਆ, ਉਹ ਕਹਿੰਦਾ ਜੀ ਇਹ ਝੂਠ ਬੋਲਿਆ ਗਿਆ ਵੀ ਧਰਤੀ ਤੇ ਚਪਟੀ ਆ, ਗੋਲ ਥੋੜਾ ਹੈਗੀ ਆ। ਬਾਣੀ ਨੇ ਕਿਹਾ, ਉਹਨੂੰ ਪੁੱਛੋ ਬਾਣੀ ਨੇ ਕਿੱਥੇ ਲਿਖਿਆ ਵੀ ਧਰਤੀ ਚਪਟੀ ਆ? ਬਾਣੀ ਨੇ ਕਿਤੇ ਨਹੀਂ ਕਿਹਾ। ਫਿਰ ਦਲੀਲ ਉਹਦੀ ਇਹ ਹੈ ਵੀ ਉਹ ਈਸਾਈ ਮੰਨਦੇ ਹੁੰਦੇ ਆ ਧਰਤੀ ਚਪਟੀ ਆ, ਜੇ ਧਰਤੀ ਚਪਟੀ ਨਾ ਹੋਵੇ ਤੇ ਬੰਦੇ ਥੱਲੇ ਨਾ ਡਿੱਗਣ, ਚੌਰਸ ਹੈ। ਹੁਣ ਮੰਨ ਲਓ ਵੀ ਬੱਚਾ ਸਕੂਲੋਂ ਤੇ ਟੀਚਰ ਕੋਲ ਪੜ੍ਹ ਕੇ ਆਵੇ ਸਾਇੰਸ ਦਾ ਵੀ ਧਰਤੀ ਗੋਲ ਆ, ਤੇ ਜਦੋਂ ਸ਼ਾਮਾਂ ਨੂੰ ਗੁਰਦੁਆਰੇ ਗੁਰਮਤ ਦੀ ਕਲਾਸ ਲਾਉਣ ਆਵੇ ਤੇ ਮੇਰੇ ਵਰਗਾ ਭਾਈ ਉਹਨੂੰ ਕਹੇ ਪੁੱਤ ਧਰਤੀ ਗੋਲ ਨਹੀਂ ਹੁੰਦੀ, ਚਪਟੀ ਹੁੰਦੀ ਆ, ਤੇ ਉਧਰੋਂ ਉਹਦਾ ਸਕੂਲ ਵਾਲਾ ਕੋਈ ਟੈਸਟ ਹੋਵੇ ਤੇ ਉੱਥੇ ਲਿਖਿਆ ਆਵੇ ਜੀ ਧਰਤੀ ਚਪਟੀ ਹੁੰਦੀ ਆ, ਸਿੱਖੀ 'ਚ ਇਹ ਦੱਸਿਆ ਗਿਆ ਸਾਨੂੰ, ਅਸੀਂ ਤਾਂ ਸਿੱਖ ਹਾਂ, ਅਸੀਂ ਤਾਂ ਇੱਦਾਂ ਹੀ ਮੰਨਣਾ। ਤੁਸੀਂ ਵੇਖੋ ਵੀ ਆਪਣੇ ਬੱਚਿਆਂ ਦਾ ਫਿਊਚਰ ਕੀ ਆ, ਫਿਰ ਆਪਣੇ ਬੱਚਿਆਂ ਦਾ ਫਿਊਚਰ ਕੀ ਹੈ? ਹੁਣ ਇਹ ਵੀ ਤਾਂ ਗੁਰਦੁਆਰਾ ਹੀ ਆ ਨਾ, ਇੱਥੇ ਵੀ ਤਾਂ ਧਰਮ ਦੀ ਗੱਲ ਹੀ ਹੋ ਰਹੀ ਹੈ ਨਾ। ਤੋ ਉਹ ਸਿਖਾਉਣ ਵਾਲੇ ਇੱਦਾਂ ਦਾ ਕੁਝ ਵੀ ਸਿਖਾਈ ਜਾਂਦੇ ਨੇ। ਸੋ ਬੀ ਅਵੇਅਰ, ਸਾਨੂੰ ਸਮਝਣ ਦੀ ਲੋੜ ਹੈ। ਬੜਾ ਵਾਈਸਲੀ ਜਿਵੇਂ ਬੱਚੇ ਦਾ ਸਕੂਲ ਚੂਜ਼ ਕਰਦੇ ਹੋ ਨਾ, ਬੱਚੇ ਦਾ ਸਕੂਲ ਆਪਾਂ ਆਪਣੇ ਬੱਚਿਆਂ ਦੇ ਫਿਊਚਰ ਨਾਲ ਜੁੜੀ ਹੁੰਦੀ ਗੱਲ ਹੈ, ਬੜੇ ਵਾਈਸਲੀ ਆਪਾਂ ਕਹਿੰਦੇ ਹਾਂ ਵੀ ਸਾਡਾ ਬੱਚਾ ਇਸ ਸਕੂਲ 'ਚ ਪੜ੍ਹਨਾ ਚਾਹੀਦਾ। ਖਿਮਾ ਕਰਿਓ, ਜਿੱਥੇ ਕਥਾ ਵਿਚਾਰਾਂ ਚੱਲਦੀਆਂ, ਗੁਰਬਾਣੀ ਦੀ ਵਿਚਾਰ ਚੱਲਦੀ ਹੈ, ਗੁਰਦੁਆਰਾ ਵੀ ਵਾਈਸਲੀ ਚੂਜ਼ ਕਰਿਆ ਕਰੋ ਵੀ ਇੱਥੇ ਗੁਰਮਤ ਦੀ ਗੱਲ ਹੁੰਦੀ ਆ ਅਤੇ ਇੱਥੇ ਮਨਮਤ ਹੁੰਦੀ ਆ, ਆਹ ਗੱਲ ਅਸੀਂ ਸੁਣਨੀ ਆ ਅਤੇ ਇਹਨੂੰ ਡਿਨਾਏ ਕਰਨਾ, ਇਹ ਚੇਤਾ ਰੱਖ ਲਿਓ, ਨਹੀਂ ਤਾਂ ਤੁਹਾਡੇ ਬੱਚੇ ਸਿੱਖੀ ਤੋਂ ਦੂਰ ਹੋ ਜਾਣੇ, ਸਿੱਖੀ ਤੋਂ ਦੂਰ ਹੋ ਜਾਣੇ। ਤੋ ਗੁਰੂ ਕਿਰਪਾ ਕਰੇ, ਆਓ ਸਮਝ ਲਈਏ, ਫਿਰ ਸਮਾਪਤੀ ਹੈ ਸਮੇਂ ਦੀ ਵੀ। ਫਰੀਦਾ ਮਹਿਲ ਨਸੱਖਣ ਰਹਿ ਗਏ, ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ, ਬੈਸਨ ਰੂਹਾਂ ਮੱਲ। ਆਖਿਆ ਹੁਣ
ਜਿਹੜੀ ਮੇਰੀ ਰੂਹ ਸੀ ਅੰਤਰ ਆਤਮਾ ਸੀ ਉਹ ਗੋਰ ਵਿੱਚ ਮੜੀ ਵਿੱਚ ਜਾ ਕੇ ਬਹਿ ਗਈ, ਹੁਣ ਕਬਰ ਵਿੱਚ ਜਾ ਕੇ ਪੈ ਗਈ। ਜਿਵੇਂ ਆਪਾਂ ਕਹੀਏ ਵੀ ਇਹ ਬੰਦਾ ਜਿਉਂਦੇ ਹੀ ਮੁਰਦਾ ਹੋ ਗਿਆ, ਜਿਉਂਦੇ ਮੁਰਦਾ ਜਿਉਂਦਿਆਂ ਜੀ ਬੰਦਾ ਕਬਰ ਵਿੱਚ ਜਾ ਕੇ ਪੈ ਜਾਂਦਾ। ਮਰਨ ਤੋਂ ਬਾਅਦ ਤੇ ਚਲੋ ਇੱਕ ਦਿਨ ਸਾਰਿਆਂ ਨੇ ਪੈਣਾ ਹੀ ਹੈ, ਉਹ ਤੇ ਸੱਚ ਸਾਨੂੰ ਪਤਾ ਹੀ ਹੈ, ਪਰ ਜਿਉਂਦਿਆਂ ਜੀ ਵੀ ਕਬਰ ਵਿੱਚ ਪਿਆ ਜਾਂਦਾ ਜਦੋਂ ਤੁਸੀਂ ਗੁਰੂ ਦੀ ਵਿਵੇਕ ਵਿਚਾਰ ਨਾਲੋਂ ਟੁੱਟ ਜਾਂਦੇ ਹੋ। ਤਾਂ ਸ਼ੇਖ ਫਰੀਦ ਸਾਹਿਬ ਜੀ, ਇਸ ਕਬਰ ਵਿੱਚੋਂ ਨਿਕਲਣ ਦਾ ਹੱਲ ਹੈਗਾ ਕੋਈ? ਕਹਿੰਦੇ ਹਾਂ ਹੈਗਾ। ਆਖੀ ਸ਼ੇਖਾਂ ਬੰਦਗੀ, ਹੇ ਸ਼ੇਖ ਫਰੀਦ ਸਾਹਿਬ ਆਪਣੇ ਆਪ ਨੂੰ ਕਹਿੰਦੇ ਨੇ, ਹੇ ਸ਼ੇਖ ਫਰੀਦ ਰੱਬ ਦੀ ਬੰਦਗੀ ਕਰਿਆ ਕਰ, ਚੱਲਣੇ ਅੱਜ ਕੇ ਕੱਲ, ਅੱਜ ਜਾਂ ਕੱਲ ਕਿਸੇ ਵੇਲੇ ਵੀ ਜਦੋਂ ਤੂੰ ਉਹਦੀ ਬੰਦਗੀ ਕਰੇਗਾ ਇਸ ਕਬਰ ਦੇ ਵਿੱਚੋਂ ਬਾਹਰ ਚੱਲ ਜਾਵੇਗਾ, ਇੱਥੋਂ ਨਿਕਲ ਜਾਵੇਗਾ। ਤੋ ਅਸੀਂ ਜਿਹੜੀ ਕਬਰ ਵਿੱਚ ਫਸੇ ਹੋਏ ਹਾਂ ਔਗਣਾਂ ਦੀ ਕਬਰ ਵਿੱਚ, ਜਿਉਂਦਿਆਂ ਜੀ ਸਾਡਾ ਵਿਹਾਰ ਮੁਰਦਿਆਂ ਵਾਲਾ ਹੈ, ਉਹ ਤੋਂ ਅਸੀਂ ਬਾਹਰ ਨਿਕਲ ਸਕਦੇ ਹਾਂ। ਤੋ ਸਾਰੀ ਸੰਗਤ ਦਾ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਇਹ ਸੀ ਅੱਜ ਦੇ ਬਾਬਾ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਨੂੰ ਆਪਾਂ ਇੱਕ ਨਵੇਂ ਐਂਗਲ ਤੋਂ ਸਮਝਣ ਦਾ ਯਤਨ ਕੀਤਾ। ਇਹ ਠੀਕ ਆ ਵੀ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਦਾ ਇਹ ਵੀ ਮੀਨਿੰਗ ਹੈ ਵੀ ਭਾਈ ਇਹ ਦੁਨੀਆਂ ਦੇ ਮਹਿਲ ਮਾੜੀਆਂ ਆਪਾਂ ਇੱਕ ਦਿਨ ਛੱਡ ਕੇ ਚਲੇ ਜਾਣਾ, ਪਰ ਜਿਉਂਦਿਆਂ ਜੀ ਇਹ ਸਲੋਕ ਸਾਡੀ ਲਾਈਫ ਵਿੱਚ ਕਿਵੇਂ ਕੰਮ ਆਉਂਦਾ ਆਪਾਂ ਇਹਨੂੰ ਇੱਦਾਂ ਸਮਝਿਆਏ। ਤੋ ਆਓ ਅਗਲੇ ਸਮੇਂ ਲਈ ਸਾਡੇ ਸਤਿਕਾਰਯੋਗ ਭਾਈ ਵਰਿੰਦਰ ਸਿੰਘ ਵਾਰਸ ਤਿੰਨਾਂ ਦੇ ਢਾਡੀ ਜਥੇ ਨੂੰ ਆਪ ਜੀ ਸਰਵਣ ਕਰੋ ਜੀ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

واهيرو واهيرو واهيرو

0: ਵਾਹਿਗੁਰੂ
1: ਵਾਹਿਗੁਰੂ।

ਮੈਂ ਸੁਣਿਆ ਕਿ ਉਹਨਾਂ ਦਾ ਹੋਵੇ ਇਕਬਾਲ ਉੱਚਾ, ਜਿਹੜੇ ਤੇਰੀ ਦਹਿਲੀਜ਼ ਤੇ ਝੁਕ ਜਾਂਦੇ। ਉਹਨਾਂ ਦਾ ਹੋਵੇ ਇਕਬਾਲ ਉੱਚਾ, ਜਿਹੜੇ ਤੇਰੀ ਦਹਿਲੀਜ਼ ਤੇ ਝੁਕ ਜਾਂਦੇ। ਮੁੜ ਫਿਰ ਉਹਨਾਂ ਨੂੰ ਆਸਾਂ ਦਾ ਬੂਰ ਲੱਗੇ, ਬੂਟੇ ਜ਼ਿੰਦਗੀ ਦੇ ਜੋ ਨੇ ਸੁੱਕ ਜਾਂਦੇ। ਜੀਵਨ ਲਹਿਰ ਫਿਰ ਉਹਨਾਂ 'ਚ ਹੋਵੇ ਪੈਦਾ, ਸੋਮੇ ਜੋ ਤਕਦੀਰ ਹੱਥੋਂ ਰੁਕ ਜਾਂਦੇ। ਔਰ ਪਾਕ ਨੀਅਤ ਜੋ ਤੇਰੇ ਦਰਬਾਰ ਆਵੇ, ਉਹਦੇ ਗੇੜ 84 ਦੇ ਮੁੱਕ ਜਾਂਦੇ। ਪਤਿਤ ਪਾਵਨ ਭਗਤ ਵਸ਼ਲ, ਸਰਵਰੇ ਕੁਲ ਕਾਇਨਾਤ, ਗੁਰੂ ਤਾਂ ਗੱਦੀ ਤੇ ਸੁਭਾਏਮਾਨ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਰਬ ਕਲਾਂ ਭਰਪੂਰ, ਸਤਿਗੁਰੂ ਧੰਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ, ਗੁਰੂ ਹਜ਼ੂਰੀ ਅੰਦਰ ਜੁੜਮਿਲ ਬੈਠੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਤਿਕਾਰੀ, ਬਾਣੀਯੋਗ ਸਾਧ ਸੰਗਤ ਆਓ, ਗੁਰਦੇਵ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਹੋਏ ਸਾਹਿਬਾਂ ਦੇ ਆਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜੁੜਮਿਲ ਬੈਠੇ ਹੋ, ਗੁਰੂ ਹਜ਼ੂਰੀ ਅੰਦਰ ਜੁੜਮਿਲ ਬੈਠੀ, ਆਪਣੇ ਘਰਾਂ ਵਿੱਚ ਕਾਰੋਬਾਰੀ ਰੁਝੇਵਿਆਂ 'ਚ ਰੁੱਝੀਆਂ ਹੋਈਆਂ ਵੀ ਜੋ ਸੰਗਤਾਂ ਟੀਵੀ ਚੈਨਲ, ਇੰਟਰਨੈਟ ਆਦਿਕ ਸਾਧਨਾਂ ਦੇ ਮਾਧਿਅਮ ਰਾਹੀਂ ਜੋ ਇਸ ਪ੍ਰੋਗਰਾਮ ਦੇ ਨਾਲ ਜੁੜੀਆਂ ਹੋਈਆਂ ਨੇ, ਇੱਕ ਵਾਰ ਮਨੋਬਿਰਤੀਆਂ ਨੂੰ ਕਰੀਏ ਕਾਗਰਤ, ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਰੀਏ ਧਿਆਨ। ਜਥੇ ਵੱਲੋਂ ਦੇਕਰ ਜੋੜ ਬੁਲਾਈ, ਗੁਰੂ ਫਤਿਹ ਨੂੰ ਕਰੋ ਪ੍ਰਵਾਨ, ਚੁਕਾਓ ਸੀਸ, ਲਵਾਓ ਹਾਜ਼ਰੀ ਤੇ ਇੱਕ ਵਾਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜੋ ਗੁਰੂ ਚਰਨਾਂ ਦੇ ਵਿੱਚ ਜੁੜ ਮਿਲ ਬੈਠਣ ਦਾ ਇਹ ਸਬੱਬ, ਇਹ ਸੁਭਾਗ ਸਮਾਂ ਬਣਿਆ ਹੋਇਆ। ਤੋ ਆ ਸਾਥੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਗੁਰੂ ਸਾਰਿਆਂ ਦੇ ਪਾਸੋਂ ਜਿੱਥੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਉੱਥੇ ਲੜੀਵਾਰ ਜੋ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ, ਗੁਰਮਤਿ ਵਿਚਾਰਾਂ ਦੀ ਸਾਂਝ ਗੁਰੂ ਸਵਾਰੇ ਯਾਨੀ ਗੁਰਸ਼ਰਨ ਸਿੰਘ ਜੀ ਆਪ ਸੰਗਤਾਂ ਦੇ ਨਾਲ ਬਣਾ ਕੇ ਗਏ ਨੇ। ਅੱਜ ਸਵੇਰ ਤੋਂ 3 ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਰੰਭ ਨੇ। ਤੋ ਪਿੰਡ ਛਾਪਾ ਡਿਸਟ੍ਰਿਕਟ ਬਰਨਾਲਾ ਦੀ ਸੰਗਤ, ਇਸੇ ਤਰ੍ਹਾਂ ਪਿੰਡ ਗਹੌਰ ਡਿਸਟ੍ਰਿਕਟ ਲੁਧਿਆਣਾ ਦੀ ਸੰਗਤ, ਔਰ ਗੁਲਜ਼ਾਰ ਟਰਾਂਸਪੋਰਟ, ਜੈਟਸਪੀਡ ਟਰਾਂਸਪੋਰਟ, ਟ੍ਰਿਪਲ ਐਸ ਟਰਾਂਸਪੋਰਟ, ਇਹਨਾਂ ਕੰਪਨੀਆਂ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ। ਇਹ ਬਹੁਤ ਜਿੰਨੇ ਵੀ ਪਰਿਵਾਰ ਨੇ, ਇਹਨਾਂ ਪਰਿਵਾਰਾਂ ਵੱਲੋਂ ਹਰ ਸਾਲ ਇਸੇ ਤਰ੍ਹਾਂ ਗੁਰੂ ਚਰਨਾਂ ਦਾ ਉਟਾਸਰਾ ਲੈਂਦਿਆਂ ਹੋਇਆਂ ਇਹ ਸੇਵਾਵਾਂ ਕੀਤੀਆਂ ਜਾਂਦੀਆਂ ਨੇ। ਤੋ ਇਸ ਸਾਲ ਵੀ ਇਹਨਾਂ ਪਰਿਵਾਰਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ, ਪਾਤਸ਼ਾਹ ਮਿਹਰ ਕਰਨ। ਤੋ ਆਓ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਆਪ ਵਿੱਚੋਂ ਜਿਹੜੇ ਗੁਰੂ ਸਵਾਰੇ ਰੂਟੀਨ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋ, ਕੱਲ ਸ਼ਾਮ ਦੇ ਦੀਵਾਨ ਵਿੱਚ ਆਪਾਂ ਇਤਿਹਾਸ ਦਾ ਇੱਕ ਪੱਖ ਵਿਚਾਰ ਰਹੇ ਸਾਂ। ਉਮਰ ਦੇ ਉਸ ਪੜਾਅ ਤੇ ਜਾ ਕੇ ਜਿੱਥੇ ਜਾ ਕੇ ਆਦਮੀ ਆਪਣੇ ਆਪ ਨੂੰ ਹੰਭਿਆ, ਹਾਰਿਆ, ਥੱਕਿਆ ਮਹਿਸੂਸ ਕਰਦਾ ਹੈ। 10 ਬਾਲਤਨ 20 ਰਵਣ, 30 ਸਾਂ ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ, 85 ਪੱਗ ਖਿੱਸੈ, 60 ਕਹਿ ਬੁਢੇਪਾ ਆਵੈ। ਇਹ 10-10 ਸਾਲ ਦੇ ਪੜਾਅ ਨੇ ਤੇ 60 ਕੁ ਸਾਲ ਤੱਕ ਜਾ ਕੇ ਆਦਮੀ ਬੁਢੇਪਾ ਜਿਹੜਾ ਹੈ ਉਹ ਐਨ ਬੰਦੇ ਉੱਤੇ ਆਪਣਾ ਪ੍ਰਭਾਵ ਪਾ ਜਾਂਦਾ ਹੈ। 60 ਕਹਿ ਬੁਢੇਪਾ ਆਵੈ, 70 ਕਾ ਮਤਹੀਣ, ਇਹ ਉਹ ਸ਼ਬਦ ਵਰਤੇ ਨੇ ਗੁਰਦੇਵ ਸੱਚੇ ਪਾਤਸ਼ਾਹ ਨੇ, ਜੋ ਪ੍ਰਚਲਿਤ ਸਮਾਜ ਵਿੱਚ ਜੋ ਸਿਸਟਮ ਚੱਲਦਾ, ਜੋ ਸਮਾਜ ਦਾ ਤਾਣਾ ਬਾਣਾ ਹੈ। 70 ਕੁ ਸਾਲ ਦੀ ਉਮਰ ਤੱਕ ਜਾਂਦਿਆਂ ਹੋਇਆਂ ਇਹ ਉਹ ਵਕਤ ਹੈ ਜਦੋਂ ਕਈ ਵਾਰ ਬਜ਼ੁਰਗ ਆਪਣੇ ਜੋ ਉਹਨਾਂ ਦਾ ਤਜ਼ਰਬਾ ਹੁੰਦਾ ਹੈ ਉਹਦੇ ਵਿੱਚੋਂ ਨੌਜਵਾਨਾਂ ਨੂੰ ਕੁਝ ਦੱਸਣਾ ਚਾਹੁੰਦੇ ਤੇ ਹਨ, ਪਰ ਨੌਜਵਾਨ ਗੱਲ ਸੁਣਦਾ ਨਹੀਂ। ਇਹ ਕਹਿ ਕੇ ਬਾਪੂ ਹੁਣ 70-32 ਹੋ ਗਿਆ, ਉਹਦਾ ਦਿਮਾਗ ਨਹੀਂ ਕੰਮ ਕਰਦਾ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸੇ ਜਾਸਣੀ, 90 ਸਾਲ ਦੀ ਉਮਰ ਬਸ ਮੰਜੀ ਜੋਗਾ, ਮੂਲ ਨਾ ਜਾਣੇ ਆਪ ਬਲ। ਹਜ਼ੂਰ ਕਹਿੰਦੇ ਨੇ ਟੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲਰ, ਕਹਿੰਦੇ ਸੱਚਾਈ ਇਹੀ ਹੈ ਵੀ ਇਹ ਸੰਸਾਰ ਜਿਹੜਾ ਧੂਏ ਦਾ ਮਹਿਲ ਹੈ। ਤੋ ਉਮਰ ਦੇ ਉਸ ਪੜਾਅ ਤੇ ਜਾ ਕੇ ਜਿਹਨੂੰ ਹਜ਼ੂਰ ਨੇ ਆਖਿਆ 60 ਕਹਿ ਬੁਢੇਪਾ ਆਵੈ, 60 ਸਾਲ ਦੀ ਉਮਰ ਵਿੱਚ ਜਾ ਕੇ ਬਾਬੇ ਅਮਰਦਾਸ ਦੇ ਮਨ ਵਿੱਚ ਇੱਕ ਚਿਣਗ ਫੁਰੀ, ਇੱਕ ਫੁਰਨਾ ਫੁਰਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਧਰਮ ਕਾਰਜ ਨਹੀਂ ਕੀਤਾ, ਮੈਨੂੰ ਕਰਨਾ ਚਾਹੀਦਾ। ਉਹਦੇ ਵਾਸਤੇ ਫਿਰ ਕਿਉਂਕਿ ਸਨਾਤਨ ਮਤ ਵਿੱਚ ਪੈਦਾ ਹੋਏ ਸਨ, ਹਿੰਦੂ ਮਤ ਵਿੱਚ ਪੈਦਾ ਹੋਏ ਸਨ, ਤੇ ਜੋ ਹਿੰਦੂ ਮਤ ਦੇ ਮੁਤਾਬਕ ਜਿਹੜੀਆਂ ਬਣੀਆਂ ਹੋਈਆਂ ਧਾਰਮਿਕ ਰੁਚੀਆਂ ਸਨ
ਔਰ ਉਹਨਾਂ ਰੁਚੀਆਂ ਵਿੱਚੋਂ ਪ੍ਰਮੁੱਖ ਰੁਚੀ ਤੇ ਇਹੋ ਸੀ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ। ਤੋ ਜੋ ਪਰਿਵਾਰ ਵਿੱਚ ਚੱਲਿਆ ਆ ਰਿਹਾ ਪੁਰਾਤਨ ਤਾਣਾ ਬਾਣਾ ਸੀ ਉਹਦੇ ਮੁਤਾਬਕ ਹੀ ਉਹਨਾਂ ਨੇ ਆਪਣੇ ਆਪ ਨੂੰ ਇਸ ਪਾਸੇ ਵੱਲ ਮੋੜ ਲਿਆ। ਤੋ 20 ਵਾਰ ਲਗਾਤਾਰ 10 ਸਾਲ, ਸਾਲ ਵਿੱਚ 2 ਵਾਰ ਉਹਨਾਂ ਨੇ ਜਾਣਾ ਸੰਗ ਦੇ ਨਾਲ, ਜਥੇ ਦੇ ਨਾਲ ਤੀਰਥ ਇਸ਼ਨਾਨ ਆਦਿ ਕਰਨਾ, ਮੰਦਰਾਂ ਦੇ ਵਿੱਚ ਮਾਤਾ ਰਾਣੀ ਦੇ ਦਰਸ਼ਨ ਦੀਦਾਰੇ ਕਰਨੇ ਤੇ ਵਾਪਸ ਪਰਤ ਆਉਣਾ। ਪਰ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਉਹਨਾਂ ਦੀ ਲਾਈਫ ਵਿੱਚ, ਉਹਨਾਂ ਦੀ ਜ਼ਿੰਦਗੀ ਵਿੱਚ ਵਾਪਰਿਆ, ਉਹ ਸੀ ਜਦੋਂ ਉਹ 20ਵੀਂ ਵਾਰ ਵਾਪਸ ਆ ਰਹੇ ਸਨ ਤੇ ਉਹਨਾਂ ਦੀ ਦੋਸਤੀ, ਉਹਨਾਂ ਦੀ ਮਿੱਤਰਤਾਈ ਇੱਕ ਵੈਸ਼ਨਵ ਮਤ ਦੇ ਸਾਧ ਦੇ ਨਾਲ ਹੁੰਦੀ ਹੈ। ਔਰ ਉਹਦੇ ਵੱਲੋਂ ਕੀਤਾ ਹੋਇਆ ਸਵਾਲ, ਸਵਾਲ ਵੀ ਉਹਦਾ ਇਹ ਸੀ ਵੀ ਤੁਸੀਂ ਬਹੁਤ ਸਿਆਣੇ ਹੋ, ਬੜੇ ਦੂਰਦਰਸ਼ੀ ਹੋ, ਗੱਲਾਂ ਬਾਤਾਂ ਦੇ ਵਿੱਚ ਤੁਸੀਂ ਬਹੁਤ ਸਿਆਣਪ ਭਰਪੂਰ ਗੱਲਾਂ ਬਾਤਾਂ ਕਰਦੇ ਹੋ, ਟਹਿਲ ਸੇਵਾ ਚੰਗੀ ਕਰਦੇ ਹੋ, ਤੁਹਾਡੇ ਉੱਤੇ ਭਗਵਾਨ ਦੀ ਬੜੀ ਮਿਹਰ ਹੈ। ਤੇ ਸਵਾਲ ਉਹਦਾ ਇਹ ਸੀ ਵੀ ਤੁਹਾਡਾ ਗੁਰੂ ਕੌਣ ਹੈ। ਇਹ ਗੱਲ ਸੁਣ ਕੇ ਬਾਬੇ ਅਮਰਦਾਸ ਨੇ ਜਦੋਂ ਠੰਡਾ ਹੋਕਾ ਭਰਦਿਆਂ ਗੱਲ ਕਹੀ ਵੀ ਇਹ ਸੱਚ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਚਾਹ ਕੇ ਪਾਪ ਨਹੀਂ ਕੀਤਾ ਔਰ ਧਰਮ ਦੀ ਖਾਤਰ ਮੈਂ ਦੌੜਿਆ ਫਿਰਦਾ ਹਾਂ, ਇਹ ਸੋਚ ਕੇ ਵੀ ਹੁਣ ਉਮਰ 17 ਨੂੰ ਢੁੱਕ ਚੱਲੀਏ ਤੇ ਮੈਂ ਕੋਈ ਚੰਗਾ ਕੰਮ ਕਰਾਂ, ਕੋਈ ਧਰਮ ਦਾ ਕਾਰਜ ਕਰਾਂ, ਔਰ ਇਹਦੇ ਵਾਸਤੇ ਮੈਂ ਹਰ ਸਾਲ, ਸਾਲ ਵਿੱਚ 2 ਵਾਰੀ ਜਾਂਦਾ ਹਾਂ ਮਾਤਾ ਰਾਣੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ, ਗੰਗਾ ਮਾਤਾ ਦੇ ਇਸ਼ਨਾਨ ਕਰਨ ਵਾਸਤੇ, ਪਰ ਅੰਦਰ ਇੱਕ ਖਾਲੀਪਣ ਹੈ, ਉਹ ਖਾਲੀਪਣ ਕਿਵੇਂ ਭਰੇਗਾ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ। ਬਾਬਾ ਅਮਰਦਾਸ ਜਦੋਂ ਉਹਨੇ ਜਵਾਬ ਦਿੱਤਾ ਵੀ ਹਾਲੇ ਤੱਕ ਮੈਨੂੰ ਕੋਈ ਗੁਰੂ ਨਹੀਂ ਮਿਲਿਆ, ਇਹ ਗੱਲ ਸੁਣ ਕੇ ਅੱਗ ਬਬੂਲਾ ਹੋਇਆ ਵੈਸ਼ਨਵ ਸਾਧ ਬਾਬੇ ਅਮਰਦਾਸ ਨੂੰ ਬਹੁਤ ਬੋਲ ਕਬੂਲ ਬੋਲ ਕੇ ਗਿਆ। ਉਹ ਕਹਿੰਦਾ ਮੈਂ ਤੇਰੇ ਨੂੰ ਗੁਰੇ ਹੱਥੋਂ ਖਾਂਦਾ ਪੀਂਦਾ ਰਿਹਾ, ਤੇਰੇ ਨਾਲ ਰਿਹਾ, ਮੇਰੇ ਕੀਤੇ ਹੋਏ ਸਾਰੇ ਧਰਮ ਕਰਮ ਸਭ ਫਨਾ ਹੋ ਗਏ, ਮੈਂ ਜਿੰਨੇ ਤੀਰਥ ਇਸ਼ਨਾਨ ਕੀਤੇ ਮੇਰੇ ਸਾਰੇ ਦਗਦ ਹੋ ਗਏ, ਕੁਝ ਨਹੀਂ ਬਚਿਆ ਮੇਰੇ ਪੱਲੇ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੂੰ ਹਾਲੇ ਤੱਕ ਗੁਰੂ ਵਾਲਾ ਨਹੀਂ ਬਣਿਆ ਤੇ ਮੈਂ ਕਦੇ ਤੇਰਾ ਸੰਗ ਨਾ ਕਰਦਾ, ਮੈਂ ਕਦੇ ਵੀ ਤੇਰਾ ਸੰਗ ਨਾ ਕਰਦਾ, ਕਦੇ ਵੀ ਤੇਰੇ ਨਾਲ ਨਾ ਤੁਰਦਾ। ਇਹ ਗੱਲ ਕਹਿ ਕੇ ਉਹ ਚਲਿਆ ਗਿਆ। ਪਰ ਇਹ ਬਾਬਾ ਅਮਰਦਾਸ ਦੀ ਜ਼ਿੰਦਗੀ ਵਿੱਚ ਉਹਦੇ ਬੋਲਾਂ ਨੇ ਇੱਕ ਬਹੁਤ ਵੱਡਾ ਉਚਾਲ ਲਿਆ ਕੇ ਰੱਖ ਦਿੱਤਾ। ਸਵਾਲ ਸਨ ਬਹੁਤ ਸਾਰੇ ਜਿਹੜੇ ਉਹਦੇ ਵਾਸਤੇ ਛੱਡ ਗਿਆ ਕਿ ਨਿਗੁਰੇ ਹੋਣਾ ਇੰਨਾ ਹੀ ਬੁਰਾ ਹੁੰਦਾ, ਇੰਨਾ ਹੀ ਬੁਰਾ ਹੁੰਦਾ। ਆਸਾ ਦੀ ਵਾਰ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਫਲੀਆਂ ਫੁਲੀਆਂ ਬੱਪੜੇ ਭੀ ਤਨ ਵਿੱਚ ਸਵਾਹ। ਉਹ ਕਹਾਣੀ ਕੀ ਹੈ, ਕਿਤੇ ਨਾ ਕਿਤੇ ਉਹੀ ਤੇ ਗੱਲ ਚੱਲ ਰਹੀ ਹੈ। ਪਰ ਹਾਲੇ ਗੁਰਬਾਣੀ ਦੀ ਚਿਣਗ, ਗੁਰਬਾਣੀ ਦੀ ਬਾਬਤ ਕੋਈ ਜਾਣਕਾਰੀ ਬਾਬੇ ਅਮਰਦਾਸ ਨੂੰ ਨਹੀਂ ਹੈ, ਪ੍ਰਾਪਤ ਨਹੀਂ ਹੋਈ, ਪਤਾ ਨਹੀਂ ਲੱਗਿਆ। ਤੋ ਹਾਲਾਤ ਇਹੋ ਜਿਹੇ ਬਣ ਗਏ, ਨਾ ਤਾਂ ਦਿਨੇ ਚੈਨ ਆਉਂਦਾ ਹੈ ਨਾ ਰਾਤ ਨੂੰ ਨੀਂਦ ਆਉਂਦੀ ਹੈ, ਦਿਨੇ ਚੈਨ ਨਹੀਂ ਆਉਂਦਾ, ਰਾਤਾਂ ਨੂੰ ਅੱਖਾਂ 'ਚ ਨੀਂਦ ਨਹੀਂ ਆਉਂਦੀ। ਜਦੋਂ ਅੱਖਾਂ ਬੰਦ ਕਰਦੇ ਨੇ ਉਹ ਵੈਸ਼ਨਵ ਸਾਧ ਦੇ ਬੋਲੇ ਹੋਏ ਬੋਲ ਵਾਰ ਵਾਰ ਉਹਦੇ ਕੰਨਾਂ ਵਿੱਚ ਗੂੰਜੀ ਜਾਂਦੇ ਆ, ਇੱਕੋ ਗੱਲ, ਮੈਂ ਤੇਰੇ ਹੱਥੋਂ, ਤੇਰੇ ਨਿਗੋਰੇ ਹੱਥੋਂ ਖਾਂਦਾ ਪੀਂਦਾ ਰਿਹਾ, ਮੇਰੇ ਧਰਮ ਕਰਮ ਸਭ ਖਤਮ ਹੋ ਗਏ, ਕੀ ਨਿਗੋਰੇ ਹੋਣਾ ਇੰਨਾ ਬੁਰਾ ਹੁੰਦਾ ਹੈ। ਤੋ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਭੁਚਾਲ ਆ ਚੁੱਕਾ ਸੀ, ਪਰ ਉਹਨੂੰ ਇਹ ਸਮਝ ਨਹੀਂ ਸੀ ਆ ਰਹੀ, ਇਹ ਜਿਹੜੀ ਤਰਥੱਲੀ, ਇਹ ਜਿਹੜਾ ਭੁਚਾਲ ਉਹਦੀ ਲਾਈਫ ਵਿੱਚ, ਉਹਦੀ ਜ਼ਿੰਦਗੀ ਵਿੱਚ ਆ ਚੁੱਕਾ ਸੀ, ਆਖਰ ਇਹ ਮੱਠਾ ਕਿਵੇਂ ਹੋਵੇਗਾ, ਇਹ ਸ਼ਾਂਤ ਕਿਵੇਂ ਹੋਵੇਗਾ, ਕੋਈ ਸਮਝ ਨਹੀਂ ਸੀ। ਕੁਦਰਤੀ ਫਿਰ ਦੇਵ ਨੇਤ ਨਾਲ ਇੱਕ ਹੋਰ ਘਟਨਾ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਘਟਦੀ ਹੈ। ਗਰਮੀਆਂ ਦੀ ਰੁੱਤ ਹੈ, ਆਮ ਤੌਰ 'ਤੇ ਨਾ, ਵੈਸੇ ਕੋਈ ਬਹੁਤਾ ਪਿਛਾਂ ਵੀ ਨਾਮ ਹੀ ਜੇਕਰ ਝਾਕੀਏ, ਕੋਈ 15-20 ਸਾਲ ਪਿੱਛੇ ਚੱਲ ਜਾਈਏ ਪੰਜਾਬ ਦੇ ਪਿੰਡਾਂ ਵੱਲ, ਜਦੋਂ 24 ਘੰਟੇ ਸਪਲਾਈ ਨਹੀਂ ਸੀ ਸ਼ੁਰੂ ਹੋਈ ਹਾਲੇ ਪਿੰਡਾਂ ਦੇ ਵਿੱਚ, ਆਮ ਤੌਰ 'ਤੇ ਗਰਮੀਆਂ ਦੀ ਰੁੱਤ ਦੇ ਵਿੱਚ, ਗਰਮ ਰੁੱਤੇ ਜਿਹੜੇ ਮੰਜੇ ਹੁੰਦੇ ਹਨ, ਆਮ ਤੌਰ 'ਤੇ ਕੋਠਿਆਂ ਦੀ ਛੱਤ 'ਤੇ ਮੰਜੇ ਡਾਹੇ ਜਾਂਦੇ ਸਨ ਗਰਮ ਰੁੱਤ ਵਿੱਚ। ਤੋ ਰਾਤ ਰਾਣੀ ਦਾ ਵਕਤ ਸੀ, ਗਰਮੀ ਦਾ ਸਮਾਂ ਸੀ, ਰਾਤ ਦਾ ਸਮਾਂ, ਔਰ ਛੱਤ ਉੱਤੇ ਮੰਜਾ ਬਾਬੇ ਅਮਰਦਾਸ ਨੇ ਡਾਹਿਆ। ਰਾਤ ਸੌਣ ਦੀ ਕੋਸ਼ਿਸ਼ ਕਰਦਾ ਪਰ ਨੀਂਦ ਨਹੀਂ ਉਹਦੀਆਂ ਅੱਖਾਂ ਵਿੱਚ ਪੈ ਰਹੀ। ਕੁਦਰਤੀ ਇਧਰੋਂ ਤੜਕਾ ਹੋ ਗਿਆ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਇਸੇ ਤਰ੍ਹਾਂ ਉਸਲ ਵੱਟੇ ਲੈਂਦਿਆਂ ਸਾਰੀ ਰਾਤ ਲੰਘ ਗਈ। ਪਰ ਕੀ ਹੁੰਦਾ ਹੈ, ਬੜੀ ਟਿਕੀ ਹੋਈ ਰਾਤ ਸੀ, ਰਾਤ ਰਾਣੀ ਦਾ ਚੌਥਾ ਪਹਿਰ ਸੀ, ਇਹ ਉਹ ਸਮਾਂ ਜਦੋਂ ਹਾਲੀ ਆਪਣਾ ਹੱਲ ਜੋੜ ਕੇ ਖੇਤਾਂ ਵੱਲ ਤੁਰ ਪਿਆ ਕਰਦੇ ਸਨ। ਹਾਲੀਆਂ ਨੇ ਹੱਲ ਜੋੜੇ, ਖੇਤਾਂ ਵੱਲ ਤੁਰ ਪਏ, ਇੱਕ ਸਵਾਣੀ ਉੱਠੀ, ਅੰਮ੍ਰਿਤ ਵੇਲੇ ਦਾ ਸਮਾਂ ਹੈ,
ਉਹਨੇ ਚਾਟੀ ਵਿੱਚ ਪਾਈ ਹੈ ਮਧਾਣੀ, ਨਾਲ ਦੀ ਨਾਲ ਤੇ ਮਧਾਣੀ ਚੱਲ ਰਹੀ ਹੈ, ਚਾਟੀ ਵਿੱਚ ਮਧਾਣੀ ਚੱਲ ਰਹੀ ਹੈ, ਤੇ ਮੁੱਖ ਵਿੱਚੋਂ ਬਾਣੀ ਦਾ ਪਾਠ ਹੋ ਰਿਹਾ ਹੈ, ਤੇ ਗੁਰਬਾਣੀ ਦਾ ਪਾਠ ਵੀ ਉਹ ਸ਼ਬਦ ਆਸਾ ਦੀ ਵਾਰ ਦੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸੌ ਚੰਦਾ ਉਗਮੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਸ਼ਬਦ ਬਾਬੇ ਅਮਰਦਾਸ ਦੇ ਕੰਨੀ ਪਏ, ਜਿਵੇਂ ਜਿਵੇਂ ਸ਼ਬਦ ਉਹਦੇ ਕੰਨਾਂ ਵਿੱਚ ਪਈ ਜਾਂਦੇ ਨੇ, ਉਹਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਕੰਨਾਂ ਵਿੱਚ ਮਿਸ਼ਰੀ ਘੁਲਦੀ ਜਾ ਰਹੀ ਹੋਵੇ। ਕਹਿੰਦੇ ਵਰਤਾਰਾ ਵਾਪਰਿਆ ਸਰਵਣ ਕਰੋ ਢਾਡੀ ਸਿੰਘ, ਇਉਂ ਸੁਣਾਉਂਦੇ ਆ ਰਹੇ।

ਇਹ ਪੰਜਾਬ ਦਾ ਪੁਰਾਤਨ ਕਲਚਰ ਹੈ, ਪੰਜਾਬ ਦਾ ਆਪਣਾ ਇੱਕ ਵਿਰਸਾ ਹੈ, ਪੰਜਾਬ ਦੀ ਆਪਣੀ ਇੱਕ ਵਿਰਾਸਤ ਹੈ। ਕਿਉਂਕਿ ਆਪਾਂ ਬਹੁਤੇ ਜਿੰਨੇ ਵੀ ਆਪ ਗੁਰੂ ਹਜ਼ੂਰੀ ਅੰਦਰ ਜੁੜਮਿਲ ਬੈਠੇ ਹੋ, ਆਪਾਂ ਪੰਜਾਬ ਦੇ ਪਿੰਡਾਂ ਨੂੰ ਬਿਲੋਂਗ ਕਰਦੇ ਹਾਂ, ਪੇਂਡੂ ਖਿੱਤੇ ਨੂੰ ਬਿਲੋਂਗ ਕਰਦੇ ਹਾਂ, ਤੇ ਪਿੰਡਾਂ ਥਾਵਾਂ ਦੇ ਵਿੱਚ ਬਜ਼ੁਰਗਾਂ ਨੇ ਅੰਮ੍ਰਿਤ ਵੇਲੇ, ਜਦੋਂ ਅੰਮ੍ਰਿਤ ਵੇਲਾ ਹੋਣਾ, ਸਵਾਣੀਆਂ ਨੇ ਚਾਟੀ ਚ ਮਧਾਣੀ ਪਾ ਲੈਣੀ, ਰਿੜਕਣਾ ਪਾ ਲੈਣਾ, ਨਾਲ ਦੀ ਨਾਲ ਬਾਣੀ ਪੜੀ ਜਾਣੀ, ਦੂਜੇ ਪਾਸੇ ਹਾਲੀਆਂ ਨੇ ਹਲ ਜੋ ਲੈਣੇ। ਜਿੰਨੇ ਚਿਰ ਨੂੰ ਪਹੁ ਫਟਾਲਾ ਹੋਣਾ, ਆਮ ਤੌਰ ਤੇ ਸਿਆਣੇ ਬਜ਼ੁਰਗ ਜਿਹੜੇ ਉਦਮੀ ਬੰਦੇ ਸਨ, ਉਹ ਕਿੱਲਾ ਪੈਲੀ ਪਹੁ ਫਟਾਲੇ ਤੋਂ ਪਹਿਲਾਂ ਪਹਿਲਾਂ ਵਾਹ ਲਿਆ ਕਰਦੇ ਸੀ। ਤੋ ਅੰਮ੍ਰਿਤ ਵੇਲੇ ਦੀ ਸੰਭਾਲ ਹੁੰਦੀ ਸੀ। ਕਾਰਨ ਹੈ ਕਿਉਂਕਿ ਰਾਤ ਰਾਣੀ ਦਾ ਚੌਥਾ ਪੈਰ ਬਹੁਤ ਟਿਕੀ ਹੋਈ ਰਾਤ ਹੁੰਦੀ ਹੈ, ਸ਼ਾਤਮਈ ਸਮਾਂ ਹੁੰਦਾ, ਕੋਈ ਰੌਲਾ ਰੱਪਾ ਨਹੀਂ, ਕੋਈ ਕਿਸੇ ਪਾਸੇ ਤੋਂ ਡਿਸਟਰਬੈਂਸ ਨਹੀਂ। ਔਰ ਇਹੀ ਕਾਰਨ ਹੈ ਵੀ ਇਸ ਸਮੇਂ ਨੂੰ, ਰਾਤ ਰਾਣੀ ਦੇ ਚੌਥੇ ਪੈਰ ਨੂੰ, ਗੁਰਬਾਣੀ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲਾ ਸ਼ਬਦ ਉਹਦੇ ਵਾਸਤੇ ਵਰਤਿਆ ਹੈ। ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸੇ ਸ਼ਬਦ ਵਾਸਤੇ ਭਲਕ ਸ਼ਬਦ ਵਰਤਦੇ ਨੇ ਵੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਪ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਏਦਾਂ ਵੀ ਆਖਿਆ, ਚੌਥੇ ਪੈਰ ਸਵਾ ਕੇ ਸੁਰਤਿਆਂ ਉਪਜੈ ਚਾਓ। ਤੋ ਬਾਣੀ ਦਾ ਪਾਠ ਕਰਨਾ ਨਾਲ ਦੀ ਨਾਲ, ਉਹਨਾਂ ਕਈ ਵਾਰ ਇੱਥੇ, ਤਕਰੀਬਨ ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ, ਵੀ ਕਿਸੇ ਰੇਡੀਓ ਸਟੇਸ਼ਨ ਤੇ, ਰੇਡੀਓ ਚੈਨਲ ਤੇ ਇੱਕ ਟਾਕ ਸ਼ੋ ਚੱਲ ਰਿਹਾ ਸੀ। ਟਾਕ ਸ਼ੋ ਦਾ ਵਿਸ਼ਾ ਕੀ ਸੀ, ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੀ ਕੋਈ ਭੈਣ ਗੁਟਕਾ ਲੈ ਕੇ ਬਾਣੀ ਦਾ ਪਾਠ ਕਰ ਰਹੀ ਸੀ। ਉਹਨੂੰ ਕਿਸੇ ਗ੍ਰੰਥੀ ਸਿੰਘ ਨੇ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਭੈਣ ਜੀ ਚੱਲਦੇ ਦੀਵਾਨ ਵਿੱਚ ਬਹਿ ਕੇ ਗੁਰਬਾਣੀ ਦਾ ਪਾਠ ਨਹੀਂ ਕਰੀਦਾ, ਪਾਠ ਘਰੇ ਬਹਿ ਕੇ ਕਰੀਦਾ, ਕਿਉਂਕਿ ਸਾਡੇ ਗੁੱਸੇ ਬਹੁਤ ਜ਼ਿਆਦਾ ਵਧੇ ਹੋਏ ਨੇ ਅੱਜ ਦੇ ਸਮੇਂ 'ਚ। ਤੋ ਮੀਡੀਆ ਹਰ ਇੱਕ ਬੰਦੇ ਦੇ ਹੱਥ ਵਿੱਚ ਹੈ, ਆਪਾਂ ਵੀ ਵੇਖਦੇ ਹਾਂ ਹੁਣ ਅੱਜ ਦੇ ਸਮੇਂ 'ਚ ਜਿਹੜਾ ਵਰਤਾਰਾ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ ਨਾ, ਇੱਕ ਗੱਲ ਸਾਨੂੰ ਮੰਨਣੀ ਪਏਗੀ, ਇਹ ਠੀਕ ਹੈ ਵੀ ਸੋਸ਼ਲ ਮੀਡੀਆ ਇਸ ਸਮੇਂ ਦੀ ਬਹੁਤ ਵੱਡੀ ਪਾਵਰ ਹੈ, ਬਹੁਤ ਵੱਡੀ ਪਾਵਰ ਹੈ, ਕੋਈ ਦੋ ਰਾਏ ਨਹੀਂ ਇਹਦੇ ਵਿੱਚ। ਪਰ ਤੁਸੀਂ ਇਹ ਵੀ ਯਕੀਨ ਜਾਣੋ ਕਿ ਸੋਸ਼ਲ ਮੀਡੀਆ ਉੱਤੇ ਜੋ ਚੀਜ਼ਾਂ ਸਾਨੂੰ ਵਿਖਾਈਆਂ ਜਾਂਦੀਆਂ ਨੇ, 100 ਦੇ ਵਿੱਚੋਂ 99% ਕੋਰਾ ਝੂਠ ਹੁੰਦੀਆਂ ਨੇ, ਗੱਲ ਤੁਹਾਨੂੰ ਮੰਨਣੀ ਪਏਗੀ। ਮੰਨ ਲਓ ਕੋਈ ਵੀਡੀਓ ਤੁਹਾਡੇ ਕੋਲ ਆਈ ਹੈ, ਕੋਈ ਵੀਡੀਓ ਤੁਹਾਡੇ ਕੋਲ ਆਈ ਹੈ, ਤੁਸੀਂ ਉਹਨੂੰ ਵੇਖ ਰਹੇ ਹੋ, ਜਿਸ ਬੰਦੇ ਨੇ ਵੀਡੀਓ ਨੂੰ ਬਣਾਇਆ, ਉਹਨੂੰ ਐਡਿਟ ਕੀਤਾ, ਉਹਨੇ ਜੋ ਸੁਨੇਹਾ ਦੁਨੀਆਂ ਤੱਕ ਦੇਣਾ ਹੈ ਉਹ ਦੇ ਰਿਹਾ, ਉਹ ਪਹੁੰਚਾ ਰਿਹਾ, ਪਰ ਜੋ ਰਿਐਲਿਟੀ ਹੈ, ਜੋ ਸੱਚਾਈ, ਉਹਦੇ ਵਿੱਚ ਉਹਨੂੰ ਲੁਕੋਇਆ ਜਾ ਰਿਹਾ। ਆਹ ਤਾਜ਼ਾ ਘਟਨਾਕ੍ਰਮ ਜਿਹੜਾ ਤੁਸੀਂ ਵੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਚੱਲ ਰਿਹਾ, ਜਿਹੜਾ ਕੁਚੱਕਰ ਚੱਲਿਆ ਹੋਇਆ, ਇਹ ਦੇਣ ਕੀ ਦੀ ਹੈ? ਸੋਸ਼ਲ ਮੀਡੀਆ ਦੀ ਦੇਣ ਹੈ, ਸੋਸ਼ਲ ਮੀਡੀਆ ਦੀ, ਸੋਸ਼ਲ ਮੀਡੀਆ ਦੀ ਬਣੀ ਹੋਈ ਹਵਾ ਹੈ। ਤੱਥ ਕੁਝ ਹੋਰ ਨੇ, ਸੱਚਾਈ ਕੁਝ ਹੋਰ ਹੈ, ਰਿਐਲਿਟੀ ਕੁਝ ਹੋਰ ਹੈ। ਅੱਜ ਜਦੋਂ ਸੱਚਾਈ ਆਮ ਲੋਕਾਂ ਦੇ ਸਾਹਮਣੇ ਆਈ ਹੈ, ਅੱਖਾਂ ਖੁੱਲਦੀਆਂ ਨੇ, ਕੀ ਇੰਜ ਵੀ ਹੋ ਸਕਦਾ, ਪਰ ਹਾਂ ਇਹ ਸੱਚਾਈ ਹੈ। ਸੋਸ਼ਲ ਮੀਡੀਆ ਉੱਤੇ ਚੱਲ ਰਿਹਾ 100 ਦੇ ਵਿੱਚੋਂ 90% ਪ੍ਰੋਗਰਾਮ ਜਿਹੜਾ ਹੈ ਉਹ ਕੋਰਾ ਝੂਠ ਹੁੰਦਾ ਹੈ, ਇਹ ਗੱਲ ਸਾਨੂੰ ਮੰਨਣੀ ਪਏਗੀ। ਤੋ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਮੀਡੀਆ ਆਮ ਬੰਦੇ ਦੇ ਹੱਥਾਂ ਵਿੱਚ। ਉਹ ਭੈਣ ਟਾਕ ਸ਼ੋਅ ਦੇ ਵਿੱਚ ਆਪਣੀ ਗੱਲ ਰੱਖ ਰਹੀ ਸੀ ਵੀ ਮੈਂ ਗੁਰਦੁਆਰੇ ਗਈ, ਮੈਨੂੰ ਗੁਰਦੁਆਰੇ ਭਾਈ ਨੇ ਪਾਠ ਨਹੀਂ ਕਰਨ ਦਿੱਤਾ, ਇਹ ਕਹਿ ਕੇ ਠਾਲ ਦਿੱਤਾ ਵੀ ਤੁਸੀਂ ਪਾਠ ਨਹੀਂ ਕਰ ਸਕਦੇ। ਲਓ ਜੀ ਦੱਸੋ ਭਲਾ, ਗੁਰਦੁਆਰੇ ਬਹਿ ਕੇ ਪਾਠ ਨਹੀਂ ਕਰਨਾ, ਹੋਰ ਕਿੱਥੇ ਬਹਿ ਕੇ ਪਾਠ ਕਰਨਾ? ਆਮ ਲੋਕਾਂ ਦੀ ਰਾਏ ਸੀ ਵੀ ਜੇ ਗੁਰਦੁਆਰੇ ਬਹਿ ਕੇ ਪਾਠ ਨਹੀਂ ਕਰਨਾ ਫਿਰ ਕਿੱਥੇ ਬਹਿ ਕੇ ਕਰਨਾ? ਹੈ ਵੀ ਗੱਲ ਸੱਚ ਹੈ, ਪਰ ਸਾਨੂੰ ਸਮਝਣਾ ਪਏਗਾ, ਇੱਕ ਪੱਖ ਸਾਨੂੰ ਮੰਨਣਾ ਪਏਗਾ, ਵਿਚਾਰਨਾ ਪਏਗਾ। ਦੇਖੋ, ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਨੇ ਆ, ਉਹਦੇ ਵਾਸਤੇ ਸਭ ਤੋਂ ਵੱਡੀ ਜ਼ਰੂਰਤ ਕਿਹੜੀ ਚੀਜ਼ ਦੀ ਹੁੰਦੀ ਹੈ? ਉਹ ਹੁੰਦੀ ਹੈ ਇਕਾਗਰਤਾ ਦੀ, ਕੰਸੈਂਟਰੇਸ਼ਨ ਦੀ। ਮੰਨ ਲਓ ਹੁਣ ਦਰਬਾਰ ਵਿੱਚ ਪ੍ਰੋਗਰਾਮ ਚੱਲ ਰਿਹਾ, ਢਾਡੀ ਜੱਥਾ ਢਾਡੀ ਵਾਰਾਂ ਗਾਇਨ ਕਰ ਰਿਹਾ, ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ, ਜਾਂ ਫਿਰ ਗੁਰਬਾਣੀ ਦੀ ਕਥਾ ਹੋ ਰਹੀ ਹੈ। ਪਹਿਲਾ ਪੱਖ ਤਾਂ ਇਹ ਆ ਕਿ ਗੁਰਬਾਣੀ ਦਾ ਕੀਰਤਨ ਗੁਰਦੁਆਰਾ ਸਾਹਿਬ ਵਿੱਚ ਹੀ ਹੋਣਾ ਵਾ, ਉਹ ਘਰੇ ਨਹੀਂ ਹੋਣਾ। ਕਿੰਨੇ ਕੁ ਘਰ ਨੇ ਜਿਹਨਾਂ ਘਰਾਂ ਵਿੱਚ ਗੁਰਬਾਣੀ ਦਾ ਕੀਰਤਨ ਹੋ ਸਕਦਾ? ਦੱਸੋ ਮੈਨੂੰ, ਪੋਸੀਬਲ ਨਹੀਂ ਨਾ। ਆਹ ਜਿਹੜੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿੱਚ ਚੱਲਦੇ ਨੇ, ਇਹ ਘਰਾਂ ਵਿੱਚ ਨਹੀਂ ਹੋ ਸਕਦੇ, ਪੋਸੀਬਲ ਨਹੀਂ। ਹੁਣ ਮੰਨ ਲਓ
ਮੈਂ ਜਾਂ ਮੇਰੇ ਵਰਗਾ ਕੋਈ ਵਿਅਕਤੀ ਹੱਥ ਵਿੱਚ ਗੁਟਕਾ ਫੜ ਕੇ ਬੈਠਾ ਦਰਬਾਰ ਵਿੱਚ ਬਾਣੀ ਦਾ ਪਾਠ ਕਰ ਰਿਹਾ, ਇੱਕ ਪਾਸੇ ਤੇ ਗੁਰਬਾਣੀ ਦਾ ਪਾਠ ਕਰ ਰਹੇ ਹਾਂ ਆਪਾਂ। ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਦਾ ਪਾਠ ਆਪਾਂ ਕਰਨੇ ਆ, ਜਿਹੜਾ ਸ਼ਬਦ ਅਸੀਂ ਪੜ੍ਹ ਰਹੇ ਹੁੰਦੇ ਹਾਂ ਉਹਨੂੰ ਸਾਨੂੰ ਸੁਣਨਾ ਵੀ ਜ਼ਰੂਰੀ ਹੁੰਦਾ ਜੋ ਅਸੀਂ ਪੜ੍ਹ ਰਹੇ ਹਾਂ। ਪਰ ਦੂਜੇ ਪਾਸੇ ਤੱਥ ਇਹ ਹੈ ਕਿ ਸਾਡੀ ਸੁਰਤੀ ਜਿਹੜੀ ਹੈ ਨਾ, ਜਿਹੜਾ ਸਾਡਾ ਦਿਮਾਗ ਹੈ ਉਹ ਇੱਕ ਵੇਲੇ ਇੱਕ ਕੰਮ ਹੀ ਕਰ ਸਕਦਾ, ਜਾਂ ਤਾਂ ਉਹ ਪੜ੍ਹ ਸਕਦਾ ਜਾਂ ਉਹ ਸੁਣ ਸਕਦਾ। ਪਰ ਹੁੰਦਾ ਕੀ ਹੈ, ਦਰਬਾਰ ਵਿੱਚ ਬੈਠੇ ਹਾਂ, ਗੁਟਕਾ ਖੋਲਿਆ ਹੋਇਆ, ਕੋਸ਼ਿਸ਼ ਕਰ ਰਹੇ ਵੀ ਗੁਰਬਾਣੀ ਦਾ ਪਾਠ ਕਰੀਏ, ਪਰ ਕੰਨਾਂ ਵਿੱਚ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹ ਪੈ ਰਿਹਾ, ਨਾ ਤਾਂ ਚੱਲ ਰਹੇ ਪ੍ਰੋਗਰਾਮ ਦੀ ਪੂਰੀ ਸਮਝ ਪੈ ਰਹੀ ਹੈ ਵੀ ਗੱਲ ਕੀ ਚੱਲ ਰਹੀ ਹੈ, ਤੇ ਨਾ ਗੁਰਬਾਣੀ ਦਾ ਪਾਠ ਹੀ ਪੂਰੇ ਧਿਆਨ ਪੂਰਵਕ ਪੜ੍ਹਿਆ ਜਾ ਰਿਹਾ। ਤਾਂ ਕਿੰਨਾ ਚੰਗਾ ਹੋਵੇ, ਗੁਰਬਾਣੀ ਪੜ੍ਹਨ ਵਾਸਤੇ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਇਕਾਗਰਤਾ ਦੀ। ਆਪਾਂ ਕਿਉਂਕਿ ਆਪਣਾ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਜਿੰਨਾ ਵੀ ਸਿਸਟਮ ਹੈ ਇਹ ਸਾਰਾ ਚੱਲਦਾ ਹੈ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ। ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਪੜ੍ਹਨੇ, ਮੈਂ ਤੁਹਾਨੂੰ ਬੇਨਤੀ ਕਰਾਂਗਾ ਜ਼ਰੂਰ, ਤੁਹਾਡੇ ਵਿੱਚੋਂ ਕੋਈ ਵੀ ਜਿਹੜਾ ਪੜ੍ਹਨ ਦਾ ਸ਼ੌਕ ਰੱਖਦਾ ਹੋਵੇ, ਬਾਹਰ ਕਾਊਂਟਰ ਤੇ ਜਾ ਕੇ ਤੁਸੀਂ ਮੰਗ ਸਕਦੇ ਹੋ ਕਿ ਸਾਨੂੰ ਸਿੱਖ ਰਹਿਤ ਮਰਿਆਦਾ ਦਿਓ। ਸਿੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿੰਨਾ ਵੀ ਚੱਕਰ ਹੈ ਨਾ, ਜੰਮਣ ਤੋਂ ਲੈ ਕੇ ਮਰਨੇ ਪਰਨੇ ਤੱਕ ਦੀ ਪੂਰੀ ਕਹਾਣੀ, ਪੂਰਾ ਜੀਵਨ, ਉਹ ਅੰਕਿਤ ਹੈ ਸਿੱਖ ਰਹਿਤ ਮਰਿਆਦਾ ਵਿੱਚ। ਉਹਦੇ ਵਿੱਚ ਜਦੋਂ ਤੁਸੀਂ ਗੁਰਦੁਆਰਾ ਉਹਦੇ ਬਾਰੇ ਪੜ੍ਹਦੇ, ਉਹਦੀ ਡਿਟੇਲ ਪੜ੍ਹਦੇ ਹੋ ਨਾ, ਉਹਦੇ ਅੰਦਰ ਇਹ ਬਾਕਾਇਦਾ ਸ਼ਬਦ ਲਿਖਿਆ ਹੋਇਆ ਕਿ ਗੁਰਦੁਆਰਾ ਸਾਹਿਬ ਵਿੱਚ ਇੱਕ ਵੇਲੇ ਇੱਕ ਹੀ ਕੰਮ ਹੋਵੇ। ਮੰਨ ਲਓ ਜੇ ਗੁਰਬਾਣੀ ਦਾ ਪਾਠ ਹੋ ਰਿਹਾ, ਫਿਰ ਦੀਵਾਨ ਨਹੀਂ ਲੱਗ ਸਕਦਾ ਉੱਥੇ, ਗੁਰਬਾਣੀ ਦਾ ਪਾਠ ਹੋ ਰਿਹਾ ਨਾ, ਫਿਰ ਦੀਵਾਨ ਨਹੀਂ ਹੋ ਸਕਦਾ। ਜੇ ਦੀਵਾਨ ਲੱਗਾ ਹੋਇਆ ਫਿਰ ਗੁਰਬਾਣੀ ਦਾ ਪਾਠ ਨਹੀਂ ਹੋ ਸਕਦਾ, ਲਿਖਿਆ ਹੋਇਆ ਬਾਕਾਇਦਾ। ਕਿਉਂ? ਕਿਉਂਕਿ ਇੱਕ ਵੇਲੇ ਸੰਗਤ ਵਿੱਚ ਇੱਕ ਹੀ ਕੰਮ ਹੋ ਸਕਦਾ ਹੈ। ਹੁਣ ਆਪਾਂ ਮੈਂ ਵਿਚਾਰ ਆਪਾਂ ਕਰ ਰਹੇ ਸਾਂ ਕੰਸੈਂਟ੍ਰੇਸ਼ਨ ਦੀ, ਇਕਾਗਰਤਾ ਦੀ। ਬਾਬੇ ਅਮਰਦਾਸ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੇ ਬੋਲ ਪਏ, ਆਸਾ ਦੀ ਵਾਰ ਦਾ ਪਾਠ ਹੋ ਰਿਹਾ ਸੀ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਗੁਰੂ ਦੇ ਬਲਿਹਾਰੇ ਜਾਵਾਂ, ਗੁਰੂ ਦੇ ਵਾਰੇ ਜਾਵਾਂ, ਐਸੇ ਗੁਰੂ ਦੇ ਦਿਹਾੜੀ ਵਿੱਚ ਸੌ ਸੌ ਵਾਰ ਵਾਰੇ ਜਾਵਾਂ, ਜਿਹੜਾ ਬੰਦੇ ਨੂੰ ਦੇਵਤਾ ਬਣਾਉਣ ਲੱਗਿਆਂ ਪਲ ਭਰ ਦਾ ਵੀ ਸਮਾਂ ਨਹੀਂ ਲਾਉਂਦਾ। ਜੇ ਸੌ ਚੰਦਾ ਉਗਮੈਂ ਸੌ ਚੰਦਰਮੇ ਵੀ ਚੜ ਜਾਣਾ, ਜੇ ਸੌ ਚੰਦਾ ਉਗਮੈਂ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹਦੇ ਨਾਲ ਹੀ ਅਗਲਾ ਸਲੋਕ ਆ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਫੁਲੀਆਂ ਫੁਲੀਆਂ ਬੱਪੜੇ ਭੀ ਤਨ ਵਿੱਚ ਸਵਾ। ਜ਼ਿਮੀਦਾਰ ਨੇ ਜ਼ਮੀਨ ਨੂੰ ਵਾਹਿਆ, ਤਿਲਾਂ ਦੀ ਫਸਲ ਬੀਜੀ, ਤਿਲ ਬੀਜੇ, ਉਹਨਾਂ ਤਿਲਾਂ ਦੇ ਵਿੱਚ ਜਵਾਂ ਦੇ ਬੂਟੇ ਪੈਦਾ ਹੋ ਗਏ। ਵੇਖਣ ਨੂੰ ਤਿਲਾਂ ਵਰਗੇ ਹੀ ਲੱਗਦੇ ਸੀ, ਉਹ ਤਿਲਾਂ ਵਾਂਗ ਹੀ ਉਹਨਾਂ ਨੂੰ ਪਾਣੀ ਵੀ ਮਿਲਿਆ, ਉਹਨਾਂ ਨੂੰ ਖਾਦ ਵੀ ਮਿਲੀ, ਉਹ ਵੱਡੇ ਹੋਏ। ਜਿਵੇਂ ਤਿਲਾਂ ਨੂੰ ਫਲੀਆਂ ਪੈਂਦੀਆਂ ਨੇ, ਉਹਨਾਂ ਬੂਟਿਆਂ ਨੂੰ ਫਲੀਆਂ ਵੀ ਪਈਆਂ। ਪਰ ਜਦੋਂ ਫਸਲ ਪੱਕ ਗਈ, ਤਿਲ ਪੱਕ ਗਏ, ਜ਼ਿਮੀਦਾਰ ਆਇਆ, ਉਹਨੇ ਤਿਲਾਂ ਦੇ ਬੂਟੇ ਵੱਢ ਲਏ, ਪਰ ਜਵਾਂ ਦੇ ਬੂਟੇ ਉੱਥੇ ਹੀ ਖੜੇ ਰਹਿ ਗਏ, ਉਹਨੂੰ ਨਹੀਂ ਹੱਥ ਲਾਇਆ ਉਹਨੇ। ਪਤਾ ਕਿਉਂ? ਉਹ ਬੂਟਾ ਪੈਦਾ ਵੀ ਹੁੰਦਾ ਹੈ, ਉਹ ਫਲਦਾ ਵੀ ਏ, ਫੁੱਲਦਾ ਵੀ ਏ, ਉਹਨੂੰ ਫਲੀਆਂ ਵੀ ਲੱਗਦੀਆਂ ਨੇ, ਪਰ ਫਲੀਆਂ ਵਿੱਚ ਦਾਣਿਆਂ ਦੀ ਜਗ੍ਹਾ ਸਵਾਹ ਹੁੰਦੀ ਹੈ। ਜ਼ਿਮੀਦਾਰ ਉਹਨੂੰ ਛੱਡ ਕੇ ਚਲਿਆ ਜਾਂਦਾ। ਹਜ਼ੂਰ ਕਹਿੰਦੇ ਨੇ ਜ਼ਿਮੀਦਾਰ ਨੇ ਉਹਨੂੰ ਛੱਡ ਦਿੱਤਾ, ਫਿਰ ਸੌ ਖਸਮ ਬਣ ਜਾਂਦੇ ਉਹਦੇ, ਸੌ ਖਸਮ, ਜਿਹੜਾ ਮਰਜ਼ੀ ਆਵੇ ਵੱਢ ਕੇ ਲੈ ਜਾਏ। ਹੁਣ ਬੜੇ ਸਿੰਪਲ ਜੇ ਸ਼ਬਦ ਸੀ, ਕੰਨਾਂ ਵਿੱਚ ਪੈ ਰਹੇ ਸੀ ਬਾਬੇ ਅਮਰਦਾਸ ਦੇ, ਉਹ ਕਿਉਂ ਸਮਝ ਸਕੇ? ਕਿਉਂਕਿ ਉਹ ਬੜੇ ਧਿਆਨ ਨਾਲ ਸੁਣ ਰਹੇ ਸੀ, ਬੜੇ ਧਿਆਨ ਦੇ ਨਾਲ ਗੱਲ ਉਹਨਾਂ ਦੇ ਪੱਲੇ ਪੈ ਰਹੀ ਸੀ। ਹੁਣ ਜਿਸ ਪਾਸਿਓਂ ਆਵਾਜ਼ ਆ ਰਹੀ ਸੀ ਨਾ, ਕਹਿੰਦੇ ਨੇ ਬਾਬਾ ਅਮਰਦਾਸ ਜਦੋਂ ਇਹ ਸ਼ਬਦ ਉਹਦੇ ਕੰਨਾਂ ਵਿੱਚ ਪੈਣੇ ਸ਼ੁਰੂ ਹੋਏ, ਯਕਦਮ ਮੰਜੇ ਤੋਂ ਉੱਠ ਕੇ ਬਹਿ ਗਏ। ਜਿੱਧਰੋਂ ਆਵਾਜ਼ ਆ ਰਹੀ ਸੀ ਉੱਧਰ ਨੂੰ ਉਹਨਾਂ ਨੇ ਤੁਰਨਾ ਸ਼ੁਰੂ ਕਰ ਦਿੱਤਾ। ਕੀ ਕਹਿੰਦੇ ਨੇ ਵੀ ਇਹ ਆਵਾਜ਼ ਤਾਂ ਆਪਣੇ ਘਰ ਵਿੱਚੋਂ ਹੀ ਆ ਰਹੀ ਸੀ, ਕੋਈ ਬੇਗਾਨਾ ਥਾਂ ਨਹੀਂ ਸੀ, ਆਪਣੇ ਘਰ ਸੀ। ਦਰਅਸਲ ਜਿਸ ਘਰ ਦੀ ਕੰਧ ਤੇ ਬਿਲਕੁਲ ਬਾਰ ਬਾਰ ਜਾ ਕੇ ਬਾਬਾ ਅਮਰਦਾਸ ਖਲੋਤਾ ਹੋਇਆ ਸੀ ਨਾ, ਜਿਸ ਘਰ ਵਿੱਚੋਂ ਇਹ ਆਵਾਜ਼ ਆ ਰਹੀ ਸੀ, ਉਹ ਘਰ ਬਾਬੇ ਅਮਰਦਾਸ ਦੇ ਛੋਟੇ ਭਰਾ ਭਾਈ ਮਾਨਕ ਚੰਦ ਦਾ ਘਰ ਸੀ। ਤੇ ਇਹ ਪਾਠ ਪਤਾ ਕੌਣ ਕਰ ਰਿਹਾ ਸੀ? ਭਾਈ ਮਾਨਕ ਚੰਦ ਦੀ ਨੂੰ, ਬਾਬੇ ਅਮਰਦਾਸ ਦੇ ਭਤੀਜੇ ਭਾਈ ਜੱਸੂ ਦੀ ਧਰਮ ਪਤਨੀ, ਜਿਹਦਾ ਨਾਮ ਸੀ ਬੀਬੀ ਅਮਰੋ। ਦਰਅਸਲ ਨਾ ਜਿਹੜੀ ਬੀਬੀ ਅਮਰੋ ਸੀ, ਇਹ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸਪੁੱਤਰੀ ਸੀ, ਗੁਰੂ ਅੰਗਦ ਸਾਹਿਬ ਦੀ ਬੇਟੀ ਸੀ।
ਹੁਣ ਬਾਬਾ ਅਮਰਦਾਸ ਘਰ ਦੇ ਬਾਰ ਬਾਰ ਜਾ ਕੇ ਖੜੇ ਹੋ ਗਏ। ਕੰਧ ਤਾਂ ਸੀ ਪਰ ਕੰਧ ਥੋੜਾ ਨੀਵੀਂ ਸੀ, ਅਜੇ ਅੰਮ੍ਰਿਤ ਵੇਲਾ ਸੀ, ਘੁਸਮੁਸਾ ਸੀ, ਦਿਨ ਦਾ ਚੜਾ ਨਹੀਂ ਸੀ ਹੋਇਆ, ਪੌ ਫੁਟਾਲਾ ਨਹੀਂ ਸੀ ਹੋਇਆ। ਕੰਧ ਦੇ ਨਾਲ ਲੱਗ ਕੇ ਖਲੋਤੇ ਨੇ ਤੇ ਬਾਬੇ ਮਾਨਕ ਚੰਦ ਦੀ ਧਰਮ ਪਤਨੀ, ਬਾਬੇ ਅਮਰਦਾਸ ਦੀ ਛੋਟੀ ਭਰਜਾਈ। ਉਹਨੇ ਜਦੋਂ ਬਾਬੇ ਅਮਰਦਾਸ ਨੂੰ ਵਾਰ ਵਾਰ ਕੰਧ ਦੇ ਨਾਲ ਖੜੇ ਹੋਇਆ ਵੇਖਿਆ ਔਰ ਉਹਨੇ ਆ ਕੇ ਆਵਾਜ਼ ਮਾਰੀ, ਭਾਈ ਸਾਹਿਬ ਇੱਥੇ ਬਾਹਰ ਖੜੇ ਕੀ ਕਰਦੇ ਹੋ, ਕੰਧ ਨਾਲ ਲੱਗ ਕੇ ਕਿਉਂ ਖਲੋਤੇ ਹੋ, ਅੰਦਰ ਲੰਘ ਆਓ। ਬਾਬਾ ਅਮਰਦਾਸ ਜੀ ਅੰਦਰ ਲੰਘ ਗਏ। ਕੀ ਵਹਿੰਦੇ ਨੇ ਵੀ ਸਾਹਮਣੇ ਬੈਠੀ ਬੀਬੀ ਅਮਰੋ ਚਾਟੀ ਚ ਮਦਾਣੀ ਪਈ ਹੋਈ ਆ, ਉਹਨੂੰ ਕੋਈ ਪਤਾ ਨਹੀਂ ਕੌਣ ਆਇਆ ਕੌਣ ਗਿਆ ਕੌਣ ਖਲੋਤਾ ਕਿਹਦੇ ਨਾਲ ਗੱਲ ਹੋ ਰਹੀ ਹੈ, ਉਹ ਆਪਣੇ ਧਿਆਨ ਵਿੱਚ ਮਗਨ ਹੈ, ਉਹ ਆਪਣਾ ਕਾਰਜ ਕਰ ਰਹੀ ਹੈ, ਮਦਾਣੀ ਉਵੇਂ ਚੱਲ ਰਹੀ ਹੈ, ਚਾਟੀ ਚ ਮਦਾਣੀ ਚੱਲ ਰਹੀ ਹੈ ਤੇ ਨਾਲ ਦੀ ਨਾਲ ਆਸਾ ਦੀ ਵਾਰ ਦਾ ਪਾਠ ਹੋ ਰਿਹਾ। ਹੁਣ ਖਿਆਲ ਕਰਿਓ, ਬਾਬਾ ਅਮਰਦਾਸ ਰਿਸ਼ਤੇ ਵਿੱਚ ਬੀਬੀ ਅਮਰੋ ਦੇ ਪਤਿਆਉਰੇ ਲੱਗਦੇ ਨੇ। ਹੁਣ ਇਹ ਸ਼ਬਦ ਵੀ ਹੌਲੀ ਹੌਲੀ ਮੁੱਕਦੇ ਜਾ ਰਹੇ। ਪਤਿਆਉਰਾ ਕੀ ਹੁੰਦਾ ਅੱਜ ਦੀਆਂ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈ, ਮੈਨੂੰ ਤਾਂ ਨਹੀਂ ਖਿਆਲ ਕਿ ਬਹੁਤੀਆਂ ਨੂੰ ਇਹਦਾ ਪਤਾ ਹੋਵੇ ਵੀ ਪਤਿਆਉਰਾ ਕੀ ਹੁੰਦਾ, ਕਿਹਨੂੰ ਆਉਂਦੇ ਨੇ ਪਤਿਆਉਰਾ, ਦੱਸੋ। ਮਾਝੇ ਦੁਆਬੇ ਵਿੱਚ ਇਹ ਸ਼ਬਦ ਆਮ ਵਰਤਿਆ ਜਾਂਦਾ ਸੀ। ਸਹੁਰੇ ਦਾ ਭਰਾ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ, ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਸੀ ਪਤਿਆਉਰਾ। ਹੁਣ ਰਿਸ਼ਤੇ ਵਿੱਚ ਸਹੁਰੇ ਲੱਗਦੇ ਨੇ ਪਤਿਆਉਰਾ। ਬਾਬਾ ਅਮਰਦਾਸ ਕਿਉਂਕਿ ਭਾਈ ਮਾਨਕ ਚੰਦ ਤੋਂ ਵੱਡੇ ਸਨ, ਪਰਿਵਾਰ ਵਿੱਚ ਵੱਡੇ ਸਨ ਉਹ ਸਾਰਿਆਂ ਤੋਂ, ਤਾਂ ਬਾਬਾ ਅਮਰਦਾਸ ਉਹਦੀਆਂ ਅੱਖਾਂ ਦੇ ਸਾਹਮਣੇ ਨੂੰਹ ਰਾਣੀ, ਜੇ ਰਿਸ਼ਤਾ ਵੇਖਿਆ ਜਾਏ ਤਾਂ ਪਿਓ ਧੀ ਦਾ ਰਿਸ਼ਤਾ ਬਣਦਾ ਹੈ, ਨੂੰਹ ਸਹੁਰੇ ਦਾ ਰਿਸ਼ਤਾ ਪਿਓ ਧੀ ਦਾ ਰਿਸ਼ਤਾ ਹੀ ਹੁੰਦਾ ਹੈ ਨਾ। ਸਾਹਮਣੇ ਬੈਠੀ ਬੀਬੀ ਅਮਰੋ ਉਹ ਬਿਲਕੁਲ ਮਗਨ, ਐਨ ਆਪਣੇ ਧਿਆਨ ਦੇ ਵਿੱਚ ਉਹ ਆਪਣਾ ਕਾਰਜ ਕਰ ਰਹੀ ਹੈ, ਅੱਖਾਂ ਉਹਦੀਆਂ ਬੰਦ ਨੇ, ਬਾਣੀ ਉਹਨੂੰ ਕੰਠ ਹੈ, ਕੰਠਾ ਕਰ ਬਾਣੀ ਤੇ ਬਾਣੀ ਦਾ ਪਾਠ ਕਰੀ ਜਾ ਰਹੀ ਹੈ। ਐਨ ਮੌਕੇ ਉੱਤੇ ਜਦੋਂ ਹੋ ਰਹੀ ਗੱਲਬਾਤ ਭਾਈ ਮਾਨਕ ਚੰਦ ਦੇ ਨਾਲ, ਭਾਈ ਮਾਨਕ ਚੰਦ ਦੀ ਧਰਮ ਪਤਨੀ ਦੇ ਨਾਲ ਜਦੋਂ ਬਾਬੇ ਅਮਰਦਾਸ ਦੀ ਇਹ ਗੱਲਬਾਤ ਹੋ ਰਹੀ ਸੀ ਨਾ, ਬਾਬਾ ਅਮਰਦਾਸ ਭਾਈ ਮਾਨਕ ਚੰਦ ਨੂੰ ਕਹਿ ਰਿਹਾ ਸੀ, ਸੱਚ ਜਾਣੋ ਮੈਂ ਮਰਦਾ ਜਾ ਰਿਹਾ ਸਾਂ, ਮਰਦਾ। ਇਹ ਜਿਹੜੇ ਬੋਲ ਧੀ ਰਾਣੀ ਪੜ੍ਹ ਰਹੀ ਹੈ, ਇਹਨੇ ਮੈਨੂੰ ਮਰਦੇ ਨੂੰ ਜੀਵਨ ਦਾਨ ਦਿੱਤਾ ਹੈ। ਜਦੋਂ ਇਹ ਗੱਲਾਂ ਉਹਦੇ ਕੰਨਾਂ ਵਿੱਚ ਪਈਆਂ ਬੀਬੀ ਅਮਰੋ ਦੇ, ਉਹਨੇ ਧਿਆਨ ਹਟਾ ਕੇ ਪਿਛਾਂ ਵੇਖਿਆ, ਹੋ ਰਹੀ ਗੱਲਬਾਤ ਨੂੰ ਵੇਖਿਆ, ਸਾਹਮਣੇ ਖੜੋਤੇ ਆਪਣੇ ਪਤਿਆਉਰਾ ਸਾਹਿਬ ਬਾਬਾ ਅਮਰਦਾਸ ਜੀ ਆਪਣੇ ਪਿਤਾ ਜੀ ਨੂੰ ਖੜੋਤਿਆਂ ਹੋਇਆ ਵੇਖਿਆ, ਉਹ ਸਤਿਕਾਰ ਕਰਨ ਵਾਸਤੇ ਉੱਠੇ। ਕਿਉਂਕਿ ਇਹ ਵੀ ਇੱਕ ਪ੍ਰਥਾ ਸੀ ਪੰਜਾਬ ਦੀ ਕਿ ਆਮ ਤੌਰ 'ਤੇ ਨੂੰਹ ਰਾਣੀ ਨੂੰਹਾਂ ਧੀਆਂ ਸਤਿਕਾਰ ਕਰਿਆ ਕਰਦੀਆਂ ਸੀ ਵਡੇਰਿਆਂ ਦਾ। ਸਤਿਕਾਰ ਕਰਨ ਵਾਸਤੇ ਜਦੋਂ ਬੀਬੀ ਅਮਰੋ ਬਾਬੇ ਅਮਰਦਾਸ ਜੀ ਉਹਨਾਂ ਦੇ ਚਰਨਾਂ ਵਿੱਚ ਝੁਕਣ ਲੱਗੇ, ਇਤਿਹਾਸ ਦੱਸਦਾ ਵੀ ਬਾਬੇ ਅਮਰਦਾਸ ਨੇ ਬੀਬੀ ਅਮਰੋ ਅੱਗੇ ਹੱਥ ਜੋੜ ਲਏ, ਕਹਿਣ ਲੱਗਾ ਧੀ ਰਾਣੀਏ ਮੈਂ ਤੇ ਮਰਦਾ ਜਾ ਰਿਹਾ ਸਾਂ, ਮੈਨੂੰ ਮਰਦੇ ਨੂੰ ਤੂੰ ਆਤਮਿਕ ਜੀਵਨ ਦੇਣ ਵਾਲੀ, ਇਹ ਕਿਹਦੇ ਬੋਲ ਨੇ, ਆਓ ਸਰਵਣ ਕਰਦੇ ਹਾਂ। ਬਾਬਾ ਅਮਰਦਾਸ ਨੂੰ ਰਾਣੀ ਬੀਬੀ ਅਮਰੋ ਦੇ ਜਿਵੇਂ ਬਲਹਾਰੇ ਜਾ ਰਿਹਾ, ਜਿਵੇਂ ਉਹ ਹੱਥ ਜੋੜ ਕੇ ਸ਼ਬਦ ਕਹਿ ਰਿਹਾ, ਆਓ ਢਾਡੀ ਜਥਾਪ ਜੀ ਦੇ ਸਨਮੁੱਖ ਇਉਂ ਬੇਨਤੀ ਕਰ ਰਹੇ ਹਾਂ।

ਸਿੱਖ ਜਗਤ ਦੇ ਮਹਾਨ ਢਾਡੀ ਗਿਆਨੀ ਕੇਵਲ ਸਿੰਘ ਜੀ ਨਿਰਦੋਸ਼ ਉਹਨਾਂ ਦੀ ਕਲਮ ਤੋਂ ਲਿਖੀਆਂ ਹੋਈਆਂ ਸਤਰਾਂ ਢਾਡੀ ਸਿੰਘ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਵਨਗੀ ਬੈਂਤ ਹੈ। ਇਤਿਹਾਸ ਦੇ ਮੁਤਾਬਕ ਬੀਬੀ ਅਮਰੋ ਨੇ ਜਦੋਂ ਬਾਬੇ ਅਮਰਦਾਸ ਦੇ ਦਰਸ਼ਨ ਕੀਤੇ, ਦੀਦਾਰ ਕੀਤੇ, ਸਤਿਕਾਰ ਕਰਨ ਵਾਸਤੇ, ਨਮਸਕਾਰ ਕਰਨ ਵਾਸਤੇ, ਕਿਉਂਕਿ ਨੂੰ ਸਹੁਰੇ ਦਾ ਰਿਸ਼ਤਾ ਸੀ, ਜਦੋਂ ਨਮਸਕਾਰ ਕਰਨੀ ਚਾਹੀ ਤਾਂ ਬਾਬੇ ਅਮਰਦਾਸ ਨੇ ਬੀਬੀ ਅਮਰੋ ਦੇ ਅੱਗੇ ਹੱਥ ਜੋੜ ਦਿੱਤੇ। ਕਹਿਣ ਲੱਗੇ, ਬੇਟਾ, ਆਤਮਿਕ ਮੌਤੇ ਮਰਦੇ ਨੂੰ ਜੀਵਨ ਦਾਨ ਦਿੱਤਾ ਹੈ ਤੇਰੇ ਇਹਨਾਂ ਬੋਲਾਂ ਨੇ, ਤੇਰੇ ਇਹਨਾਂ ਸ਼ਬਦਾਂ ਨੇ। ਮੇਰੇ ਦੁੱਖ ਰਹੇ ਹਿਰਦੇ ਉੱਤੇ ਮਲਮ ਲਾਉਣ ਦਾ ਕੰਮ ਕੀਤਾ ਹੈ ਤੇਰੇ ਇਨ ਮਿੱਠੇ ਔਰ ਪਿਆਰੇ ਬੋਲਾਂ ਨੇ। ਮੈਨੂੰ ਦੱਸ, ਇਹ ਕਿਸ ਮਹਾਂਪੁਰਖ ਦੀ ਬਾਣੀ ਹੈ? ਇਹ ਕਿਸ ਮਹਾਂਪੁਰਖ ਦੀ ਰਚਨਾ ਹੈ? ਮੈਂ ਉਸ ਮਹਾਂਪੁਰਸ਼ ਦੇ ਚਰਨਾਂ ਦੇ ਨਾਲ ਜੁੜਨਾ ਚਾਹੁੰਦਾ। ਕਹਿੰਦੇ, ਜਦੋਂ ਬੀਬੀ ਅਮਰੋ ਨੂੰ ਇਹ ਸਵਾਲ ਬਾਬਾ ਅਮਰਦਾਸ ਜੀ ਨੇ ਕੀਤਾ, ਬੀਬੀ ਅਮਰੋ ਜੀ ਨੇ ਅੱਗੋਂ ਜਵਾਬ ਦਿੰਦਿਆਂ ਹੋਇਆ ਵੀ ਇਹ ਸਤਿਗੁਰੂ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ। ਤੇ ਜਦੋਂ ਬਾਬੇ ਅਮਰਦਾਸ ਨੇ ਪੁੱਛਿਆ ਵੀ ਮੈਂ ਉਹਨਾਂ ਦੇ ਦਰਸ਼ਨ ਕਰਨ ਦਾ ਇੱਛੁਕ ਹਾਂ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ, ਉਹਨਾਂ ਦੇ ਚਰਨਾਂ ਨਾਲ ਜੁੜਨਾ ਚਾਹੁੰਦਾ, ਇਹ ਗੱਲ ਜਦੋਂ ਉਹਨੇ ਆਖੀ ਬਾਬੇ ਅਮਰਦਾਸ ਨੇ, ਬੀਬੀ ਅਮਰੋ ਨੇ ਅੱਗੋਂ ਜਵਾਬ ਦਿੰਦੇ ਹੋਇਆ ਆਖਿਆ ਕਿ ਗੁਰੂ ਨਾਨਕ ਪਾਤਸ਼ਾਹ ਇਸ ਵੇਲੇ ਗੁਰਪੁਰੀ ਸਿਧਾਰ ਚੁੱਕੇ ਹੈ। ਇਹ ਗੱਲ ਸੁਣ ਕੇ ਠੰਡਾ ਹੌਕਾ ਲੈਂਦਿਆਂ ਹੋਇਆਂ ਬਾਬੇ ਅਮਰਦਾਸ ਨੇ ਇੱਕ ਗੱਲ ਆਖੀ। ਉਹਨੇ ਆਖਿਆ, ਮੇਰੀ ਕਿਸਮਤ ਮਾੜੀ ਹੈ, ਕਿਉਂਕਿ ਜਿਸ ਮਹਾਂਪੁਰਸ਼ ਦੀ ਰਚਨਾ ਹੈ, ਜਿਹਨੇ ਸ਼ਬਦਾਂ ਨੂੰ ਸੁਣ ਕੇ ਮੈਨੂੰ ਆਤਮਿਕ ਠੰਡਕ ਪਈ ਹੈ, ਕਾਸ਼ ਮੈਨੂੰ ਕਿਧਰੇ ਦਰਸ਼ਨ ਦੀ ਦਾਰੇ ਨਸੀਬ ਹੋ ਜਾਂਦੇ। ਬੀਬੀ ਅਮਰੋ ਨੇ ਇਹ ਕਹਿੰਦਿਆਂ ਹੋਇਆ ਵੀ ਉਹ ਜਾਣ ਲੱਗਿਆਂ, ਜਾਣ ਤੋਂ ਪਹਿਲਾਂ ਆਪਣੀ ਗੱਦੀ ਉੱਤੇ ਮੇਰੇ ਪਿਤਾ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬਿਠਾ ਕੇ ਗਏ ਨੇ, ਜਿਹੜੇ ਇਸ ਵੇਲੇ ਖਡੂਰ ਸਾਹਿਬ ਸਿੱਖਾਂ ਦੀ ਅਗਵਾਈ ਕਰ ਰਹੇ ਹੈ। ਤਾਂ ਬਾਬਾ ਅਮਰਦਾਸ ਜੀ ਨੇ ਹੱਥ ਜੋੜ ਕੇ ਬੀਬੀ ਅਮਰੋ ਦੇ ਸਨਮੁੱਖ ਅਰਜ਼ ਕੀਤੀ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਕੇ ਜਾਣ ਦੀ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਬਾਬੇ ਅਮਰਦਾਸ ਦਾ ਮਿਲਾਪ, ਇਹ ਮਿਲਾਪ ਦੀ ਕਹਾਣੀ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗੇ। ਜੁੜ ਮਿਲ ਬੈਠੀ ਸਮੁੱਚੀ ਸੰਗਤ ਦਾ ਕੋਟਾਨ ਕੋਟ ਧੰਨਵਾਦ। ਫਤਿਹ ਦੀ ਅਸੀਸ ਬਖਸ਼ੋ ਪਿਆਰ ਸਰ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੁਤਰ ਤਾਰੀ ਤੁਮ ਤੇ ਹੋਏ ਸੋ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਬਲਿਹਾਰੀ, ਗੁਰ ਆਪਣੇ ਦਿਉਹਾੜੀ ਸਦਵਾਰ।

ਜੈਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮੇਰਾ ਹੀਰੇ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰੇ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਣ ਲਾਥਾ।

हम अंधले ज्ञानहीन अज्ञानी क्यों चलें मार्ग पंथा।

हम अंधले ज्ञानहीन अज्ञानी क्यों चलने मार्ग पंथा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਨਯੋਗ ਸਾਧ ਸੰਗਤ ਵੜ ਪਾ ਗਏ ਹਾਂ, ਜੋ ਸਤਸੰਗਤ ਦੀਆਂ ਇਹ ਘੜੀਆਂ ਪ੍ਰਾਪਤ ਹੋਈਆਂ ਹਾਜ਼ਰੀਆਂ ਭਰ ਰਹੇ ਹਾਂ, ਜੁੜ ਮਿਲ ਬੈਠੇ ਹਾਂ ਗੁਰੂ ਚਰਨਾਂ ਦੇ ਵਿੱਚ। ਦਿਵਾਨ ਦੀ ਸੰਪੂਰਨਤਾ ਦੀ ਅਰਦਾਸ, ਸਰਬੱਤੇ ਭਲੇ ਦੀ ਅਰਦਾਸ ਹੋਈ। ਪਾਵਨ ਮੁੱਖ ਵਾਹਿਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਜੈਸਰੀ ਰਾਗ ਦਾ ਇਹ ਸਭ ਤੋਂ ਪਹਿਲਾ ਸ਼ਬਦ ਹੈ, ਗੁਰੂ ਰਾਮਦਾਸ ਮਹਾਰਾਜ ਇਹਨਾਂ ਦੀ ਮੁਬਾਰਕ ਰਸਨਾ ਵਿੱਚੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਪਾਵਨ ਉਤੇ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ। ਇਹ ਗੁਰੂ ਚਰਨਾਂ ਵਿੱਚ ਅਰਦਾਸ, ਔਰ ਇਹਦੇ ਨਾਲ ਹੀ ਸਜੇ ਦਿਵਾਨ ਦੀ ਸੰਪੂਰਨਤਾ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਗੁਰੂ ਕਾ ਲੰਗਰ ਸੇਵਕ ਪਰਿਵਾਰਾਂ ਵੱਲੋਂ ਆਈਆਂ ਸੰਗਤਾਂ ਵਾਸਤੇ ਤਿਆਰ ਹੈ, ਕਿਉਂਕਿ 3 ਸ਼੍ਰੀ ਆਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਰੰਭ ਨੇ, ਜਿਨ੍ਹਾਂ ਦੇ ਭੋਗ ਪਰਸੋਂ ਸਵੇਰੇ 9:30 ਦੇ ਕਰੀਬ ਪਾਏ ਜਾਣੇ ਨੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ, ਉਹਨਾਂ ਦੀਵਾਨਾਂ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ। ਗੁਰਬਾਣੀ ਪਾਠ ਸਰਵਣ ਕਰਨ ਦੀਆਂ ਜੋ ਚਾਹਵਨ ਸੰਗਤਾਂ ਹਨ, ਹਾਲ ਨੰਬਰ 2 ਔਰ ਹਾਲ ਨੰਬਰ 3 ਦੇ ਵਿੱਚ ਆਖੰਡ ਪਾਠ ਸਾਹਿਬ ਚੱਲ ਰਹੇ ਨੇ, ਉੱਥੇ ਬੈਠ ਕੇ ਆਪ ਗੁਰਬਾਣੀ ਪਾਠ ਦਾ ਲਾਹਾ ਪ੍ਰਾਪਤ ਕਰ ਸਕਦੇ ਹੋ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

नानक बिन मैं सो किश पाइये, पूर्व लिखे का लहना, नाम खसम का चेतना किया, कपटी कपट कमाणो, जम द्वार जा पगड़ चलाया, ता जलदा पछताण, जब लग दुनिया रहिए, नानक के सुनिए किस कहिए, पाल रहे हम रहन न पाया, जीवत्या मर रहिए, तनासरी महला पहला, कर दूजा एक ओंकार, सतगुर प्रसाद क्यों सिमरी सिवरिया नहीं जाए, तपे हो जीड़ा बिल लाए, सिर जसवारे साचा सोई, तिस बिसरिया चंगा क्यों होए, हिकमत हुक्म न पाया जाए, क्यों कर साच मिलो मेरी माए रहो, वखर नाम देखन कोई जाई, ना को चाखे ना को खाए, लोग पति ने ना पत होए, ता पत रहे राखे जा सोए, जय देखा तै रिहा समाए, तुद मिन दूजी ना ही जाए, जे को करे कीते क्या होए, जिसनु बख्शे साचा सोए, हुण उठ चलना मोहत की ताल, क्या मुँह देसा गुण नहीं नाल, जैसी नदर करे तैसा होए, बिन नदरी नानक नहीं कोए, तनासरी महला पहला, नदर करे ता सिमरिया जाए, आत्मा धर्म है रह लिव लाए, आत्मा परमात्मा एको करे, अंतर की दुविधाए अंतर मरे, गुर प्रसादी पाया जाई, हर सिउ चित लागे फिर काल न खाई रहो, सच सिमरिए होवै परगास, ता ते बिख्या महे रहे उदास, सतगुर की ऐसी बड़ियाई, पुत्र कलतर बिचे गत पाई, ऐसी सेवक सेवा करे, जाका जीव तिस आगे धरे, सहब पावै सो परवान, सो सेवक दरगह पावे मान, सतगुर की मूर्त हिरदे वसाई, जो ईश सोई फल पाए, साचा साहेब किरपा करे, सो सेवक जमते कैसा डरे, पणत नानक करे विचार, साची बाणी सू धरे प्यार, ताको पावे मोख द्वार, जब तब सब एह सबद है सार, तनासरी महला पहला, ज्यों तब तह बारो बार, तब तब खपै बहुत बेकार, जे तन बाणी बिसर जाए, ज्यों पक्का रोगी बिल लाए, बहुता बोलन झखण होए, बिन बोले जाने सब सोए रहो, जिन कन कीते अखी नाक, जिन जिहबा दीती बोले तात, जिन मन राख्या अग्नि पाए, बाजे पवन आखे सब जाए, जेता मोह प्रीत स्वाद, सवा कालक दागा दाग, दाग दोष मोह चलिया लाई, दरगा बेसन नाही जाए, कर्म मिले आखण तेरा नाओ, जित लग तरना होर नाही थाओ, जे को डुबै फिर होवै सार,
ਨਾਨਕ ਸਾਚਾ ਸਰਬਦਾ ਤਾਰ, ਧਨਾਸਰੀ ਮਹਲਾ ਪਹਿਲਾ, ਚੋਰ ਸਲਾਹੇ ਚੀਤ ਨਾ ਭੀਜੇ, ਜੇ ਬਦੀ ਕਰੇ ਤਾਂ ਤਸੂ ਨਾ ਸੀਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕਿਆ ਚੰਗਾ ਕਿਉਂ ਹੋਏ, ਸੁਣ ਮਨ ਆਂਦੇ ਕੁੱਤੇ ਕੁੜਿਆਰ, ਬਿਨ ਬੋਲੇ ਬੂਝੀ ਸਚਿਆਰ ਰਹੋ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦਗਾਣਾ, ਜੇ ਸਾਥ ਰੱਖੀਏ ਦੀਜੇ ਰਲਾਏ, ਜਾਂ ਪਰਖੀਏ ਖੋਟਾ ਹੋ ਜਾਏ, ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ, ਜੇ ਵਡਿਆਈਆਂ ਆਪੇ ਖਾਈ, ਜਿਹੀ ਸੁਰਤ ਤੇਹੇ ਰਾਹੇ ਜਾਏ, ਜੇ ਸੋ ਕੂੜਿਆ ਕੂੜ ਕਬਾੜ, ਭਾਵੈ ਸਭ ਆਖੋ ਸੰਸਾਰ, ਤੁਦ ਭਾਵੈ ਅੰਧੀ ਪਰਵਾਣ, ਤੁਦ ਭਾਵੈ ਅੱਧੀ ਪਰਵਾਣ, ਨਾਨਕ ਜਾਣੇ ਜਾਣ ਸਜਾਣ, ਧਨਾਸਰੀ ਮਹਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ, ਸਿਰਕੇ ਲੇਖ ਨਾ ਪੜੇ ਏ ਆਣ, ਦਰਗਾ ਘੜੀਏ ਤੀਨੇ ਲੇਖ, ਖੋਟਾ ਕਾਮ ਨਾ ਆਵੇ ਵੇਖ, ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੇ ਸਭ ਕੋਏ ਰਹੋ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ, ਸੋ ਜੋਗੀ ਜੋ ਜੁਗਤ ਪਛਾਣੀ, ਗੁਰ ਪ੍ਰਸਾਦੀ ਏਕੋ ਜਾਣੇ, ਕਾਜੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਧਰੈ ਸਗਲੇ ਕੁਲ ਤਾਰੈ, ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੂਝੈ ਸੋ ਪਰਵਾਣ, ਜੇ ਸਿਰ ਦਰਗਾਹ ਕਾ ਨਿਸ਼ਾਨ, ਧਨਾਸਰੀ ਮਹਲਾ ਪਹਿਲਾ, ਘਰ ਤੀਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਕਾਲ ਨਾਹੀ ਯੋਗ ਨਾਹੀ, ਨਾਹੀ ਸਤਕਾ ਢੱਬ, ਧਨ ਸਟ ਜਗ ਭ੍ਰਿਸ਼ਟ ਹੋਈ, ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮਿਟੇ ਨਾਗ ਪਕੜੇ, ਠੱਗਣ ਕੋ ਸੰਸਾਰ ਰਹੋ, ਆਂਟ ਛੇਤੀ ਨਾਗ ਪਕੜੈ, ਸੂਝਤੇ ਤਿੰਨ ਲੋਹ, ਮਗਰ ਪਾਛੇ ਕਸਨਾ ਸੂਝੈ, ਇਹੋ ਪਦਮ ਅਲੋਹ, ਖਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਪਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ, ਅਸ਼ਟ ਸਾਜ ਸਾਜ ਪ੍ਰਾਣ ਸੋਧੈ, ਕਰੈ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਗਤ ਨਾਹੀ, ਕਹੈ ਨਾਨਕ ਦਾਸ, ਧਨਾਸਰੀ ਮਹਲਾ ਪਹਿਲਾ, ਆਰਤੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਗਗਨ ਮੈਂ ਥਾਲ, ਰਵ ਚੰਦ ਦੀਪਕ ਬੰਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆ ਨਲ ਪਵਨ ਚਬਰੋ, ਕਰੇ ਸਗਲ ਮਨਰਾਏ ਫਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤ ਸ਼ਬਦ ਬਜੰਤ ਭੇਰੀ ਰਹੋ, ਸਹਿਸ ਤਵ ਨੈਣ ਨੈਣ ਨੈਣ ਹੈ ਤੋਹੇ, ਕੋ ਸਹਿਸ ਮੂਰਤ ਨਨਾ ਏਕ ਦੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨਾ, ਸਹਿਸ ਤਵ ਗੰਧ ਇਬ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ,
ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਤ, ਮਨਵਨ ਦਿਨੋ ਮੋਹੇ ਆਹੀ ਪਿਆ ਸੋ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਮ ਬਸ। ਧਨਾਸਰੀ ਮਹਲਾ ਤੀਜਾ, ਘਰ ਦੂਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਧਨ ਖੁੱਟ ਨਾਨਕ ਖੁੱਟੇ ਨਾ ਜਾਈ, ਪੂਰੇ ਸਤਿਗੁਰ ਦੀਆ ਦਿਖਾਈ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨ ਮੰਦ ਹਰ ਨਾਮ ਲਿਵ ਲਾਈ, ਗੁਰ ਪੂਰੇ ਹਰ ਧਨ ਪਰਗਾਸਿਓ। ਹਰ ਕਿਰਪਾ ਤੇ ਵਸੈ ਮਨ ਆਈ ਰਹੋ, ਔਗੁਣ ਕਾੜ ਗੁਣ ਰਿਧੀ ਸਮਾਈ, ਪੂਰੇ ਗੁਰ ਕੈ ਸਹਿਜ ਸੁਭਾਈ। ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਏਕ ਚਾਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਨਾਮ ਮੋਲਕ ਨਾ ਪਾਇਆ ਜਾਈ, ਗੁਰ ਪ੍ਰਸਾਦ ਬਸੇ ਮਨ ਆਈ। ਸਭ ਮੈਂ ਬਸੈ ਪ੍ਰਭੇ ਕੋ ਸੋਈ, ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਧਨਾਸਰੀ ਮਹਲਾ ਤੀਜਾ, ਹਰ ਨਾਮ ਧਨ ਨਿਰਮਲ ਅਤ ਪਾਰ, ਗੁਰ ਕੈ ਸ਼ਬਦ ਪਰੇ ਭੰਡਾਰ। ਨਾਮ ਤਨ ਬਿਨ ਹੋਰ ਸਭ ਵਿਖ ਜਾਣਾ, ਮਾਇਆ ਮੋਹੇ ਜਲੈ ਅਭਿਮਾਨ। ਗੁਰਮੁਖ ਹਰਸ ਚਾਖੇ ਕੋਈ, ਤਿਸ ਸਦਾ ਆਨੰਦ ਹੋਵੇ ਦਿਨ ਰਾਤੀ। ਪੂਰੇ ਭਾਗ ਪ੍ਰਾਪਤ ਹੋਏ ਰਹੋ, ਸਾਬਦ ਦੀਵਕ ਬਰਤੇ ਤਹਿ ਲੋਏ। ਜੋ ਜਾਖੇ ਸੋ ਨਿਰਮਲ ਹੋਏ, ਨਿਰਮਲ ਨਾਮ ਹੋ ਮੈਂ ਮਲ ਧੋਈ। ਸਾਚੀ ਭਗਤ ਸਦਾ ਸੁਖ ਹੋਏ, ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ। ਤੇ ਸਦਾ ਹਰਖ ਨਾਹੀ ਕਦੇ ਸੋਗ, ਆਪ ਮੁਗਤ ਅਬਰਾ ਮੁਗਤ ਕਰਾਵੇ। ਹਰ ਨਾਮ ਜਪੈ ਹਰ ਤੇ ਸੁਖ ਪਾਵੈ, ਬਿਨ ਸਤਿਗੁਰ ਸਭ ਮੂਈ ਬਿਲ ਲਾਈ। ਅਨ ਦਿਨ ਦਾ ਜੈ ਸਾਥ ਨਾ ਪਾਈ, ਸਤਿਗੁਰ ਮਿਲਿਆ ਸਭ ਤ੍ਰਿਸ਼ਨ ਬਝਾਈ। ਨਾਨਕ ਨਾਮ ਸਾਥ ਸੁਖ ਪਾਈ। ਧਨਾਸਰੀ ਮਹਲਾ ਤੀਜਾ, ਸਦਾ ਧਨ ਅੰਤਰ ਨਾਮ ਸੰਭਾਲੇ, ਹੇ ਜੀ ਜੰਤ ਜਨੈ ਵਰਤ ਪਾਲੇ। ਮੁਗਤ ਪਦਾਰਥ ਤਿਨ ਕੋ ਪਾਈ, ਹਰ ਕੇ ਨਾਮ ਰਤੇ ਲਿਵ ਲਾਈ। ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹੋ। ਇਹੋ ਅਰੰਗ ਗੂੜਾ ਧਨ ਪਿਰ ਹੋਈ, ਸਾਂਤ ਸੰਗਾਰ ਰਾਵੇ ਪ੍ਰਭ ਸੋਈ। ਹਉਮੈ ਵਿੱਚ ਪ੍ਰਭ ਕੋਈ ਨਾ ਪਾਈ, ਮੂਲੋਂ ਭੁੱਲਾ ਜਨਮ ਗਵਾਈ। ਗੁਰ ਤੇ ਸਾਥ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ। ਸ਼ਬਦ ਮਿਲੇ ਪ੍ਰੀਤਮ ਸਦਾ ਧਿਆਈ, ਸੱਚ ਨਾਮ ਵਡਿਆਈ ਪਾਏ। ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮਿਲਾਵਾ ਹੋਏ। ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭੇ ਆਪ ਮਿਲਾਏ। ਧਨਾਸਰੀ ਮਹਲਾ ਤੀਜਾ, ਤੀਜਾ ਜਗ ਮੈਲਾ ਮੈਲੋ ਹੋਏ ਜਾਈ, ਆਵੇ ਜਾਏ ਦੂਜੇ ਲਭਾਈ। ਦੂਜੇ ਪਾਏ ਸਭ ਪਰਜ ਬਗੋਈ, ਮਨਮੁਖ ਚੋਟਾਂ ਖਾਏ
ਆਪਣੀ ਪਤ ਖੋਈ। ਗੁਰ ਸੇਵਾ ਤੇ ਜਨ ਨਿਰਮਲ ਹੋਈ, ਅੰਤਰ ਨਾਮ ਬਸੇ ਪਤ ਉਤਮ ਹੋਈ। ਰਹੋ ਗੁਰਮੁਖ ਉਭਰੈ ਹਰ ਸਰਨਾਈ, ਰਾਮ ਨਾਮ ਰਾਤੇ ਭਗਤ ਦੜਾਈ। ਭਗਤ ਕਰੇ ਜਨ ਵਡਿਆਈ ਪਾਈ, ਸਾਚ ਰਤੇ ਸੁਖ ਸਹਿਜ ਸਮਾਈ। ਸੱਚ ਕਾ ਗਾਹਕ ਬੇਲਾ ਕੋ ਜਾਣ, ਗੁਰ ਕੈ ਸ਼ਬਦ ਆਪ ਬਿਛਾਣ। ਸਾਚੀ ਰਾਸ ਸਾਚਾ ਵਪਾਰ, ਸੋ ਧਨ ਪੁਰਖ ਜਿਸ ਨਾਮ ਪਿਆਰ। ਤਿੰਨ ਪ੍ਰਭ ਸਾਚੇ ਇੱਕ ਸੱਚ ਲਾਈ, ਉੱਤਮ ਬਾਣੀ ਸ਼ਬਦ ਸੁਣਾਏ। ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨ ਹਾਰ। ਧਨਾ ਸ੍ਰੀ ਮਹਲਾ ਤੀਜਾ, ਜੋ ਹਰ ਸੇਵਾ ਤਿੰਨ ਬਲ ਜਾਓ, ਤਿੰਨ ਹਿਰਦੇ ਸਾਚ ਸੱਚਾ ਮੁਖ ਨਾਉ। ਸਾਚੋ ਸਾਚ ਸੰਭਾਲਿਓ ਦੁਖ ਜਾਏ, ਸਾਚੇ ਸ਼ਬਦ ਵਸੈ ਮਨ ਆਏ। ਗੁਰਬਾਣੀ ਸੁਣ ਮੈਲ ਗਵਾਈ, ਸਹਿਜੇ ਹਰ ਨਾਮ ਮਨ ਵਸਾਏ। ਰਹੋ ਕੂੜ ਕੁਸ ਤ੍ਰਿਸ਼ਨਾ ਅਗਨ ਬਜਾਏ, ਅੰਤਰ ਸ਼ਾਂਤ ਸਹਿਜ ਸੁਖ ਪਾਏ। ਗੁਰ ਕੇ ਭਾਣੇ ਚੱਲੈ ਤਾਂ ਆਪ ਜਾਈ, ਸਾਚ ਮਹਿਲ ਪਾਈ। ਹਰ ਗੁਣ ਗਾਏ ਨਾ ਸ਼ਬਦ ਬੁਝੇ, ਨਾ ਜਾਣੇ ਬਾਣੀ, ਮਨ ਮੁਖ ਆਉਂਦਾ ਦੁੱਖ ਬਿਹਾਣੀ। ਸਤਿਗੁਰ ਭੇਟੇ ਤਾਂ ਸੁਖ ਪਾਈ, ਹਮੇ ਵਿਚੋ ਠਾਕਰ ਹਾਈ। ਕਿਸ ਨੂੰ ਕਹੀਏ ਦਾਤਾ ਇੱਕੋ ਸੋਈ, ਕਿਰਪਾ ਕਰੈ ਸ਼ਬਦ ਮਿਲਾਵਾ ਹੋਏ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚਾ ਭਾਵਾ। ਧਨਾ ਸ੍ਰੀ ਮਹਲਾ ਤੀਜਾ, ਮਨ ਮਰੈ ਤਾਤ ਮਰ ਜਾਈ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੂਝੇ ਜਨ ਸੋਏ। ਜਿਸ ਨੂੰ ਬਖਸੈ ਹਰ ਦੇ ਵਡਿਆਈ, ਗੁਰ ਪ੍ਰਸਾਦ ਬਸੇ ਮਨ ਆਈ। ਰਹੋ ਗੁਰਮੁਖ ਕਰਨੀ ਕਾਰ ਕਮਾਵੈ, ਤਸ ਮਨ ਕੀ ਸੋਝੀ ਪਾਵੈ। ਮਨ ਮੈਂ ਮਤ ਮੈਗਲ ਮਿਕਦਾਰ, ਗੁਰ ਅੰਕਸ ਮਾਰ ਜਵਾਲਣ ਹਾਰ। ਮਨ ਅਸਾਧ ਸਾਧੈ ਜਨ ਕੋਈ, ਅਚਰ ਚਰੈ ਤਾਂ ਨਿਰਮਲ ਹੋਈ। ਗੁਰਮੁਖੇ ਮਨ ਲਿਆ ਸਵਾਰ, ਹਮੇ ਵਿਚੋ ਤਜੇ ਵਕਾਰ। ਜੋ ਤੁਰ ਰੱਖੀਆਂ ਨੇ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ। ਆਪਣੀ ਕਲਾ ਆਪੇ ਪ੍ਰਭ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਧਨਾ ਸ੍ਰੀ ਮਹਲਾ ਤੀਜਾ, ਕਾਚਾ ਤਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੈ ਅੰਧ ਗਵਾਰ। ਵਿਖਿਆ ਕੇ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ। ਰਹੋ ਮਨ ਮੁਖ ਭੁੱਲੇ ਸਭ ਮਰੇ ਗਵਾਰ, ਭਉ ਜਲ ਡੁੱਬੇ ਨਾ ਉਰ ਬਾਹਰ ਨਾ ਪਾਰ। ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਐਨ ਸਵਰਾਗ। ਚੌ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਸਿੱਧ ਸਾਧਕ ਤਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ।
ਸਭ ਕੁਝ ਸਾਚਾ ਸਾਚਾ ਹੈ ਸੋਈ ਉੱਤਮ ਬ੍ਰਹਮ ਪਛਾਣੀ ਕੋਈ ਸੱਚ ਸਾਚਾ ਸੱਚ ਆਪ ਦੜਾਈ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਧਨਾਸਰੀ ਮਹਲਾ ਤੀਜਾ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤੀ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰ ਹਰ ਨਾਮ ਚਰਜ ਪ੍ਰਭ ਆਪ ਸੁਣਾਈ ਕਲੀ ਕਾਲ ਵਿੱਚ ਗੁਰਮੁਖ ਪਾਈ ਰਹੋ ਹਮ ਮੂਰਖ ਮੂਰਖ ਮਨ ਮਾਹੇ ਹਮੇ ਵਿੱਚ ਸਭ ਕਾਰਕ ਮਾਹੇ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸੇ ਲੈ ਮਲਾਏ ਵਿਖਿਆ ਕਾ ਤਨ ਬਹੁਤ ਅਭਮਾਨ ਅਹੰਕਾਰ ਡੁੱਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸਾਜ ਸੋਈ ਆਪੇ ਸਾਜੇ ਕਰਤਾ ਸੋਈ ਤਿਸ ਮਿਨ ਦੂਜਾ ਅਬਰ ਨਾ ਕੋਏ ਜਿਸ ਸੱਚ ਲਾਏ ਸੋਈ ਲਾਗੀ ਨਾਨਕ ਨਾਮ ਸਦਾ ਸੁਖ ਆਗੇ ਰਾਗ ਧਨਾਸਰੀ ਮਹਲਾ ਤੀਜਾ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋਏ ਦਿਆਲ ਨਾਮ ਦਿਓ ਮੰਗਤ ਜਨਕ ਸਦਾ ਰਹੋ ਰੰਗ ਰਤ ਹਉ ਬਲਿਹਾਰੇ ਜਾਓ ਸਾਚੀ ਤੇਰੇ ਨਾਮ ਬੀਟੋ ਕਰਨ ਕਰਨ ਸਾਵਨਾ ਕਾਏ ਕੋ ਅਵਨਾ ਦੂਜਾ ਕੋਈ ਰਹੋ ਬਹੁਤੇ ਫੇਰ ਪਏ ਕਿਰਪਨ ਕੋ ਆਪ ਕਿਛ ਕਿਰਪਾ ਕੀਜੇ ਹੋਏ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ ਕਰੀਜੇ ਭਾਨਤ ਨਾਨਕ ਭਰਮ ਪਟ ਖੁੱਲੀ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਓ ਧਨਾਸਰੀ ਮਹਲਾ ਚੌਥਾ ਘਰ ਪਹਿਲਾ ਚੌ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਾ ਸੰਤ ਭਗਤ ਤਿੰਨ ਕੇ ਸਾ ਪਾਪ ਨਿਵਾਰੀ ਹਮ ਉੱਪਰ ਕਿਰਪਾ ਕਰ ਸਵਾਮੀ ਰਗ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੂੰ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰਹੋ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜਿਉ ਕਾਂਚਨ ਬਸੰਤ ਰਤਾਇਓ ਮਲ ਕਾਟੀ ਕੱਟ ਤੋਂ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਹਰ ਉਰ ਉਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨਾ ਜਾਂ ਨਾਨਕ ਪੈ ਜਸਵਾਰੀ ਧਨਾਸਰੀ ਮਹਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿੰਨ ਕਾ ਦੁਖ ਪਰਮ ਭਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਵੇਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤਿ ਹਰ ਲਿਵ ਲਾਗੀ ਰਹੋ ਸੰਤ ਜਨਾ ਕੀ ਜਾਤ ਹਰ ਸਵਾਮੀ ਤੁਮ ਠਾਕਰ ਹਮ ਸੰਗੀ ਜੈਸੀ ਮਤ ਦਿਓ ਹਰ ਸਵਾਮੀ ਹਮ ਤੈਸੇ ਬੁਲਗ ਬੁਲਾਗੀ
या हम किरम नानक कीरे, तुम बड पुरख वडागी, तुमरी गत में तो कह ना सका, प्रभ हम क्यों कर मिले भागी, हर प्रभ स्वामी कृपा धारो, हम हर हर सेवा लागी, नानक दासन दास करो प्रभ, हम हर कथा कथागी, तना श्री महला जोधा, हर का संत सतगुर सतपुरख, जो बोले हर हर बानी, जो जो कहे सुने सो मुगता, हम तिस कह सतगुर बानी, हर के संत सुनो जस कानी, हर हर कथा सुनो एक निमक पल सब, किलबक पाप लह जानी रहो, ऐसा संत साधु जिनम पाया, ते बड पुरख बढ़ानी, तिनकी धूर मंगा प्रभु स्वामी, हम हर लो चल चानी, हर हर सफल्यो बिरख प्रभु स्वामी, जिन जप्यो से तृपतानी, हर हर अमृत पी तृपतासा, सब लाथी भूख पखानी, जिसके बड़े भाग बड़े उचे, तिन हर जप्यो जपानी, तिन हर संगत मेल प्रभु स्वामी, जन नानक दास दसानी, तना श्री महला चौथा, हम अंधले अंध बिखी बिखराती, क्यों चलें गुर चाली, सतगुर दया करे सुखदाता, हम लावे आपन पाली, गुर सिख मीत चलो गुर चाली, जो गुर कहे सोई पल मानो, हर हर कथा निराली रहो, हर के संत सुनो जन पाई, गुर सेवियो बेग बगाली, सतगुर सेव खर्च हर बादो, मत जानो आज के काली, हर के संत जपो हर जपना, हर संत चले हर नाली, जिन हर जपया से हर होए, हर मिलिया केल कलाली, हर हर जपन जप लो चल जानी, हर किरपा कर बन बाली, जन नानक संगत साध हर मिलियो, हम साध जना पगराली, तना श्री महला चौथा, हर हर बूंद पाए हर स्वामी, हम चादरक बिलल बलाती, हर हर कृपा करो प्रभु अपनी, मुख देव हर निम खाती, हर बिन रह न सकूं इक राती, ज्यों बिन अमले अमली मर जाई है, त्यों हर बिन हम मर जाती रहो, तुम हर सर बर अत अगा हम, ले न सके अंत माती, तू परे परे परम्पर स्वामी, मिद जानो आपन गाती, हर के संत जना हर जप्योए, गुर रंग चलूले राती, हर हर भगत मनी अद सोभा, हर जप्यो उत्तम पाती, आपे ठाकर आपे सेवक, आप बनावे पाती, नानक जन तुमरी सुनाई, हर राखो लाज पगाती, तना श्री महला चौथा, कर युग का धर्म कहो तुम पाई, केव छुट्टा हम छुटका की, हर हर जप बेड़ी हर तुलहा, हर जप्यो तरे तराकी, हर जी लाज रखो हर जन की, हर हर जपन जपावो अपनो, हम बागी भगत एकाकी रहो,
ਹਰ ਕੇ ਸੇਵਕ ਸੇ ਹਰ ਪਿਆਰੀ, ਜਿਨ ਜਪਿਓ ਹਰ ਬਚਨਾ ਕੀ। ਲੇਖਾ ਚਿਤ੍ਰਗੁਪਤ ਜੋ ਲਿਖਿਆ, ਸਭ ਛੁੱਟੀ ਜਮਕੀ ਬਾਕੀ। ਹਰ ਕੇ ਸੰਤ ਜਪਿਓ ਮਨ, ਹਰ ਹਰ ਲੱਗ ਸੰਗਤ ਸਾਧ ਜਨਾ ਕੀ। ਦਿਨਿਆਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ, ਸਿਵ ਚਰਿਓ ਚੰਦ ਚਿੰਦਾਕੀ। ਤੁਮ ਬੜ ਪੁਰਖ ਬੜ ਅਗਮ ਗੋਚਰ, ਤੁਮ ਆਪੇ ਆਪ ਅਪਾਕੀ। ਜਨ ਨਾਨਕੋ ਪ੍ਰਭ ਕਿਰਪਾ ਕੀਜੇ, ਕਰ ਦਾਸਨ ਦਾਸ ਦਸਾ ਕੀ। ਧਨਾਸਰੀ ਮਹੱਲਾ ਚੌਥਾ, ਘਰ ਪੰਜਵਾਂ, ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਰ ਧਾਰ ਵਿਚਾਰ ਮੁਰਾਰ, ਰਮੋ ਰਮ ਮਨਮੋਹਣ ਨਾਮ ਜਪੀਨੀ। ਅਦ੍ਰਿਸ਼ਟਾ ਗੋਚਰ ਭ੍ਰਮਪਰ ਸੁਆਮੀ, ਗੁਰ ਪੂਰੇ ਪ੍ਰਗਟ ਕਰ ਧੀਨੇ। ਰਾਮ ਪਰਸ ਚੰਦਨ ਹਮ ਕਾਸ਼ਟ ਲੋਸ਼ਟ, ਹਰ ਸੰਗ ਹਰੀ ਸਤ ਸੰਗ ਭਏ ਹਰ। ਕੰਚਨ ਚੰਦਨ ਕੀਨੇ ਰਹੋ, ਨਵ ਛੇ ਖੱਟ ਬੋਲੇ ਮੁਖ ਆਗਰਾ। ਮੇਰਾ ਹਰ ਪ੍ਰਭ ਇਮਨਾ ਪਤੀਨੇ, ਜਨ ਨਾਨਕ ਹਰ ਹਿਰਦੇ ਸਦ ਧਿਆਵੋ। ਊ ਹਰ ਪ੍ਰਭ ਮੇਰਾ ਭੀਨੇ। ਧਨਾਸਰੀ ਮਹੱਲਾ ਚੌਥਾ, ਗੁਣ ਕੈ ਹਰ ਲੋ ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ। ਹਰ ਦਰਗਾ ਪਾਵੈ ਫਿਰ ਜਨਮ ਨਾ ਆਵੈ, ਹਰ ਹਰ ਜੋਤ ਸਮਾਈ। ਜਪ ਮਨ ਨਾਮ ਹਰੀ ਹੋਏ ਸਰਬ ਸੁਖੀ, ਹਰ ਜਸ ਊਚ ਸਭਨਾ ਦੇ ਉੱਪਰ।

0: ਹਰ ਹੋਏ ਸੰਤੁਸ਼ਟ ਇਬ ਪਣ ਹਰ ਨਾਮ ਮਰਾਰੀ ਮਨ ਜਪੀ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਮਨ ਬਾਰੀ ਰਹੋ ਹਰ ਹਰ ਕਰੀ ਦ੍ਰਿਸ਼ਟ ਤਵ ਭਿਉ ਮਨ ਉਦਮ ਹਰ ਹਰ ਨਾਮ ਜਪਿਓ ਗਦ ਭਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ ਹਰ ਆਏ ਭਰਿਓ ਹੈ ਸਰਨ ਤੁਮਾਰੀ ਧਨਾ ਸ੍ਰੀ ਮਹਲਾ ਚੌਥਾ
1: ਗੁਰੂ ਪ੍ਰਸਾਦ ਕੋ ਵਿਰਲਾ ਪਾਵੈ ਜਿਨ ਕੋ ਲਾਟ ਲਿਖਿਆ ਤੁਰ ਭਾਉ ਜਪ ਮਨ ਰਾਮੈ ਨਾਮ ਹਰ ਜਸਿਉ ਉਤਮ ਕਾਮ ਜੋ ਗਾਵੈ ਸੁਣੈ ਤੇਰਾ ਜਸ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ਰਹਾਉ ਸ਼ਰਨਾਗਤ ਪਿਤ ਪਾਲਕ ਹਰ ਸੁਆਮੀ ਜੋ ਤੁਮ ਦੇਹੋ ਸੋਈ ਹੋਂ ਪਾਉ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਤਨਾਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰਿ ਉਤਮ ਬਾਨੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਨੀ ਰੁਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਣੀ ਜਨ ਨਾਨਕਿਆ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਭਾਨੀ ਤਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਾਂ ਹਰ ਸਿਮਰਨ ਭਇਆ ਤਾਂ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਿਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਣਾ ਧਨਾਸਰੀ ਮਹੱਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸ਼ਾਹ ਅਵਰ ਕਿਆ ਜਾਣੈ ਕੋਏ ਰੁਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਤਾ ਸਾਹ ਸਭ ਤੁਜੈ ਤੇ ਆਵੇ ਦਿਨ ਰਾਤ ਸਭ ਤੁਝ ਹੀ ਥਾਂ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਝਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵੇ ਮੇਰੇ ਸ਼ਾਹ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕੇ ਪਾਤਸ਼ਾਹ ਧਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੋਪ ਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਸ਼ਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਰੁਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀ ਆ ਕੇ ਦਾਤੇ ਸੁਆਮੀ ਕਰ ਕਿਰਪਾ ਲਿਹੋ ਉਬਾਰੇ ਤੇਰਾ ਵਰਣਨ ਜਾਪੈ ਰੂਪ ਨਾ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੇ ਤੂੰ ਅਬਿਨਾਸੇ ਪੁਰਖ ਮੁਰਾਰੇ ਜੋ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਧਨਾਸਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਣ ਤਜੇ ਹੈ ਮੀਨ

जिन जल संहेत बढ़ायो, कमल हेत बिन सोह भवरा, उन मार्ग निकस न पायो। अब मन एक स्योमो कीना, मरन जावे सदी संगे सदगुर सबदी चीना रहाओ। काम हेत कुंचर लै फांकेओ, ओ परवस भयो बिचारा। नाद हेत सिर डार्यो करंका, उसी हेत बिदारा। देख कुटंब लोभ मोहयो प्राणी, माया को लपटाना। अत रचियो कर लीनु अपना, उन छोड़ सरापर जाना। बिन गोबिंद अवर संग नेहा, ओ जानो सदा दुहेला। कहो नानक गुर एह बुझायो, प्रीत प्रभु सदकेला। तनासरी महला पंजवा। कर कृपा दियो मह नामा, बंधन ते छुटकाए। मन ते बिसरियो सगलो धंधा, गुर की चरणी लाए। साध संग चिंत बिरानी छाड़ी, अमद मोह मन बासन दे कर गढ़हा गाड़ी रोहाओ। ना को मेरा दुश्मन रहया, ना हम किसके बैराई। ब्रह्म पसार पसारियो पीतर, सतगुर ते सो जी पाई। सबको मीत हमें अपन कीना, हम सबना के साजन। दूर परायो मन का बिरहा, ता मेल कियो मेरा राजन। बिन सो ठीठा अमृत वूठा, शब्द लगो गुर मीठा। जल थल महियल सर्ब निवासी, नानक करमैया डीठा। तनासरी महला पंजवा। जब ते दर्शन भेटे साधु, भले दिन सोए आए। महानंद सदा कर कीर्तन, पुरख बिदाता पाए। अब मोहे राम जसो मन गायो, भयो प्रगा सदा सुख मन मैं। सदगुर पूरा पायो रहाओ। गुण निधान रिद भीतर वस्या, ता दुख परम पो भागा। पई प्राप्त वस्त्या गोचर, राम नाम रंग लागा। चिंत अचिंता सोच असोचा, सोग लोभ मोथा का। ओ मैं रोग मिटे कृपा ते, जमते पे विबाका। गुर की टहल गुरु की सेवा, गुर की आज्ञा पाणी। तो नानक जिन जमते काडे, तिस गुर कै गुरबाणी। तनासरी महला पंजवा। जिसका तन मन धन सब तिसका, सोई सुगड़ सुजानी। तिन्ही सुनिया दुख सुख मेरा, तो बिदनी की खटानी। जी की एक ही पैमानी, अवर जतन कर रहे बहु तेरे। तिन तिल नहीं कीमत जानी रोहाओ। अमृत नाम निर्मूलक हीरा, गुरदीनो मनतानी। डिगे न डोले दृढ़ कर रहे हो, पूर्ण हो त्रिपतानी। वो जो बीच हम तुम गच होते, तिनकी बात बिलानी। अलंकार मिल थैली हुई है, ताते कनक वखानी। प्रगट्यो जोत सहज सुख शोभा, बाजे अनहत बानी। कहो नानक नहचल कर बाध्यो, गुर कीओ बंदानी। तनासरी महला पंजवा। वड़े वड़े राजन अर भूमन, ताके तिसर ना बूझी। लपट रहे माया रंग माथे, लोचन कछु न सूझी। विखिया मैं किन्हीं तृप्त न पाई, ज्यो पावक इदन त्रापै, बिन हर कहा अकाई रहाओ। दिन दिन करत भोजन बहु बिंजन, ताकि मिट न भूखा। उदम करै स्वान की न्याई, चारै कुंटा कूखा। कामवंत कामी बो नारी, पर ग्रह जो न चूकै। दिन प्रत करै करै पछतापै, सोग लो मैं सूकै। हर हर नाम अपारे मूला, अमृत एक ने दाना। सुख सहज आनंद संतन कै, नानक गुर ते जाना। तनासरी महला पंजवा। लवै न लागन को है कछुए, जाको फेरियो तावै। जाको गुरदीनो यो अमृत, तिसी को बने आवै। जाको आयो एक रसा, खान पान आन नहीं खुदया। ताके चितना बसा रहाओ। मोल्यो मन तन होयो हरिया, एक बूंद जिन पाई। बरनना साको उस्त ताकी, कीमत कहण न जाई। काल न मिल्यो सेव न मिल्यो, मिल्यो आए अचिंता। जाको दया करी मेरा ठाकुर, तिन गुरै कमानो मनता। दीन दयाल सदा कृपाला, सर्ब जिया प्रतपाला। योत पूत नानक संग रव्या, ज्यो माता बाल गोपाला। तनासरी महला पंजवा।
ਬਾਹਰ ਜਾਓ ਗੁਰੇ ਆਪਣੇ ਉਪਰ, ਜਿਨ ਹਰ ਹਰ ਨਾਮ ਦ੍ਰਿੜਾਇਆ, ਬਾਹ ਉਦਿਆਨ ਅੰਧਕਾਰ ਮੈਂ, ਜਿਨ ਸਿੱਧਾ ਮਾਰਗ ਦਿਖਾਇਆ, ਹਮਰੇ ਪ੍ਰਾਣ ਗੋਪਾਲ ਗੋਬਿੰਦ, ਇਹਾ ਓਹਾ ਸਰਬ ਥੁਗ ਕੀ, ਸਹਿ ਮਾਰੀ ਚਿੰਦ ਰੁਹਾਉ, ਜਾ ਕੇ ਸਿਮਰਨ ਸਰਬ ਨਿਧਾਨਾ, ਮਾਨ ਮਹੱਤ ਪਤ ਪੂਰੀ, ਨਾਮ ਲੈਤ ਕੋਟ ਅਗਨਾਸੇ, ਭਗਤ ਬਾਛੇ ਸਭ ਧੂਰੀ, ਸਰਬ ਮਨੋਰਥ ਜੇ ਕੋ ਚਾਹੈ, ਸੇਵੈ ਇਕ ਨਿਧਾਨਾ, ਪਾਰ ਬ੍ਰਹਮ ਅਪਰੰਪਰ ਸੁਆਮੀ, ਸਿਮਰਤ ਪਾਰ ਪਰਾਨਾ, ਸੀਤਲ ਸ਼ਾਂਤ ਮਾਂ ਸੁਖ ਪਾਇਆ, ਸੰਤ ਸੰਗ ਰਹਿਓ ਓਲਾ, ਹਰ ਤਨ ਸੰਚਨ ਹਰ ਨਾਮ ਭੋਜਨ, ਇਉ ਨਾਨਕ ਕੀ ਨੋ ਚੋਲਾ, ਧਨਾਸਰੀ ਮਹੱਲਾ ਪੰਜਵਾਂ। ਜੇ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਨੀ ਰੀਤ, ਸੰਤ ਕੀ ਨਿੰਦਾ, ਸਾਗਤ ਕੀ ਪੂਜਾ, ਐਸੇ ਦ੍ਰਿੜੀ ਵਿਪਰੀਤ, ਮਾਇਆ ਮੋਹ ਭੋਲੋ ਅਵਰੈ ਹੀਤ, ਹਰ ਚੰਦੌਰੀ ਬਨ ਹਰ ਪਾਤਰੇ, ਇਹ ਤੁਹਾਰੋ ਬੀਤ ਰਹਾਉ, ਚੰਦਨ ਲੇਪ ਹੋਤ ਦੇਹ ਕੋ, ਸੁਖ ਕਿਰਤਪ ਭਸਮ ਸੰਗੀਤ, ਅੰਮ੍ਰਿਤ ਸੰਗ ਨਾਹਿ ਰਚਿਆਵਤ, ਬਿਖੈ ਠਕੋਰੀ ਪ੍ਰੀਤ, ਉੱਤਮ ਸੰਤ ਪਲੇ ਸੰਜੋਗੀ, ਇਸ ਜੁਗ ਮੈਂ ਪਵਿੱਤ ਪੁਨੀਤ, ਜਾਤ ਅਕਾਰਥ ਜਨਮ ਪਦਾਰਥ, ਕਾਚ ਬਾਂਦ ਰਹਿ ਜੀਤ, ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ, ਗੁਰ ਗਿਆਨ ਅੰਜਨ ਨੇਤਰ ਦੀਤ, ਸਾਸੰਗ ਇਨ ਦੁਖ ਤੇ ਨਿਕਸਿਓ, ਨਾਨਕ ਏਕ ਪ੍ਰੀਤ, ਧਨਾਸਰੀ ਮਹੱਲਾ ਪੰਜਵਾਂ। ਪਾਣੀ ਪਖਾ ਪੀਸੋ ਸੰਤ ਆਗੈ, ਗੁਣ ਗੋਵਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸਮਾਰੈ, ਇਉ ਵਿਸਰਾਮ ਨਿਧ ਪਾਈ, ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀ ਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ ਰਹਾਉ, ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨਸ ਜਾਏ ਪਰਮਾਈ, ਆਨੰਦ ਰੂਪ ਰਵਿਓ ਸਭ ਮਦੇ, ਜਤ ਕਤ ਪੇਖੋ ਜਾਈ, ਤੁਮ ਦਿਆਲ ਕਿਰਪਾਲ ਕਿਰਪਾ ਨਿਧ, ਪਤਿਤ ਪਵਾ ਪਾਵਣ ਗੋਸਾਈ, ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਕ ਬੁਲਾਈ, ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤਿਆ ਕਾਹੀ, ਧਨਾਸਰੀ ਮਹਲਾ ਪੰਜਵਾਂ। ਜਿਨ ਕੀਨੇ ਵਾਸੇ ਪੰਨੈ ਤ੍ਰੈ ਗੁਣ ਭਵਨ ਚਤੁਰ ਸੰਸਾਰਾ, ਜਗ ਸਨਾਨ ਤਾਪ ਥਾਨ ਖੰਡੇ ਕਿਆ, ਅਯੋਜੰਤ ਵਿਚਾਰਾ, ਪ੍ਰਭ ਕੀ ਓਟ ਗਹੀ ਤੋ ਝੂਟੋ, ਸਾਧ ਪ੍ਰਸਾਦ ਹਰ ਹਰ ਹਰ ਗਾਏ, ਬਿਖੈ ਬਿਆਦ ਤਬ ਹੂਟੋ ਰੁਹਾਉ, ਨਾ ਸੁਣੀਐ ਨਾ ਮੁਖ ਤੇ ਬਕੀਐ, ਨਾ ਮੂਹੈ ਓਹ ਡੀਠੀ, ਐਸੀ ਟਗੋਰੀ ਪਾਏ ਭੁਲਾਵੈ, ਮਨ ਸਭ ਕਹਿ ਲਾਗੈ ਮੀਠੀ, ਮਾਏ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੂਆ, ਕਿਸੀ ਵਾਦ ਘਾਟ ਕਿਸੀ ਪੈ, ਸਗਲੇ ਲਰ ਲਰ ਮੂਆ, ਹੁੰ ਬਲਿਹਾਰੀ ਸਤਿਗੁਰੇ ਆਪਣੇ, ਜਿਨਿਓ ਚਲਤ ਦਿਖਾਇਆ, ਗੁਜੀ ਭਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਸੰਤ ਪ੍ਰਸਾਦ ਮਾਂ ਸੁਖ ਪਾਇਆ, ਸਗਲੇ ਬੰਧਨ ਕਾਟੇ, ਹਰ ਹਰ ਨਾਮ ਨਾਨਕ ਤਨ ਪਾਇਆ, ਆਪਣੇ ਘਰ ਲੈ ਆਇਆ ਖਾਟੇ, ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮਹੀ ਪ੍ਰਤਪਾਲੋ, ਹੰਬਾਰਕ ਤੁਮਰੇ ਧਾਰੇ, ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ, ਕੋਟ ਪਰਾਧ ਹਮਾਰੇ ਖੰਡੋ, ਅਨਕ ਬਦੀ ਸਮਝਾਵੋ, ਹਮ ਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ, ਰਾਖੋ ਰਾਖਣ ਹਰ ਦਿਆਲਾ, ਨਾਨਕ ਘਰ ਕੇ ਗੋਲੇ। ਧਨਾਸਰੀ ਮਹੱਲਾ ਪੰਜਵਾਂ। ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬੋਦੈਨ, ਕਹੂੰ ਨਾ ਭੀਜਾ ਸੰਜਮ ਸੁਆਮੀ, ਬੋਲੇ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭਤਾ ਕੋ, ਬਿਖਮ ਨਾ ਜਾਈ ਲੈਣ ਰਹਾਉ।

ਗਿਆਨੋ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੁਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭੇਟੇ ਨਾਨਕ ਸੁਖ ਜਨ ਰਹਿਣ ਧਨਾਸਰੀ ਮਹਲਾ ਪੰਜਵਾਂ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਨਾਵੈ ਅਸਤਿਰ ਕਰੇ ਨ ਚਲਿਓ ਮਨੁਆ ਬੋਹਰ ਨਕ ਤੂੰ ਧਾਵੈ ਹੈ ਕੋਈ ਐਸੋ ਹਮਰਾ ਮੀਤ ਸਗਲ ਸਮਗਰੀ ਜੀਓ ਹੀਓ ਦਿਓ ਅਰਪੋ ਅਪਨੋ ਚੀਤ ਰਹਾਉ ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸੁਪ੍ਰੀਤ ਨ ਲਾਗੈ ਸੰਤਾ ਸੰਗ ਸੰਤ ਸੰਭਾਖਣ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਮਾਗਿਆ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ ਹਰ ਹਰ ਲੀਨੇ ਸੰਤਿ ਉਬਾਰ ਹਰ ਕੇ ਦਾਸ ਕੀ ਚਿਤਵੈ ਬੁਰਿਆਈ ਤਿਸਹੀ ਕੋ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੁਆ ਨਿੰਦਕ ਭਾਗੇ ਹਾਰ ਭ੍ਰਮਤ ਭ੍ਰਮਤ ਉਹਾਂ ਹੀ ਮੂਏ ਬਾਹੁੜ ਗ੍ਰਹਿ ਨ ਮੰਝਾਰ ਨਾਨਕ ਸ਼ਰਨ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਧਨਾਸਰੀ ਮਹੱਲਾ ਪੰਜਵਾਂ ਅਬ ਹਰ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਾ ਪੁਨਾ ਬਲਿਹਾਰਿਆ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਇ ਜਿਨ ਦੁੱਖਾ ਕਾਟਿਆ ਕੇਤ ਰੁਹਾਉ ਹਾਥ

ਕਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਤੁਨੀ ਸਲੋਕ ਮਹਲਾ ਪਹਿਲਾ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬਿਚਾਰ। ਸੱਚਾ ਤੇਰਾ ਅਮਰ ਸੱਚਾ ਦੀਬਾਣ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੂੰ ਦਖ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ।

0: ਸ੍ਰੀ ਨਾਨਕ ਜੀ ਉਪਾਏ ਕਲਿਖਨਾਵੇ ਧਰਮ ਬਹਾਲਿਆ ਉਥੇ ਸੱਚਈ ਸੱਚ ਨਿਬੜੇ ਚੁਣੋ ਕੱਢੇ ਜਜਮਾਲਿਆ ਥਾਵਨ ਪੈਨ ਕੂੜਿਆ ਰਮੋ ਕਾਲੇ ਦੋਜ਼ਕ ਚਾਲਿਆ ਤੇਰੇ ਨਰਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੇ ਧਰਮ ਬਹਾਲਿਆ ਲਿਖਨਾਵੇ ਧਰਮ ਬਹਾਲਿਆ
1: ਹਮ ਮੂਰ

0: ਇਸਮਾਤ ਧਰਤੀ, ਇਸਮਾਤ ਖਾਣੀ, ਇਸਮਾਤ ਸਾਧ ਲੱਗੇ ਪ੍ਰਾਣੀ, ਇਸਮਾਤ ਸੰਯੋਗ, ਇਸਮਾਤ ਵਿਯੋਗ, ਇਸਮਾਤ ਭੁੱਖ, ਇਸਮਾਤ ਭੋ, ਇਸਮਾਤ ਸਿਵਤ, ਇਸਮਾਤ ਸਾਲਾ, ਇਸਮਾਤ ਭੁਜਣ, ਇਸਮਾਤ ਰਾ, ਇਸਮਾਤ ਨੇੜੇ, ਇਸਮਾਤ ਦੂਰ, ਇਸਮਾਤ ਦੇਖੇ ਹਾਜ਼ਰਾ ਹਜ਼ੂਰ, ਵੇਖ ਵਡਾਰਿਆ ਇਸਮਾਤ, ਨਾਨਕ ਪੂਜਨ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣਕ ਦੇਵਾ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਂ,

ਬੈਸੰਤਰ ਕੁਦਰ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਦਾ ਪਾਕੀ ਨਾ ਪਾਕ ਨਾਨਕ ਹੁਕਮਿੰਦਰ ਵੇਖੈ ਵਰਤਦਾ ਗੋਤਾਂਗ ਪੌੜੀ ਆਪਣੇ।

ਪੈ ਵਿੱਚ ਪਵਣੈ ਸਦਵਾਓ, ਪੈ ਵਿੱਚ ਚਲੇ ਲਗ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾ, ਪੈ ਵਿੱਚ ਇੰਦਰ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ।

ਗਹਿਣੇ ਪੌਣ ਪਾਣੀ ਬੈਸੰਤ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਮਜੰਜਾ।

ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਰ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਈ ਸਲਾਹਣ ਦਰਸ਼ਨ ਰੂਪਿਆ ਪਾ ਤੀਰਥ ਨਾਮ ਅਰਚਾ ਪੂਜਾ ਅਗਰਵਾਸ ਵਹਿਕਾਰ

0: ਆਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡਾ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ

ਪੌੜੀ ਮੈਨੂੰ ਸਤਿਗੁਰ ਕਿਨੇ ਨਾ ਪਾਏ, ਮੈਨੂੰ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨਗਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਜਿਨ ਸੱਚ

ਪੌੜੀ ਸੱਚਾ ਸਤ ਪੌੜੀ ਸੇਵ ਕੀਤੀ ਸੰਤੋਖ ਨੇ ਸੱਚੋ ਸਤ ਧਿਆਇਆ ਉਹਨੇ ਮੰਦਾ ਪੈਨਾ ਰੱਖਿਓ ਕਰ ਸੁਕਰੀ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਾਂ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨੇ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ।

ਜਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾਮ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ

ਮਹਾਰਾਜ ਸੱਚਾ ਸਾਹਿਬ ਇੱਕ ਦੂਜੇ ਨੂੰ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸਤਤ ਨੀ ਸੱਚ ਕਮਾਇਆ, ਸਾਤੋ ਗੁਰ ਮਿਲੇ ਸੱਚ ਪਾਜਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੇ ਮਨਮੁਖੀ ਜਨਮ ਗਵਾਇਆ।

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾ।

0: ਚਖਣਾ ਚਾਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤਿੱਤਾ ਗੜਿਆ, ਤੀਰਥ ਪਵਿਆ ਤਿੱਤੋ ਲਵਿਆ, ਮਾਪੇ ਕੀਆ ਦੇਹੀ ਦੁੱਖ ਦਿਆ, ਸੋਵੇ ਜੀ ਆਪਣਾ ਕੀਆ, ਅੰਨ ਨਾ ਖਾਇਆ, ਸਾਧ ਗਵਾਇਆ, ਬੋਧ ਗਵਾਇਆ, ਦੂਜਾ ਪਾਇਆ।

0: ਪ੍ਰਗਟ ਨਾ ਕੋਈ ਆਖੇ ਬਤ ਪ੍ਰਵਾਨ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ
1: ਵਧੀ ਸਵਜਗ ਨਾਨਕਾ।

ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਬਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਦਿਨ ਚਾਰ ਵਿਚਾਰ ਪਾਉ ਭਗਤ ਕਰਨੀ ਚ ਸਦਾ ਤਾਂ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿਟੋ।

ਦੇਖੇ ਚੌਂਕ ਗੱਡੀ ਕਾਰ ਉਪਰਾਏ ਬੈਠੇ ਕੁੜਿਆਰ ਮੱਤ ਬਿਟੈ ਵੇ ਮੱਤ ਬਿਟੇ ਉਹਨ ਸਾਡਾ ਫਿੱਟੈ ਤਨ ਫਿੱਟੈ ਫਿੜ ਕਰੇ ਮਨ ਜੂਠੇ ਚਲੀ ਪਰੇ ਨਾਨਕ ਸੱਚ ਤੇ ਆਈ ਸੋਚੋ ਤਾਂ

ਹਟਸਟ ਤੀਰਥ ਜੇ ਨਾਵੇ ਉਤਰੈ ਨਾਹੀ ਮੈਲ।

ਪੌੜੀ ਜਿਤ ਸੇ ਸੁਖ ਪਾਈ ਸੋ ਸਹਿਬ ਸਦਾ ਸੰਭਾਲੀ ਹੈ। ਜਿਤ ਕੀਤਾ ਪਈ ਆਪਣਾ ਸਕਾਲ ਬਰੀ ਕਿਉਂ ਘਾਲੀ ਹੈ। ਮੰਦਾ ਮੂਲ ਕੀ ਚਈ ਦੇਲ ਮਿੰਦਰ ਨਿਹਾਲੀ ਹੈ। ਜਿਉਂ ਸਹਿਬ ਨਿਹਾਰੀ ਹੈ ਤੇ ਆ ਬਸ ਅਟਾਲੀ ਹੈ। ਕਿਛਲਾਏ ਉੱਪਰ ਘਾਲੀ

0: ਗਏ ਮਸ਼ਕਤ ਕੋਲ
1: ਨਾਨਕ ਤੇ ਮੁਖ ਉਜਲੇ
0: ਕੀਤੀ ਛੁਟੀ
1: ਨਾਲ
0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ ਦੂਠਾ ਕਰ ਤੁਮ
1: ਅਰਦਾਸ
0: ਜੀਓ ਪਿੰਡ ਸਾਬ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਮੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬੈਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਿਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਅਗਵਾਈ ਦੇ ਕੇ ਨਿਠ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਅਸਹਾਰ ਦੇ ਸ਼ਹੀਦ ਹੋਏ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਲਟਿਆਂ ਦੇ ਉੜਨੇ ਆਸਰੇ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪਦੀ ਲਾਹੀ ਬਾਣੀ ਸ੍ਰੀ ਆਸਾ ਜੀ ਗਵਾਦ ਦੇ ਕੀਰਤਨ ਹੋਏ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਬਖਸ਼ ਲੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਦਸਤਾਂ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆ ਥਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੀਬੀ ਗੁਰਦੇਵ ਕੌਰ ਗਿੱਲ ਦਾਦਾ ਜੀ ਆਪ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਅਰਥਾਂ ਸਮੇਤ ਸਹਿਜ ਪਾਠ ਦੀ ਸੇਵਾ ਬਖਸ਼ੀ। ਬੀਬੀ ਜੀ ਨੇ ਦਾਤਾ ਜੀ ਅਰਥਾਂ ਸਮੇਤ ਸਹਿਜ ਪਾਠ ਦੀ ਸੰਪੂਰਨਤਾ ਕੀਤੀ ਹੈ ਸ਼ੁਕਰਾਨੇ ਵਜੋਂ, ਅਤੇ ਆਉਣ ਵਾਲੇ ਸਮੇਂ ਦਾਤਾ ਜੀ ਪਰਿਵਾਰ ਦੀ ਚੜ੍ਹਦੀ ਕਲਾ ਦੀ ਸੁੱਖ ਸ਼ਾਂਤੀ ਦੀ ਯਾਚਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਕਰਦਿਆਂ ਬੇਅੰਤ ਮਾਇਆ ਦੇ ਗਾਰਸਤਾਂ ਵਾਸਤੇ ਹਾਜ਼ਰ ਹੋਏ ਸੱਚੇ ਪਾਤਸ਼ਾਹ ਮਿਹਰ ਕਰਨੀ, ਬੀਬੀ ਜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਕੜਾਂ ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰਨੀ, ਕੀਤੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ, ਆਉਣ ਵਾਲੇ ਸਮੇਂ ਇਸੇ ਤਰ੍ਹਾਂ ਬਾਣੀ ਅਤੇ ਬਾਣੇ ਨਾਲ ਪਿਆਰ ਗੁਰੂ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਦਾਤਾ ਜੀ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਬੀਬੀ ਜੀ ਨੂੰ ਚੜ੍ਹਦੀ ਕਲਾ ਬਖਸ਼ ਕੇ ਆਪ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ। ਸੇਵਾ ਥਾਏ ਪਾਉਣੀ, ਸ਼ੋ ਭਾਵਨਾ ਪੂਰੀਆਂ ਕਰਨੀਆਂ। ਦਾਤਾ ਜੀ ਬੀਬੀ ਪਰਮਜੀਤ ਕੌਰ ਜੀ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ। ਦਾਤਾ ਜੀ ਆਪਣੇ ਸਪੁੱਤਰ ਕਾਕਾ ਰਵਿੰਦਰ ਸਿੰਘ ਦੇ ਗ੍ਰਿਸ਼ਤੀ ਸਹਿਯੋਗ ਦੀ ਸੰਯੋਗ ਦੀ ਯਾਚਨਾ ਕਰਦਿਆਂ ਹੋਇਆਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਦਾਸ ਬੇਨਤੀ ਕਰਦੇ, ਮਿਹਰ ਕਰੋ, ਰਹਿਮਤ ਕਰੋ ਦਾਤਾ ਜੀ। ਉਹ ਬੀਬੀ ਜੀ ਦੀ ਅਰਦਾਸ ਪ੍ਰਵਾਨ ਕਰਨੀ, ਬੱਚੇ ਰਵਿੰਦਰ ਸਿੰਘ ਵਾਸਤੇ ਦਾਤੇ ਮਿਹਰ ਕਰੋ, ਗ੍ਰਿਸ਼ਤੀ ਜੀਵਨ ਲਈ ਜੀਵਨ ਸਾਥੀ ਸੰਯੋਗ ਬਖਸ਼ ਕੇ ਆਉਣ ਵਾਲੇ ਸਮੇਂ ਦਾਤਾ ਜੀ ਬੱਚੇ ਨੂੰ ਗ੍ਰਿਸ਼ਤੀ ਜੀਵਨ ਬਖਸ਼ਾਂ, ਸ਼ੁਭ ਗੁਣਾਂ ਵਾਲੇ ਸੰਯੋਗ ਬਖਸ਼ ਕਰਨੇ, ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਣੀ, ਬੀਬੀ ਜੀ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਅਤੇ ਬੱਚੇ ਨੂੰ ਗ੍ਰਿਸ਼ਤੀ ਜੀਵਨ ਵਿੱਚ ਦਾਤਾ ਜੀ ਆਪ ਨੇ ਬਖਸ਼ਿਸ਼ ਕਰਕੇ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਬਖਸ਼ ਕੇ ਨਿਹਾਲ ਕਰਨਾ। ਦਰੋਂ ਘਰੋਂ ਵਰਸਾਏ ਨਗਰ ਛਾਪਾ, ਜ਼ਿਲ੍ਹਾ ਬਰਨਾਲਾ, ਨਗਰ ਗਾਹੌਰ, ਜ਼ਿਲ੍ਹਾ ਲੁਧਿਆਣਾ, ਅਤੇ ਦਾਤਾ ਜੀ ਗੁਲਜ਼ਾਰ ਜੈੱਟ ਸਪੀਡ ਅਤੇ ਟ੍ਰਿਪਲ ਐਸ ਟਰਾਂਸਪੋਰਟਾਂ ਵੱਲੋਂ ਸ਼ੁਕਰਾਨੇ ਵਜੋਂ ਆਪ ਦੇ ਚਰਨ ਸੰਗਤਾਂ ਦੇ ਚਰਨ ਪ੍ਰਸੰਗ ਕੀਤੇ ਜਾ ਰਹੇ ਨੇ। ਸ਼੍ਰੀ ਅਖੰਡ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰ ਕਰਨੀ ਦਾਤਾ ਜੀ, ਦੋਨਾਂ ਨਗਰਾਂ ਦੇ ਸਿਰ 'ਤੇ ਮਿਹਰ ਪ੍ਰਿਆ, ਨਗਰਾਂ ਵਿੱਚ ਸੁੱਖ ਵਰਤਾਉਣਾ, ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ, ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਬਖਸ਼ ਕੇ ਨਿਹਾਲ ਕਰਨਾ, ਅਤੇ ਮਿਹਰ ਕਰਨੀ ਟਰਾਂਸਪੋਰਟ ਦੇ ਦਾਤਾ ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਟਰਾਂਸਪੋਰਟ ਦੇ ਕਾਰੋਬਾਰਾਂ ਦੀ ਵਰਤਾਂ, ਆਉਣ ਵਾਲੇ ਸਮੇਂ ਚੜ੍ਹਦੀ ਕਲਾ, ਰਾਹ ਪੈਂਡੇ ਹਰ ਪ੍ਰਕਾਰ ਦੀ ਰੱਖਿਆ ਕਰਨੀ, ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਅਤੇ ਸਮੂਹ ਪਰਿਵਾਰਾਂ ਨੂੰ ਦਾ ਚੜ੍ਹਦੀ ਕਲਾ ਬਖਸ਼ੇ, ਪਾਂਠੀ ਸਿੰਘਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਕੇ ਸੁੱਧ ਸੇਵਾ ਕਰਨ ਦਾ ਬਲ ਬਖਸ਼ਣਾ, ਆਪਣੇ ਕਾਰਜ ਨੂੰ ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਕਰਨਾ। ਸਮੂਹ ਪਰਿਵਾਰਾਂ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਾਰ ਪ੍ਰਵਾਨ ਹੋਵਾ ਹੈ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਵਾਹਿਗੁਰੂ ਜੀ। ਹਸਤੀ ਸਿਰ ਜਿਉ ਅੰਕਸ ਹੈ, ਐਰਣ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ, ਇਉ ਗੁਰਮੁਖ ਆਪ ਨਵਾਰੀ ਐ। ਸਭ ਰਾਸ ਸਿਸ਼ਟ ਕਾਲੇ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਅਰ ਦਰਗਹਿ ਕਾ ਬਸੀਠ,

0: ਦੀਨ ਵੇਖਿਓ ਲਾਲਣ ਪਾਠ ਬੀਜ ਹੋਏ ਅਮਰ ਜਤਾ ਹਰ ਕੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੀ ਸਤਿਸੰਗ ਜੀਓ, ਅੰਮ੍ਰਿਤ ਵੇਲੇ ਸਜ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ, ਆਸਕ ਕੀ ਵਾਰ ਦੇ ਕੀਰਤਨ ਸਰਮ ਕੀਤੇ ਨੇ, ਉਪਰੰਤ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ, ਅਤੇ ਬੀਬੀ ਪਰਮਜੀਤ ਕੌਰ ਦੇ ਪਰਿਵਾਰ, ਬੀਬੀ ਗੁਰਦੇਵ ਕੌਰ ਛਾਪਾ ਨਗਰ ਗਹੌਰ, ਅਤੇ ਟਰਾਂਸਪੋਰਟ ਗੁਲਜ਼ਾਰ ਸੈੱਟ ਸਪੀਡ ਅਤੇ ਟ੍ਰਿਪਲ ਐਸ ਟਰਾਂਸਪੋਰਟ ਦੀਆਂ ਕੰਪਨੀਆਂ ਲਈ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤਾ ਨਾ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣੇ, ਸਿਰ ਤੇ ਮਿਹਰ ਭਰਿਆ ਹੱਥ ਕ ਸੇਵਾ ਥਾਏ ਪਾਉਣ, ਸ਼ੁਭ ਭਾਵਨਾ ਪੂਰੀਆਂ ਕਰਨ। ਬੀਬੀ ਗੁਰਦੇਵ ਕੌਰ ਨੂੰ ਬਹੁਤ ਵਧਾਈਆਂ, ਜਿਨ੍ਹਾਂ ਨੇ ਅਰਥਾਂ ਸਮੇਤ, ਬੜੀ ਹਿੰਮਤ ਆ ਬੀਬੀ ਜੀ ਦੀ, ਅਰਥਾਂ ਸਮੇਤ ਸਹਿਜ ਪਾਠ ਕੀਤਾ, ਦਸ ਪੋਥੀਆਂ ਨੇ ਅਰਥਾਂ ਵਾਲੀਆਂ। ਸੋ ਗੁਰੂਆਂ ਪਿਆਰੋ, ਅਸਲੀ ਇਹੀ ਆ ਕਿ ਆਪਾਂ ਅਰਥ ਸਮਝੀਏ ਕਿ ਬਾਣੀ ਕਹਿ ਕੀ ਰਹੀ ਆ। ਸੋ ਬੀਬੀ ਜੀ ਦਾ ਧੰਨਵਾਦ, ਬਹੁਤ ਵਧਾਈਆਂ। ਔਰ ਬੱਚੇ ਰਵਿੰਦਰ ਦੇ ਸਤਿਗੁਰ ਸੰਜੋਗ ਬਖਸ਼ਿਸ਼ ਕਰਨ, ਆਉਣ ਵਾਲੇ ਸਮੇਂ ਔਰ ਛਾਪਾ ਨਗਰ ਗਹੌਰ ਅਤੇ ਟਰਾਂਸਪੋਰਟ ਵਾਲੇ ਪਰਿਵਾਰਾਂ ਦਾ ਧੰਨਵਾਦ। ਖੰਡ ਪਾਠ ਰੰਭ ਨੇ, ਕੱਲ੍ਹ ਨੂੰ ਭੋਗ ਪੈਣਗੇ। ਸਭ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਭ ਨੂੰ ਬੇਨਤੀ ਹੈ ਸ਼ਗਨ ਦੀ ਕਿਰਪਾਲਤਾ ਕਰਨੀ, ਦਰਸ਼ਨ ਦੇਣੇ। ਆਓ ਹੁਣ ਸਰਵ ਕਰੀਏ ਅੱਜ ਦੇ ਮੁੱਖ ਭਾਗ ਦੀ ਕਥਾ ਵਿਚਾਰ, ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਬਿਲਡਿੰਗ ਵਾਸਤੇ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ। ਦਸਵੰਧ ਕੱਢ ਕੇ ਜ਼ਰੂਰ ਇਹਦੇ ਵਿੱਚ ਆਪਣਾ ਯੋਗਦਾਨ ਪਾਓ, ਤਾਂ ਕਿ ਆਉਣ ਵਾਲੇ ਸਮੇਂ ਗੁਰਦੁਆਰੇ ਦੀ ਜਿਹੜੀ ਸਾਰੀ ਆ ਉਹ ਮੁਕੰਮਲ ਹੋ ਸਕੇ ਆਪ ਦੀ ਸਹਿਯੋਗ ਦੇ ਨਾਲ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਰਵ ਕਰੀਏ ਅੱਜ ਦੇ ਮੁੱਖ ਭਾਗ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

दया करो किछ मेहर उपावो डुबदे पत्थर तारे।

0: ਸੁਖ ਹੋਵੇ ਦਿਨ ਰਾਤੀ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਧੰਨ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਾਹਿਬਾਂ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੀ ਸੀ। ਤੋ ਆਓ ਸਾਧ ਸੰਗਤ ਜੀ, ਜਿੱਥੇ ਆਪ ਜੀ ਨੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਸਾਂਝ ਬਣਾਈ ਹੈ, ਗਿਆਨੀ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਹੈ ਉਸ ਦਾ ਪਾਠ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸੇਵਕ ਪਰਿਵਾਰਾਂ ਵੱਲੋਂ ਗੁਰੂ ਚਰਨਾਂ ਦਾ ਓਟ ਆਸਰਾ ਪਰਸਦਿਆਂ ਸ੍ਰੀ ਅਖੰਡ ਪਾਠ ਸਾਹਿਬ ਕੱਲ ਰੋਜ਼ ਤੋਂ ਪ੍ਰਾਰੰਭ ਨੇ, ਸਮਾਂ ਹੈ ਗੁਰਬਾਣੀ ਦੀ ਵਿਚਾਰ ਦਾ। ਆਓ ਫਤਿਹ ਨੂੰ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਰਾਗ ਟੋਡੀ ਵਿੱਚ ਸ਼ਹੀਦਾਂ ਦੇ ਸਿਰਤਾਜ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 716 ਦੇ ਉੱਤੇ ਸੁਭਾਇਮਾਨ ਹੈ। ਸ਼ਬਦ ਦਾ ਸਿਰਲੇਖ ਹੈ ਟੋਡੀ ਮਹਲਾ ਪੰਜਵਾਂ। ਟੋਡੀ ਰਾਗ ਵਿੱਚ ਮਹਲਾ ਦਾ ਅਰਥ ਸਰੀਰ, ਸਰੀਰ ਪੰਜਵੇਂ ਦਾ ਇਹ ਸ਼ਬਦ ਹੈ, ਜਾਣੀ ਕਿ ਗੁਰੂ ਅਰਜਨ ਸਾਹਿਬ ਦਾ ਘਰ ਪੰਜਵਾਂ, ਪੰਜਵੇਂ ਘਰ ਵਿੱਚ ਇਹਨੂੰ ਗਾਉਣਾ ਹੈ। ਘਰ ਦਾ ਸੰਬੰਧ ਤਾਲ ਰਾਗ ਦੇ ਨਾਲ ਹੈ। ਦੋ ਪਦੇ ਦਾ ਅਰਥ ਹੁੰਦਾ ਹੈ ਦੋ ਪਦਿਆਂ ਵਾਲਾ ਸ਼ਬਦ। ਮੰਗਲ ਉਚਾਰਨ ਕੀਤਾ ਹੈ ਮਹਾਰਾਜ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਹੈ, ਆਪਣੀ ਕੁਦਰਤ ਵਿੱਚ ਇੱਕ ਰਸ ਵਿਆਪ ਰਿਹਾ ਹੈ। ਇੱਕ ਰਸ ਵਿਆਪਣ ਦਾ ਅਰਥ ਹੈ ਜਿਹਨੂੰ ਆਪਾਂ ਲਗਾਤਾਰਤਾ ਕਹਿੰਦੇ ਹਾਂ, ਕੰਟੀਨਿਊਟੀ ਕਹਿੰਦੇ ਹਾਂ। ਤੋ ਉਹ ਆਪਣੀ ਕੁਦਰਤ ਦੇ ਵਿੱਚ ਹੈ, ਕੁਦਰਤ ਨਾਲੋਂ ਵੱਖਰਾ ਨਹੀਂ। ਹਰ ਇੱਕ ਮਨੁੱਖ ਦੇ ਵਿੱਚ ਉਸ ਇੱਕ ਰੱਬ ਦੀ ਸਤਾ, ਉਹਦੀ ਜੋਤ ਹੈ। ਕੋਈ ਦੋ ਜਾਂ ਤਿੰਨ ਨਹੀਂ, ਬਲਕਿ ਉਹ ਇੱਕੋ ਹੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸੰਸਾਰ ਦੀ, ਮਨੁੱਖ ਦੀ ਉਤਪਤੀ ਕਰਨ ਵਾਲਾ, ਉਹ ਹੀ ਸੰਸਾਰ ਨੂੰ ਚਲਾਉਣ ਵਾਲਾ। ਉਹਦੇ ਹੁਕਮ ਵਿੱਚ ਸੰਸਾਰ ਬਣਿਆ ਹੈ, ਉਹਦੇ ਹੁਕਮ ਵਿੱਚ ਸੰਸਾਰ ਚੱਲ ਰਿਹਾ ਹੈ, ਤੇ ਉਹਦੇ ਹੁਕਮ ਵਿੱਚ ਹੀ ਸਭ ਕੁਝ ਫਨਾ ਵੀ ਹੋਵੇਗਾ। ਉਸ ਤੋਂ ਬਿਨਾਂ ਕਿਸੇ ਦਾ ਕੋਈ ਹੁਕਮ ਨਹੀਂ ਹੈ, ਉਸ ਤੋਂ ਬਿਨਾਂ ਕਿਸੇ ਦਾ ਕੋਈ ਨਿਯਮ ਨਹੀਂ ਹੈ। ਤੋ ਉਸ ਰੱਬ ਦਾ ਵਸੇਬਾ ਜਿਹੜਾ ਹੈ ਉਹ ਸਾਡੇ ਸਾਰਿਆਂ ਦੇ ਅੰਦਰ ਹੈ, ਸਾਡੇ ਵਿੱਚ ਉਹਦੀ ਜੋਤ ਵਰਤ ਰਹੀ ਹੈ। ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਉਸ ਦੀ ਜੋਤ ਸਾਰਿਆਂ ਵਿੱਚ ਹੈ। ਤੋ ਇੱਕ ਓਅੰਕਾਰ ਦਾ ਅਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਰਸ ਆਪਣੀ ਕੁਦਰਤ ਵਿੱਚ ਵਿਆਪਕ ਹੈ। ਸਤਿਗੁਰ ਪ੍ਰਸਾਦ ਸਦੀਵੀ ਹੋਂਦ ਵਾਲਾ ਸੱਚੇ ਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਨੇ ਫਰਮਾਇਆ ਮੇਰੇ ਗੁਰੂ ਨੇ ਐਸੀ ਕਿਰਪਾ ਕੀਤੀ, ਇਹੋ ਜਿਹਾ ਮੈਨੂੰ ਗੁਣ ਦਿੱਤਾ ਵੀ ਮੇਰੇ ਸਰੀਰ ਵਿੱਚ ਜਿਹੜੇ ਪੰਜ ਦੁੱਖ ਤੇ ਅਹੰਕਾਰ ਦਾ ਰੋਗ ਸੀ ਉਹ ਨਿਕਲ ਗਿਆ। ਜਿਵੇਂ ਕੋਈ ਬੰਦਾ ਬਹੁਤ ਬਿਮਾਰ ਹੋਵੇ, ਕਿਸੇ ਚੰਗੇ ਵੈਦ ਕੋਲ ਜਾਵੇ, ਵੈਦ ਉਹਦੀ ਜਿਹੜੀ ਬਿਮਾਰੀ ਹੈ ਉਹਨੂੰ ਡਾਇਗਨੋਜ਼ ਕਰੇ ਤੇ ਕੋਈ ਚੰਗਾ ਟੋਟਕਾ, ਕੋਈ ਚੰਗਾ ਤਰੀਕਾ, ਕੋਈ ਚੰਗੀ ਜੁਗਤ ਉਹਨੂੰ ਦੇਵੇ ਤੇ ਬੰਦਾ ਜਿਹੜਾ ਮੰਜੇ ਤੇ ਪਿਆ ਸੀ ਉਹ ਉੱਠ ਕੇ ਤੁਰਨ ਲੱਗ ਪਵੇ। ਮਹਾਰਾਜ ਦੀ ਬਾਣੀ, ਗੁਰੂ ਦਾ ਸ਼ਬਦ ਇੱਕ ਵੈਦ ਦੀ ਨਿਆਈ ਹੈ ਜਿਹੜਾ ਸਾਡੇ ਅੰਦਰ ਦੇ ਪੰਜਾਂ ਰੋਗਾਂ ਨੂੰ ਖਤਮ ਕਰਦਾ ਹੈ, ਪੰਜਾਂ ਦੁੱਖਾਂ ਨੂੰ ਖਤਮ ਕਰਦਾ ਹੈ। ਉਹ ਪੰਜ ਦੁੱਖ ਹੈ ਕਿਹੜੇ? ਆਪਾਂ ਪੜ੍ਹਨੇ ਆ ਬਾਣੀ ਵਿੱਚੋਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ। ਤੋ ਇਹ ਪੰਜ ਰੋਗ ਨੇ। ਜਦੋਂ ਬੰਦਾ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਪ੍ਰਭੂ ਦੀ ਸ਼ਰਨ ਵਿੱਚ ਜਾਂਦਾ ਹੈ, ਆਪਣੇ ਆਪ ਨੂੰ ਗੁਰੂ ਦੇ ਅੱਗੇ ਸਰੈਂਡਰ ਕਰਦਾ ਹੈ, ਤੇ ਇਹ ਪੰਜ ਰੋਗ ਜਿਹੜੇ ਸਮੁੱਚੀ ਮਾਨਵਤਾ ਨੂੰ ਤਬਾਹ ਕਰ ਰਹੇ ਨੇ, ਖਾ ਰਹੇ ਨੇ, ਸਾਡਾ ਸੁੱਖ ਸ਼ਾਂਤੀ ਸਭ ਕੁਝ ਖੋ ਰਹੇ ਨੇ, ਬਾਬਾ ਜੀ ਕਹਿੰਦੇ ਨੇ ਪੰਜੇ ਰੋਗ ਉਹ ਖਤਮ ਕਰ ਦਿੰਦਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਜਦੋਂ ਤੁਸੀਂ ਪ੍ਰਭੂ ਦੀ ਸ਼ਰਨ ਵਿੱਚ ਚਲੇ ਗਏ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਗਏ, ਮਹਾਰਾਜ ਕਹਿੰਦੇ ਨੇ ਇਹ ਪੰਜੇ ਰੋਗ ਜੀਵਨ ਦੇ ਵਿੱਚੋਂ ਨਿਕਲ ਗਏ। ਹੁਣ ਜਦੋਂ ਇਹਨਾਂ ਰੋਗਾਂ ਦੀ ਮਹਾਰਾਜ ਨੇ ਵਿਆਖਿਆ ਕੀਤੀ ਹੈ ਨਾ, ਤੇ ਸਤਿਗੁਰ ਨੇ ਕਿਹਾ ਕਾਮ ਕ੍ਰੋਧ ਕਾਇਆ ਕੌ ਗਾਲੈ। ਕਾਮ ਅਤੇ ਕ੍ਰੋਧ ਮਨੁੱਖ ਦੀ ਕਾਇਆ ਨੂੰ ਗਾਲ ਦਿੰਦਾ ਹੈ। ਮਹਾਰਾਜ ਨੇ ਆਖਿਆ ਜਿਹੜਾ ਮੋਹ ਹੈ, ਜਿਹੜੀ ਹਉਮੈ ਦਾ ਰੋਗ ਹੈ, ਇਹ ਬੜਾ ਵੱਡਾ ਰੋਗ ਹੈ। ਇਹ ਬੰਦੇ ਦੇ ਅੰਦਰ ਦਾ ਸੁੱਖ ਚੈਨ ਸ਼ਾਂਤੀ ਤੇ ਟਿਕਾ ਸਭ ਕੁਝ ਖੋ ਲਈਦਾ ਹੈ, ਤੇ ਇਹ ਹੈ ਕੇਵਲ ਮਨੁੱਖ ਨੂੰ। ਅੱਛਾ, ਬਾਣੀ ਦਾ ਇੱਕ ਪੱਖ ਬੜਾ ਸਵਾਦਲਾ ਹੈ। ਸਤਿਗੁਰ ਨੇ ਆਖਿਆ ਜਿੰਨੇ ਦੁਨੀਆਂ ਉੱਤੇ ਤੁਸੀਂ ਪਸ਼ੂ ਪੰਛੀ ਜਾਨਵਰ ਵੇਂਹਦੇ ਹੋ ਨਾ, ਇਹਨਾਂ ਨੂੰ ਬਹੁਤਾਂਤ ਵਿੱਚ ਇੱਕੋ ਰੋਗ ਹੈ। ਜਿਵੇਂ ਆਪਾਂ ਬਾਣੀ ਦੇ ਵਿੱਚੋਂ ਹੀ ਇਹ ਸ਼ਬਦ ਪੜ੍ਹਦੇ ਹਾਂ, ਜਿੱਥੇ ਸਤਿਗੁਰੂ ਮਹਾਰਾਜ ਨੇ ਆਖਿਆ ਜਿੰਨੇ ਜਾਨਵਰ ਨੇ ਇਹਨਾਂ ਨੂੰ ਇੱਕ ਇੱਕ ਰੋਗ ਹੈ, ਇੱਕ ਰੋਗ ਉਹਨਾਂ ਦੀ ਤਬਾਹੀ ਦਾ ਕਾਰਨ ਬਣ ਜਾਂਦਾ ਹੈ, ਇੱਕ ਰੋਗ। ਪਰ ਜਿਹਨੂੰ ਪੰਜੇ ਰੋਗ ਚਿੰਬੜ ਗਏ ਉਹਦਾ ਕੀ ਹਾਲ ਹੋਵੇਗਾ? ਮਹਾਰਾਜ ਨੇ ਕਿਹਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ। ਪਹਿਲਾਂ ਜ਼ਿਕਰ ਕੀਤਾ ਮ੍ਰਿਗ ਦਾ, ਮ੍ਰਿਗ ਦਾ ਅਰਥ ਹੁੰਦਾ ਜੀ ਹਿਰਨ। ਮ੍ਰਿਗ ਮੀਨ, ਮੀਨ ਦਾ ਮਤਲਬ ਮੱਛੀ, ਭ੍ਰਿੰਗ ਭ੍ਰਿੰਗੀ ਕੀੜਾ ਜਿਹੜਾ, ਭ੍ਰਿੰਗ ਪਤੰਗ ਪਤੰਗਾ ਕੁੰਚਰ ਹਾਥੀ। ਸਤਿਗੁਰ ਨੇ ਕਿਹਾ ਏਕ ਦੁੱਖ ਵਿਨਾਸ਼, ਇੱਕ ਦੁੱਖ ਇਹਨਾਂ ਨੂੰ ਵਿਨਾਸ਼ ਕਰ ਦਿੰਦਾ, ਖਤਮ ਕਰ ਦਿੰਦਾ। ਹੁਣ ਮ੍ਰਿਗ ਨੂੰ ਕਿਹੜਾ ਰੋਗ ਸੀ, ਹਿਰਨ ਨੂੰ ਕਿਹੜਾ ਰੋਗ ਹੈ? ਜਦੋਂ ਸ਼ਿਕਾਰੀ ਹਿਰਨ ਨੂੰ ਕਾਬੂ ਕਰਦਾ ਹੈ ਨਾ ਸਾਧ ਸੰਗਤ ਜੀ, ਉਹ ਇੱਕ ਨਾਦ ਵਜਾਉਂਦਾ, ਨਾਦ ਆਪਾਂ ਸਾਊਂਡ ਕਹਿ ਲਈਏ, ਉਹ ਸਾਊਂਡ ਉਹਨੂੰ ਅਟਰੈਕਟ ਕਰਦਾ, ਹਿਰਨ ਨੂੰ ਉਹ ਸਾਊਂਡ ਅਟਰੈਕਟ ਕਰਦਾ। ਉਸ ਸਾਊਂਡ ਨੂੰ ਕਹਿੰਦੇ ਨੇ ਕੰਡੇੜੇ ਦਾ ਨਾਦ। ਜਦੋਂ ਉਹ ਸਾਜ ਵਜਾਉਂਦਾ ਹੈ, ਉਹ ਨਾਦ ਵਜਾਉਂਦਾ ਹੈ, ਤੇ ਹਿਰਨ ਉਹਨਾਂ ਕੰਨਾਂ ਨਾਲ ਉਸ ਸਾਜ ਨੂੰ ਜਦੋਂ ਸੁਣਦਾ ਤੇ ਉਧਰ ਨੂੰ ਉਹ ਖਿੱਚਿਆ ਜਾਂਦਾ, ਉਧਰ ਨੂੰ ਭੱਜਦਾ। ਹੁਣ ਉਹਨੂੰ ਇਸ ਗੱਲ ਦੀ ਸਮਝ ਨਹੀਂ, ਉਹਦੇ ਕੋਲ ਇੰਨੀ ਸਿਆਣਪ ਨਹੀਂ ਵੀ ਜਿਹੜਾ ਇਹ ਨਾਦ ਵੱਜ ਰਿਹਾ ਹੈ ਅਸਲ ਵਿੱਚ ਇਹ ਕੋਈ ਖੂਬਸੂਰਤ ਨਾਦ ਨਹੀਂ, ਇਹ ਮੇਰੀ ਮੌਤ ਦਾ ਨਾਦ ਹੈ। ਬਹੁਤ ਕੁਝ ਐਸਾ ਹੁੰਦਾ ਹੈ ਨਾ ਸਾਡੀ ਲਾਈਫ ਦੇ ਵਿੱਚ, ਸਾਡੀ ਜ਼ਿੰਦਗੀ ਵਿੱਚ ਵੀ ਐਸਾ ਹੈ, ਜਿਨ੍ਹਾਂ ਨਾਦਾਂ ਨੂੰ, ਜਿਨ੍ਹਾਂ ਸਾਊਂਡਸ ਨੂੰ ਅਸੀਂ ਕਹਿੰਦੇ ਹਾਂ ਵੀ ਬੜੇ ਗੁੱਡ ਨੇ, ਬੜੇ ਚੰਗੇ ਨੇ, ਅੰਤ ਬੰਦਾ ਉਹਨਾਂ ਜੰਜਾਲਾਂ ਵਿੱਚ ਫਸ ਕੇ ਉਹ ਚੀਜ਼ਾਂ ਉਹਨੂੰ ਤਬਾਹ ਕਰ ਦਿੰਦੀਆਂ ਨੇ। महाराज ने कहा हिरन उहदे कोल इहदी सेंस नहीं, इन्नी समझ नहीं। एक तो हुंदा है वी हिरन दा एक पीढ़ी मर जावे, उन्हां दे टब्बर दा एक जी उस नाद नूं सुणदा सुणदा उधर नूं भज्जे ते मर जावे ते दूजियां नूं समझ लग जावे वी नहीं आपां इदां नहीं भज्जणा। पर बदकिस्मती है वो समझते नहीं। तो सतगुरु ने कहा मृग मृग दा अर्थ हिरन, हिरन भज्जा कंडे हेड़े दा जदों नाद वज्जा ना अपने कन्नां दे नाल सुण के उधर नूं, उन्हूं ये नहीं सी पता भी ये एक षड्यंत्र है, ये मेरे कन्नां दी कमजोरी है, जिधर नूं मैं भज रहा हाँ दरअसल विच वह कोई आनंद की चीज़ नहीं, वह मेरी मौत की चीज़ है। वह भज्जा शिकारी ताक ला के बैठा सी, उन्हें हिरन नूं काबू कर लिया, नहीं तो हिरन दे नाल शिकारी थोड़ा भज सकता। तो बाबा जी ने पहली गल आखी मृग, दूजा आख्या मीन। मीन जिहड़ा है मीन दा अर्थ ना मच्छी। अच्छा मच्छी समुंदरां विच तारियां लाउंदी पर वह फसदी किवें है, किसी ने कुंडी लाई जबान का चस्का, मच्छी कुंडी ते गोल गई तो उन्हू पकड़ लिया गया। मृग मीन भरिंग पतंग कुंचर, संखेप विच बेनती करा भरिंग पतंग ये जिहड़े कीड़े मकौड़े ने पतंगे हो गए, ये शमा जगदी है अग बलदी है तो उहदे उत्ते जांदे ने ते अपने आप नू सड़ के सुआह कर लैंदे ने। तुसीं वेख्या होणा इत्थे ते चलो घट है काम, आपां पिंडां दे विच आम वेहने आ वी जदों मीह दा माहौल बन जांदा ना, बत्तियां ना होण, लाइटां ना जगदियां होण, बत्ती गुल हो जावे ते घरां दे विच लोक दीवे बालदे सन जो गैस सिलंडर बाल लैणे चालण वास्ते। हुण मीह दा माहौल सी ते कीड़े मकौड़े भरिंग पतंग ये सारे कीड़े बाहर निकले, वह जिहड़ा पतंगा सी उहने बलदी होई लाट वेखी अग दी, उहदियां अखां नूं बड़ी वह गल लुभाउणी लगी। जदों बलदी हुई लाट वेखी तो वह उहदे कोल गया तो सड़ के सुआह हो गया। कल्ला वह नहीं, उहदे मगर दो तीन पांच दस जिन्ने पतंगे निकले सारे दे सारे उस लाट दे विच सड़ के अपने आप नूं सुआह करी गए। हुण उहनां नूं रोग किहड़ा है, उहनां नूं रोग है अखां दा, उहदी अख ने चमकदी हुई चीज़ वेखी। जिवें आपां कहिंदे आ वी इक पंजाबी दी कहावत है वी हर चमकदी जिहड़ी चीज़ है वह सोना थोड़ा हो जाती है। हुण बंदे दे अंदर कॉमन सेंस चाहीदी है, समझ चाहीदी है। बहुते लोग अपने घरां दा उजाड़ा तां कर लैंदे ने, घरां विच तलाक तक दी नौबत चले जाती है, अखां दा रोग बड़ा वड्डा है। सानूं असीं फेसबुक सोशल मीडिया ते किसे टब्बर दी फोटो वेख ली, अखां नूं रोग ऐसा चिंबड़िया, बंदा मन विच मैसेज ये गया वह सुखी तो आ नहीं, आपां कदे तुरे फिरदे जाण दित्ते, अखां दा रोग ही है ना। वह घर वाला सी तो आण के घर वाली नाल लड़ पिया, घर वाली सी तो आण के घर वाले नाल लड़ पी। असी जो सानू फिल्टर ला ला के सोशल मीडिया उत्ते इन्हां ऐप्स उत्ते विखाया जाता ना, सानू अखां दा रोग होण करके साडी सुरत पतंगे वाली होण करके असी अपने घरां दे कीमती रिश्तियां नूं वी कई वार तबाह कर लैंदे। तो पतंगे नूं रोग सी जी, अग बली अग उन्हें चमकती हुई वह चीज़ वेखी तो उस चमक दमक वल वह भज्जा तो उस अग ने साड़ दिता। अच्छा ये पराए घर इदा ही होंगे ने, जे तुसीं पतंगे वाला विहार करोगे अपनी सोचन शक्ति कमजोर कर बैठोगे तो तबाही तुहाडी भी नेड़े है। तो बाबा जी ने खैर जिहड़ी गल आखी उन्हें आख्या पतंगे नूं इको रोग है पर एक रोग उहदी बर्बादी का कारण बन गया। मृग मीन भरिंग पतंग कुंचर, कुंचर कहिंदे ने जी हाथी नूं, हाथी नूं किहड़ा रोग है, हाथी नूं रोग है काम दा रोग, क्योंकि जदों उहनूं काबू कीता जांदा है ना जी, हाथी नूं जदों फड़िया जांदा वैसे ते वड्डा वड्डकारी है उहदा शरीर तगड़ा, पर जदों उहनूं पकड़िया जांदा है की कीता जांदा है वी एक हथनी बनाई जांदी है जिहनूं आपां स्ट्रॉ दी कह सकदे हां, वह हथनी बना ली जाती एक खड्डा वड्डा पुटिया जाता उहदे थोड़ियां जिहियां लकड़ां विछा के उत्ते नकली हथनी रख दित्ती जाती है। हाथी आउंदा ते वह जदों लकड़ां उत्ते उहदा वजन पैंदा ना ते वह टुट जांदियां ते वह खड्डे दे विच डिग पैंदा, हुण वह अन्ना हो गया। सतगुरु महाराज ने आख्या इहो एक रोग एडे वड्डे ताकतवर हाथी नूं किथे डुबा गया, वह हाथी फिर सर्कस दे विच तुरिया फिरदा, वह हाथी जिहड़ा है ਉਹ ਪਿੰਡਾਂ ਦੇ ਵਿੱਚ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਗਿਆ। ਬੱਚੇ ਉਹਦੀ ਪੂਛ ਨਾਲ ਚਿੰਬੜੇ ਨੇ, ਕੋਈ ਉਹਦੀ ਸੁੰਡ ਨਾਲ ਚਿੰਬੜਿਆ, ਕੋਈ ਉਹਦੀ ਪਿੱਠ ਦੇ ਉੱਤੇ ਚੜਿਆ ਹੋਇਆ, ਉਹ ਹਾਥੀ ਗੁਲਾਮ ਹੋ ਗਿਆ ਕਿਉਂਕਿ ਆਪਣੇ ਰੋਗ ਦੀ ਵਜ੍ਹਾ ਕਰਕੇ ਉਹ ਮਰ ਗਿਆ। ਅੱਛਾ, ਜਦੋਂ ਵੀ ਦੁਨੀਆਂ ਵਿੱਚ ਕਿਸੇ ਦਾ ਅੰਤ ਹੋਇਆ ਨਾ ਜੀ, ਉਦੋਂ ਵੱਡੇ ਵੱਡੇ ਰਾਜ ਨਿੱਕੀਆਂ ਨਿੱਕੀਆਂ ਕਮਜ਼ੋਰੀਆਂ ਕਰਕੇ ਤਬਾਹ ਹੋ ਗਏ। ਵੱਡੀਆਂ ਵੱਡੀਆਂ ਸਲਤਨਤਾਂ ਜੇ ਢਹਿ ਢੇਰੀ ਹੋਈਆਂ ਨੇ ਤੇ ਨਿੱਕੀਆਂ ਨਿੱਕੀਆਂ ਇਖਲਾਕੀ ਕਮਜ਼ੋਰੀਆਂ ਕਰਕੇ ਉਹ ਤਬਾਹ ਹੋ ਜਾਂਦੀਆਂ। ਆਪਣੇ ਘਰ ਦੇ ਵਿੱਚ ਨਾ ਇੱਦਾਂ ਕਹਿ ਲਓ, ਸਾਧ ਸੰਗਤ ਜੀ, ਪਲੰਬਰ ਕੰਮ ਕਰਨ ਆਉਂਦਾ, ਤੁਸੀਂ ਫੋਨ ਲਾਇਆ ਪਲੰਬਰ ਨੂੰ, ਉਹਨੂੰ ਕਿਹਾ ਵੀ ਆਣ ਕੇ ਆ ਟੂਟੀ ਸਾਡੀ ਠੀਕ ਕਰ ਦਈ, ਵੀ ਇੱਥੋਂ ਲੀਕ ਹੈ। ਹੁਣ ਜੇ ਤੁਸੀਂ ਉਹਨੂੰ ਕਾਲ ਨਾ ਕਰੋ ਵੀ ਥੋੜ੍ਹੀ ਜਿਹੀ ਲੀਕ ਹੈ, ਬੰਦਾ ਇੱਦਾਂ ਕਹਿ ਕੇ ਛੱਡ ਦੇਵੇ ਵੀ ਚਲੋ ਥੋੜ੍ਹੀ ਜਿਹੀ ਹੈ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ, ਦੋ ਦਿਨ ਕੋਈ ਫਰਕ ਨਹੀਂ ਪਵੇਗਾ, ਚਾਰ ਦਿਨ ਕੋਈ ਫਰਕ ਨਹੀਂ ਪਵੇਗਾ, ਛੇ ਅੱਠ ਦਸ ਦਿਨ ਵੀਹ ਦਿਨ ਮਹੀਨਾ ਕੋਈ ਫਰਕ ਨਹੀਂ ਮੰਨ ਲਓ ਪਵੇਗਾ, ਪਰ ਮਹੀਨੇ ਬਾਅਦ ਤੁਹਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਵੇਗਾ, ਨਹੀਂ ਇੱਕ ਨਿੱਘੀ ਜਿਹੀ ਕਾਲ ਕਰਨੀ ਸੀ, ਚਾਹੀਦਾ ਸੀ, ਇਹਨੂੰ ਮੌਕੇ 'ਤੇ ਠੀਕ ਕਰਾ ਲਿਆ ਜਾਂਦਾ, ਹੁਣ ਸਾਡਾ ਫਲੋਰ ਵੀ ਖਰਾਬ ਹੋ ਗਿਆ, ਹੁਣ ਜਿਹੜੀ ਕੰਧ ਸੀ ਉਹਦੇ ਵਿੱਚ ਵੀ ਗੜਬੜ ਆ ਗਈ। ਨਿੱਘੀ ਜੀ ਹੈ ਨਾ, ਬੰਦੇ ਨੇ ਕੀ ਕਹਿ ਕੇ ਛੱਡਿਆ, ਬੰਦਾ ਸਿਰਫ ਇਹ ਕਹਿੰਦਾ ਹੈ ਵੀ ਨਿੱਘੀ ਜੀ ਚੀਜ਼ ਹੈ। ਅੱਛਾ, ਸਾਡਾ ਸੁਭਾਅ ਵੀ ਇੱਦਾਂ ਹੁੰਦਾ ਹੈ, ਆਪਣੇ ਸੁਭਾਅ ਦੀ ਨਿੱਕੀ ਤੋਂ ਨਿੱਕੀ ਕਮਜ਼ੋਰੀ ਨੂੰ ਬੰਦੇ ਨੂੰ ਲੱਗਦੀ ਵਾ ਜਲਦੀ ਠੀਕ ਕਰਨਾ ਚਾਹੀਦਾ। ਇੱਥੇ ਹੁਣ ਆਪਾਂ ਆਪਣੀ ਹੈਲਥ ਨੂੰ ਲੈ ਕੇ ਕਿੰਨੇ ਸੈਂਸਿਟਿਵ ਹੁੰਦੇ, ਬੰਦੇ ਦੇ ਮੋਢੇ ਉੱਤੇ ਕੋਈ ਫਿੰਸੀ ਨਿਕਲ ਆਵੇ, ਕੋਈ ਮਾੜਾ ਮੋਟਾ ਬੁਖਾਰ ਚੜ ਜਾਵੇ, ਬੰਦਾ ਇਹ ਥੋੜ੍ਹਾ ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਗੋਲੀ ਖਾਓ, ਦਵਾਈ ਲਓ, ਤਾਂ ਕਿ ਜਲਦੀ ਤੋਂ ਜਲਦੀ ਇਹ ਚੀਜ਼ ਵਧੇ ਨਾ। ਜੇ ਬੰਦੇ ਦੇ ਸਰੀਰ ਦੇ ਅੰਦਰ ਕੋਈ ਰੋਗ ਆਇਆ ਹੋਵੇ, ਬੰਦਾ ਇਹ ਥੋੜ੍ਹਾ ਕਹੇ ਮਾੜਾ ਮਤਲਬ ਖਿਮਾ ਕਰਿਆ, ਨਾ ਲੈਣਾ ਵੀ ਕਈ ਵਾਰ ਐਡਾ ਔਖਾ ਹੁੰਦਾ, ਇੰਨੇ ਇੰਨੇ ਭਿਆਨਕ ਰੋਗ ਬੰਦਾ ਕਦੀ ਨਹੀਂ ਕਵੇਗਾ ਥੋੜ੍ਹੇ ਜਿਹੇ ਨੇ, ਛੱਡੋ ਪਰਾਂ, ਬੰਦਾ ਉਹਦਾ ਇਲਾਜ ਕਰਾਉਂਦਾ ਹੈ। ਇੱਦਾਂ ਹੀ ਸਾਡੀ ਨਿੱਕੀ ਜਿਹੀ ਜਿਹੜੀ ਕਮਜ਼ੋਰੀ ਹੈ ਨਾ, ਨਿੱਕੀ ਜਿਹੀ ਕਮਜ਼ੋਰੀ ਚੇਤਾ ਰੱਖੋ ਕਈ ਵਾਰਾਂ ਤੁਹਾਨੂੰ ਥੱਲੇ ਸੁੱਟ ਕੇ ਰੱਖ ਦਿੰਦੀ, ਅਤੇ ਖਾਸ ਕਰਕੇ ਜੇ ਉਹ ਕਮਜ਼ੋਰੀ ਸਾਡੇ ਕਿਰਦਾਰ ਵਿੱਚ ਹੋਵੇ, ਸਾਡੇ ਕਰੈਕਟਰ ਵਿੱਚ ਹੋਵੇ, ਤਾਂ ਉਹ ਕਮਜ਼ੋਰੀਆਂ ਦਾ ਲੇਖਾ ਕਈ ਵਾਰ ਪੀੜ੍ਹੀਆਂ ਤੱਕ ਦਿੰਦੀਆਂ ਨੇ। ਵੱਡੇ ਵੱਡੇ ਰਾਜ ਸਲਤਨਤਾਂ ਢਹਿ ਢੇਰੀ ਹੋ ਗਈਆਂ ਨਿੱਕੀਆਂ ਨਿੱਕੀਆਂ ਕਮਜ਼ੋਰੀਆਂ ਕਰਕੇ। ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਹੋਇਆ, ਠੀਕ ਹੈ, ਸਿੱਖਾਂ ਦਾ ਬੜਾ ਵੱਡਾ ਵੈਰੀ ਸੀ, ਪਰ ਮੁਹੰਮਦ ਸ਼ਾਹ ਰੰਗੀਲਾ ਸ਼ਰਾਬ ਬਹੁਤ ਪੀਣ ਲੱਗ ਪਿਆ ਹੱਦੋਂ ਜ਼ਿਆਦੀ। ਉਹਦੇ ਬਾਰੇ ਉਹਦਾ ਨਾਂ ਹੀ ਰੰਗੀਲਾ ਤਾਂ ਪਿਆ ਹੈ ਕਿਉਂਕਿ ਉਹ ਰੰਗੀਲੀ ਜ਼ਿੰਦਗੀ ਜ਼ਿਆਦੀ ਜਿਉਣ ਲੱਗ ਪਿਆ, ਬਾਦਸ਼ਾਹ ਸੀ ਦਿੱਲੀ ਦਾ, ਉਹਨੂੰ ਉਹਦਾ ਨਾਂ ਵੈਸੇ ਸੀ ਮੁਹੰਮਦ ਸ਼ਾਹ, ਉਹਨੂੰ ਰੰਗੀਲਾ ਕਿਹਾ ਗਿਆ। ਅੱਜ ਤੱਕ ਜਦੋਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਉਹਦਾ ਜ਼ਿਕਰ ਆਉਂਦਾ ਹੈ ਤਾਂ ਰੰਗੀਲਾ ਕਹਿ ਕੇ ਆਉਂਦਾ, ਮੁਹੰਮਦ ਸ਼ਾਹ ਰੰਗੀਲਾ ਕਿਉਂ ਭਲਾ ਆਖਿਆ। ਉਹ ਕਿਸੇ ਦਾ ਇੱਕ ਕੋਟ ਸੀ ਮੁਹੰਮਦ ਸ਼ਾਹ ਰੰਗੀਲੇ ਦੇ ਬਾਰੇ, ਉਹ ਕਹਿੰਦੇ ਮੁੱਕ ਗਏ ਮੱਟਾਂ ਦੀ ਮੱਟ ਸ਼ਰਾਬ ਪੀਣ ਵਾਲੇ ਮੁਹੰਮਦ ਸ਼ਾਹ ਰੰਗੀਲੇ ਵਰਗੇ, ਪਰ ਅੱਜ ਵੀ ਮੱਟਾਂ ਦੇ ਮੱਟ ਸ਼ਰਾਬ ਦੁਨੀਆਂ ਉੱਤੇ ਉਦਾਂ ਹੀ ਪਈ ਹੈ। ਪੀਣ ਵਾਲੇ ਲਿਵਰ ਖਰਾਬ ਕਰਕੇ, ਕਿਡਨੀਆਂ ਖਰਾਬ ਕਰਕੇ, ਆਪਣੇ ਆਪ ਨੂੰ ਤਬਾਹ ਕਰਕੇ, ਆਪਣੇ ਟੱਬਰਾਂ ਨੂੰ ਉਜਾੜ ਗਏ, ਪਰ ਸ਼ਰਾਬ ਥੋੜ੍ਹਾ ਗਈ ਅੱਜ ਤੱਕ, ਨਸ਼ਾ ਥੋੜ੍ਹਾ ਗਿਆ। ਉਹ ਕਹਿੰਦੇ ਨਾ ਵੀ ਕੋਈ ਬੰਦਾ ਉਹ ਜਿਹੜੀ ਹੁਣ ਖਿਮਾ ਕਰਿਓ, ਭਾਵੇਂ ਕਿ ਮੈਂ ਇਹਦੇ ਹੱਕ ਵਿੱਚ ਨਹੀਂ ਕੋਈ ਸ਼ਰਾਬ ਪੀਵੇ, ਪਰ ਸਿਰਫ ਮੈਂ ਇੱਕ ਬੇਨਤੀ ਕਰਦਾ ਵੀ ਕਈਆਂ ਨੂੰ ਤਾਂ ਪੀਣੀ ਵੀ ਨਹੀਂ ਆਉਂਦੀ, ਉਹ ਵੀ ਹੁੰਦੇ ਨੇ ਨਾ ਕਈਆਂ ਨੂੰ, ਕਈ ਉਹ ਵੀ ਹੁੰਦੇ ਨੇ ਜਿਨ੍ਹਾਂ ਨੂੰ ਪੀਣੀ ਵੀ ਨਹੀਂ ਆਉਂਦੀ। ਉਹ ਬੰਦਾ ਸੀ ਕੋਈ ਮੁਹੰਮਦ ਸ਼ਾਹ ਰੰਗੀਲੇ ਵਰਗੇ, ਉਹ ਨਾ ਠੇਕੇ ਦੇ ਜਿੱਥੋਂ ਦੀ ਉਹ ਆਪਣੇ ਪਿੰਡਾਂ ਦੇ ਵਿੱਚ ਜਾਂ ਜਿਹੜੇ ਪੰਜਾਬ ਵਿੱਚ ਠੇਕੇ ਹੁੰਦੇ ਨੇ ਨਾ, ਉਹ ਇੱਕ ਛੋਟੀ ਜਿਹੀ ਖਿੜਕੀ ਹੁੰਦੀ ਹੈ ਨਾ, ਛੋਟੀ ਜਿਹੀ ਛੋਟੀ ਜਿਹੀ ਇੱਕ ਮੋਰੀ ਹੁੰਦੀ, ਉਹਦੇ ਵਿੱਚ ਦੀ ਉਹ ਪੈਸੇ ਫੜਦੇ ਨੇ ਅਤੇ ਉਹਦੇ ਵਿੱਚ ਦੀ ਬੋਤਲ ਬਾਹਰ ਫੜਾਉਂਦੇ ਨੇ, ਅਤੇ ਕੋਈ ਬੰਦਾ ਇੰਚੀ ਟੈਪ ਲੈ ਕੇ ਉਹਨੂੰ ਮਿਣੀ ਜਾਵੇ ਇੱਦਾਂ ਕਰਕੇ, ਕਦੀ ਉੱਤੋਂ ਕਦੀ ਥੱਲਿਓਂ। ਉਹਨੇ ਆਖਿਆ ਬਾਪੂ ਕੀ ਮਿਣਦਾ? ਕਹਿੰਦਾ ਮੈਂ ਆਹ ਮੋਰੀ ਮਿਣ ਰਿਹਾ। ਕਹਿੰਦਾ ਕਿਉਂ? ਕਹਿੰਦਾ ਮੈਂ ਇਹ ਸੋਚ ਰਿਹਾ ਵੀ ਚਾਰ ਇੰਚ ਪੰਜ ਇੰਚ ਦੀ ਇਸ ਮੋਰੀ ਨੇ ਮੇਰੀਆਂ ਜ਼ਮੀਨਾਂ ਖਾ ਲਈਆਂ, ਮੇਰੇ ਟੱਬਰ ਦੀ ਸ਼ਾਂਤੀ ਖਾ ਲਈ, ਸਭ ਕੁਝ ਖਾ ਲਿਆ, ਹੁਣ ਚੀਜ਼ ਨਿੱਕੀ ਹੈ ਪਰ ਬਰਬਾਦੀ ਵੱਡੀ ਹੋ ਗਈ। ਤਾਂ ਮੈਂ ਜਿਹੜੀ ਅਰਜ਼ ਸਾਧ ਸੰਗਤ ਕਰ ਲੱਗਾ ਵੀ ਨਿੱਕਾ ਜਿਹਾ ਵੀ ਬੰਦੇ ਦੇ ਜੀਵਨ ਵਿੱਚ ਇਖਲਾਕ ਵਿੱਚ ਕੋਈ ਤਰੇੜ ਆਵੇ, ਕਮਜ਼ੋਰੀ ਆਵੇ, ਉਹਨੂੰ ਜਲਦੀ ਤੋਂ ਜਲਦੀ ਮਿਟਾਉਣਾ ਚਾਹੀਦਾ, ਨਿੱਕਾ ਜਿਹਾ ਵੀ। ਤਾਂ ਗੁਰੂ ਨੇ ਸਤਿਗੁਰੂ ਨੇ ਜਿਹੜੀ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਹਾਥੀ ਇੱਕ ਨਿੱਕੀ ਜਿਹੀ ਕਮਜ਼ੋਰੀ ਕਰਕੇ ਫਸ ਗਿਆ, ਏਡਾ ਵੱਡਾ ਕਾਰੀ ਸੀ, ਏਡਾ ਵੱਡਾ ਉਹਦਾ ਸਰੀਰ ਸੀ, ਇੰਨੀ ਤਾਕਤ ਦਾ ਮਾਲਕ ਸੀ, ਇੱਕ ਨਿੱਕੇ ਜਿਹੇ ਹਾਥੀ ਦੇ ਮਤਲਬ ਉਹਦੀ ਨਿੱਕੀ ਜਿਹੀ ਕਮਜ਼ੋਰੀ ਨੇ ਉਹਨੂੰ ਤਬਾਹ ਕਰ ਦਿੱਤਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਤੋਂ ਬਾਬਾ ਜੀ ਸਾਨੂੰ ਪਤਾ ਕੀ ਕਹਿੰਦੇ ਨੇ, ਆਖਿਆ ਬੰਦਿਆ ਮੈਂ ਤੇਰੇ ਵੱਲ ਵਿਹਨਾ, ਇਹਨਾਂ ਜੀਵਾਂ ਨੂੰ ਇੱਕ ਇੱਕ ਰੋਗ ਸੀ ਤੇ ਇੱਕ ਇੱਕ ਰੋਗ ਹੀ ਉਹਨਾਂ ਦੀ ਤਬਾਹੀ ਦੀ ਵਜ੍ਹਾ ਬਣ ਗਿਆ, ਤੈਨੂੰ ਪੰਜ ਨੇ, ਤੇਰਾ ਕੀ ਬਣੇਗਾ। ਪੰਚ ਦੋਖ ਪੰਚ ਰੋਗ ਅਸਾਧ ਜਾਮ ਹੈ, ਅਸਾਧ ਦਾ ਅਰਥ ਹੁੰਦਾ ਜਿਹਨਾਂ ਨੂੰ ਸਾਧਿਆ ਨਹੀਂ ਜਾ ਸਕਦਾ। ਪੰਚ ਰੋਗ ਅਸਾਧ ਜਾਮ ਹੈ ਤਾਂ ਕੀ ਕੇ ਤਕਾਸ, ਤੇਰੀ ਕਿੰਨੀ ਕਾਸ ਹੈ ਕਿ ਤੂੰ ਬਚਿਆ ਰਵੇਂਗਾ, ਤੇਰੀ ਕਿੰਨੀ ਕਾਸ ਹੈ। ਇਸ ਕਰਕੇ ਇਹਨਾਂ ਰੋਗਾਂ ਨੂੰ ਜਿੰਨਾ ਚਿਰ ਤੱਕ ਤੂੰ ਹਟਾਉਂਦਾ ਨਹੀਂ ਉਹਨਾਂ ਚਿਰ ਤੱਕ ਤੈਨੂੰ ਟਿਕਾ ਨਹੀਂ ਮਿਲੇਗਾ, ਸ਼ਾਂਤੀ ਨਹੀਂ ਮਿਲੇਗੀ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਅੱਜ ਮੇਰੇ ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਇਹੋ ਜਿਹੇ ਗੁਣ ਮੇਰੇ ਪ੍ਰਭੂ ਨੇ ਕਰ ਦਿੱਤੇ। ਉਹ ਗੁਣ ਕਿਹੜੇ ਨੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਸਤਿਗੁਰੂ ਕੀ ਕਰਦਾ ਏ, ਸਾਡੇ ਬੰਧਨਾਂ ਨੂੰ ਕੱਟਦਾ ਹੈ। ਸਤਿਗੁਰ ਸਾਨੂੰ ਨਾਮ ਦਾ ਧਨ ਦਿੰਦਾ ਹੈ, ਸਤਿਗੁਰ ਸਾਨੂੰ ਗੁਰੂ ਦੀ ਮੱਤ ਦਿੰਦਾ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁੱਖ ਪੰਜ ਦੁੱਖ ਕਾਮ ਕ੍ਰੋਧ ਤੇ ਲੋਭ ਮੋਹ ਤੇ ਹੰਕਾਰ। ਆਖਿਆ ਪੰਚ ਦੁੱਖ, ਹੁਣ ਅਗਲੀ ਪੰਕਤੀ ਸੁਣਿਓ, ਅਰ ਅਹੰਗ ਰੋਗ, ਪੰਜਾਂ ਦੁੱਖਾਂ ਵਿੱਚ ਵੀ ਔਮੇ ਆਉਂਦੀ ਹੈ ਤੇ ਹੰਕਾਰ ਦੇ ਰੋਗ ਨੂੰ ਫਿਰ ਬਾਬੇ ਨੇ ਲਿਖਿਆ ਅਰ ਅਹੰਗ ਰੋਗ, ਉਹਨੂੰ ਦੁੱਖਾਂ ਵਿੱਚ ਵੀ ਗਿਣਿਆ ਤੇ ਰੋਗਾਂ ਵਿੱਚ ਵੀ ਗਿਣਿਆ, ਕਿਉਂ ਭਲਾ, ਸਮਝੋ ਬੇਨਤੀ। ਦੁੱਖ ਮਨੁੱਖ ਦੇ ਅੰਦਰ ਦੀ ਖੇਡ ਹੈ ਵੀ ਤੁਹਾਨੂੰ ਕੋਈ ਦੁੱਖ ਹੈ, ਜਿਵੇਂ ਆਪਾਂ ਕਹਿੰਦੇ ਵੀ ਮੈਂ ਇਸ ਗੱਲੋਂ ਦੁਖੀ ਹਾਂ ਵੀ ਮੇਰੀ ਧੀ ਉਸ ਘਰ ਦੇ ਵਿੱਚ ਸੁਖੀ ਨਹੀਂ ਹੈਗੀ, ਇਸ ਗੱਲੋਂ ਉਹ ਦੁੱਖ ਰਹਿੰਦਾ ਵੀ ਉਹਨਾਂ ਦੇ ਘਰ 'ਚ ਕਲੇਸ਼ ਰਹਿੰਦਾ, ਮੈਂ ਦੁਖੀ ਹਾਂ ਇਸ ਗੱਲੋਂ। ਹੁਣ ਜਦੋਂ ਖਲਾਰਾ ਪੈ ਗਿਆ ਪੂਰਾ, ਮੰਨ ਲਓ ਤਲਾਕ ਤੱਕ ਨੌਬਤ ਆ ਗਈ, ਤਲਾਕ ਹੋ ਗਿਆ, ਬੱਚੇ ਰੁਲ ਗਏ, ਫਿਰ ਉਹ ਚੀਜ਼ ਕੀ ਬਣ ਗਈ, ਰੋਗ ਬਣ ਗਈ। ਸਮਝੇ ਬੇਨਤੀ ਨੂੰ, ਦੋ ਚੀਜ਼ਾਂ ਹੋ ਗਈਆਂ ਨਾ। ਤੁਸੀਂ ਪਹਿਲਾਂ ਦੁਖੀ ਸੀ ਕਿਸੇ ਗੱਲੋਂ ਵੀ ਮੇਰੇ ਪੈਰ ਵਿੱਚ ਕੀ ਹੁੰਦੀ ਆ, ਪੀੜ ਹੁੰਦੀ, ਦਰਦ ਹੁੰਦਾ, ਤੁਸੀਂ ਉਹਦਾ ਇਲਾਜ ਨਾ ਕੀਤਾ ਤੇ ਹੌਲੀ ਹੌਲੀ ਉਹ ਕੀ ਬਣ ਗਿਆ, ਰੋਗ ਬਣ ਗਿਆ। ਹਉਮੈ ਦੁੱਖ ਵੀ ਹੈ, ਹੰਕਾਰ ਕੀ ਹੈ, ਦੁੱਖ ਵੀ ਹੈ। ਆਪਾਂ ਜਿੰਨਾ ਕਈ ਵਾਰ ਦੁਖੀ ਹੁੰਦੇ ਹਾਂ ਕਾਹਦਾ ਕਰਕੇ ਹੁੰਦੇ ਹਾਂ, ਹੰਕਾਰ ਕਰਕੇ। ਮੰਨ ਲਓ ਮੈਂ ਹੰਕਾਰ ਇਹ ਕਰਾਂ, ਮੈਂ ਤੇ ਜੀ ਇੱਥੇ ਫਲਾਨੀ ਸ਼ੈ ਹੈ ਮੇਰੀ ਤੇ ਮੈਨੂੰ ਤੇ ਲੋਕ ਸਲੂਟ ਮਾਰ ਕੇ ਲੰਘਣ, ਇਹ ਕੀ ਹੈ, ਇਹ ਜਦੋਂ ਅਗਲੇ ਨੇ ਨਹੀਂ ਮਾਰਿਆ ਮੈਨੂੰ ਇਹ ਕੀ ਦੇਵੇਗੀ ਚੀਜ਼, ਪਿੰਚ ਕਰੇਗੀ ਨਾ, ਦੁੱਖ ਦੇਵੇਗੀ ਵੀ ਮੈਂ ਤੇ ਫਲਾਨਾ ਬੰਦਾ ਮੈਨੂੰ ਕੋਈ ਸਲੂਟ ਹੀ ਨਹੀਂ ਮਾਰਦਾ, ਮੈਨੂੰ ਕੋਈ ਆ ਹੀ ਨਹੀਂ ਕਰਦਾ, ਮੈਂ ਤੇ ਵੱਡਾ, ਮੈਂ ਧਨ ਕਰਕੇ ਵੱਡਾ, ਮੈਂ ਰਿਸ਼ਤੇ ਵਿੱਚ ਵੱਡਾ, ਮੈਂ ਗਿਆਨ ਕਰਕੇ ਵੱਡਾ, ਵੀ ਮੈਨੂੰ ਤੇ ਕੋਈ ਸਲੂਟ ਹੀ ਨਹੀਂ ਮਾਰਦਾ ਭਾਈ, ਇੱਥੇ ਇਹ ਚੀਜ਼ ਮੈਨੂੰ ਦੁੱਖ ਦੇਵੇਗੀ। ਹੌਲੀ ਹੌਲੀ ਦੁੱਖ ਜਿਹੜਾ ਹੈ ਉਹ ਦੁੱਖ ਜਿਹੜਾ ਉਹਨੇ ਕਿਹਦੇ ਵਿੱਚ ਕਨਵਰਟ ਹੋ ਜਾਣਾ, ਮੇਰੇ ਰੋਗ ਵਿੱਚ। ਅਜੇ ਕਈ ਵਾਰ ਬੰਦਾ ਦੁੱਖ ਦਾ ਇਲਾਜ ਕਰ ਲੈਂਦਾ, ਜਦੋਂ ਰੋਗ ਪੱਕਾ ਚਿੰਬੜ ਜਾਂਦਾ ਨਾ ਫਿਰ ਉਹਦਾ ਇਲਾਜ ਔਖਾ ਹੋ ਜਾਂਦਾ। ਤੇ ਹਉਮੈ ਦਾ ਦੁੱਖ ਤੇ ਹੈ ਹੀ ਬੜਾ ਵੱਡਾ, ਜਦੋਂ ਇਹ ਰੋਗ ਦੇ ਵਿੱਚ ਬਦਲਿਆ, ਅਹੰਗ ਦੇ ਰੋਗ ਦੇ ਵਿੱਚ ਆਇਆ। ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਪੜ੍ਹਿਆ, ਮਹਾਰਾਜ ਨੇ ਕਿਹਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਹੁਣ ਰੋਗ ਬਣ ਗਿਆ, ਰੋਗ ਨੇ ਗਾਲ ਕੇ ਸੁੱਟ ਦਿੱਤਾ, ਹੁਣ ਕੋਈ ਇਲਾਜ ਨਹੀਂ, ਹੁਣ ਸਿਚੁਏਸ਼ਨ ਇੱਦਾਂ ਦੀ ਬਣ ਗਈ। ਇਸ ਕਰਕੇ ਪਹਿਲਾਂ ਦੁੱਖ ਹੈ, ਬਾਅਦ ਵਿੱਚ ਉਹ ਰੋਗ ਵਿੱਚ ਤਬਦੀਲ ਹੋ ਗਿਆ। ਪਹਿਲਾਂ ਪੈਰ ਵਿੱਚ ਸਿਰਫ ਪੀੜ ਹੁੰਦੀ ਸੀ, ਜਦੋਂ ਮੈਂ ਆਖਿਆ ਚਲੋ ਛੱਡੋ ਕੋਈ ਨਹੀਂ, ਚਲੋ ਛੱਡੋ ਕੋਈ ਨਹੀਂ, ਹੌਲੀ ਹੌਲੀ ਉਹ ਕੀ ਬਣ ਗਿਆ, ਰੋਗ ਬਣ ਗਿਆ। ਹੁਣ ਰੋਗ ਜਿਹੜਾ ਹੈ ਉਹ ਮਿਟਣਾ ਬੜਾ ਔਖਾ ਹੁੰਦਾ, ਪਰ ਕੋਈ ਨਹੀਂ, ਆਖਿਆ ਗੁਰੂ ਕੋਲ ਉਹ ਵੀ ਦਵਾ ਹੈਗੀ ਹੈ, ਗੁਰੂ ਦੁੱਖ ਵੀ ਮੇਟਦਾ ਹੈ ਤੇ ਗੁਰੂ ਰੋਗ ਵੀ ਮੇਟ ਦਿੰਦਾ। ਤਾਂ ਮਹਾਰਾਜ ਇੱਥੇ ਕਹਿੰਦੇ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁੱਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ, ਗੁਰੂ ਨੇ ਇਹ ਕਿਰਪਾ ਕੀਤੀ ਵੀ ਇਹ ਮੇਰੇ ਤਨ ਵਿੱਚੋਂ ਸਰੀਰ ਵਿੱਚੋਂ ਸਾਰੇ ਦੂਰ ਕਰ ਦਿੱਤੇ, ਹੁਣ ਨਾ ਮੈਨੂੰ ਕੋਈ ਰੋਗ ਹੈ ਤੇ ਨਾ ਮੈਨੂੰ ਕੋਈ ਦੁੱਖ ਹੈ। ਤੋ ਬਾਬਾ ਜੀ ਨੇ ਅਗਲੇ ਬਚਨ ਵਿੱਚ ਕਿਹਾ, ਇਹ ਸੀ ਰਹਾਓ ਵਾਲੀ ਪੰਕਤੀ, ਬੰਧਨ ਤੋਰ। ਬੰਧਨ ਤੋਰ ਦਾ ਅਰਥ ਹੈ ਸਾਧ ਸੰਗਤ ਜੀ ਮੈਨੂੰ ਬੰਧਨਾਂ ਤੋਂ ਤੋੜ ਲਿਆ, ਜਿਵੇਂ ਕੋਈ ਬੂਟੇ ਨਾਲੋਂ ਫਲ ਤੋੜ ਲੈਂਦਾ ਨਾ, ਜਿਵੇਂ ਕੋਈ ਬੰਧਨਾਂ ਦੇ ਵਿੱਚ ਹੋਵੇ, ਬੜਾ ਕਸੂਤਾ ਫਸਿਆ ਹੋਵੇ ਤੇ ਉਹਦੇ ਕੋਈ ਬੰਧਨਾਂ ਨੂੰ ਜਾ ਕੇ ਤੋੜ ਦੇਵੇ। ਆਖਿਆ ਜਿਹਨਾਂ ਬੰਧਨਾਂ ਵਿੱਚ ਪੰਜਾਂ ਦੁੱਖਾਂ ਤੇ ਹੰਕਾਰ ਦੇ ਰੋਗ ਰੂਪੀ ਬੰਧਨ ਵਿੱਚ ਮੈਂ ਫਸਿਆ ਹੋਇਆ ਸੀ ਨਾ, ਹੁਣ ਗੁਰੂ ਨੇ ਮੈਨੂੰ ਉੱਥੋਂ ਤੋੜ ਦਿੱਤਾ। ਬੰਧਨ ਤੋਰ ਸ਼ੋਰ ਵਿਖਿਆ ਤੇ, ਵਿਖਿਆ ਤੋਂ ਮੈਨੂੰ ਛੁਡਾ ਲਿਆ, ਜ਼ਹਿਰ ਤੋਂ ਮੈਨੂੰ ਮੇਰੇ ਗੁਰੂ ਨੇ ਛੁਡਾ ਲਿਆ, ਛੁੱਟਦਾ ਨਹੀਂ ਸੀ ਜ਼ਹਿਰ, ਰੋਗ ਐਸਾ ਸੀ। ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੈ ਦੀਨ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਦੇ ਕੇ ਮੈਨੂੰ ਬੰਧਨਾਂ ਤੋਂ ਤੋੜ ਲਿਆ ਤੇ ਵਿਖਿਆ ਤੋਂ ਮੇਰਾ ਖਹਿੜਾ ਛੁਡਾ ਦਿੱਤਾ। ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੈ ਦੀਨ। ਬਾਬਾ ਜੀ ਕਹਿੰਦੇ ਰੂਪ ਅਨਰੂਪ ਮੋਰੂ ਕਸ਼ ਨਾ ਵਿਚਾਰਿਓ। ਉਹਨੇ ਇਹ ਨਹੀਂ ਵੇਖਿਆ ਇਹਦਾ ਰੂਪ ਕਿੱਦਾਂ ਦਾ, ਇਹ ਸੋਹਣਾ ਹੈ ਕਿ ਕੁਸਹਿਣਾ ਹੈ, ਇਹ ਸੋਜ ਹੈ ਕਿ ਕੁਸਹਿਜ ਹੈ, ਆਖਿਆ ਉਹਨੇ ਕੁਝ ਨਹੀਂ ਵੇਖਿਆ। ਜਿਹੜਾ ਡਾਕਟਰ ਹੁੰਦਾ ਨਾ ਜੀ, ਉਹਦਾ ਧਰਮ ਹੁੰਦਾ ਇਲਾਜ ਕਰਨਾ। ਉਹ ਇਹ ਜੱਜ ਜੇ ਕਰਨ ਲੱਗ ਪਵੇ ਵੀ ਮੈਂ ਇਹਦਾ ਇਲਾਜ ਕਰਾਂਗਾ ਕਿਉਂਕਿ ਇਹ ਗੋਰਾ ਹੈ ਤੇ ਇਹਦਾ ਇਲਾਜ ਨਹੀਂ ਕਰਾਂਗਾ ਇਹ ਕਾਲਾ ਹੈ, ਫਿਰ ਉਹ ਡਾਕਟਰ ਕਾਹਦਾ ਹੈ, ਫਿਰ ਤੂੰ ਆਪ ਰੋਗੀ ਹੈ। ਉਹਨੂੰ ਆਪ ਕਿਸੇ ਚੰਗੇ ਹੋਸਪਿਟਲ ਵਿੱਚ ਮਾਨਸਿਕ ਰੋਗ ਕਰਾਉਣ ਦੀ, ਮਾਨਸਿਕ ਰੋਗ ਦਾ ਇਲਾਜ ਕਰਾਉਣ ਦੀ ਲੋੜ ਹੈ ਉਹਨੂੰ, ਫਿਰ ਡਾਕਟਰ ਕਾਹਦਾ ਹੈ। ਡਾਕਟਰ ਕੋਲ ਜਿਹੜਾ ਆਇਆ ਨਾ ਉਹਨੇ ਇਹ ਵੇਖਣਾ ਹੈ ਵੀ ਇਹ ਪੇਸ਼ੈਂਟ ਹੈ, ਇਹਦਾ ਮੈਂ ਕੀ ਕਰਨਾ, ਇਲਾਜ ਕਰਨਾ, ਤੇ ਇਹ ਮੇਰਾ ਧਰਮ ਹੈ, ਇਹ ਮੇਰਾ ਧਰਮ ਹੈ। ਤਾਂ ਸਤਿਗੁਰੂ ਮਹਾਰਾਜ ਨੇ ਆਖਿਆ, ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ ਜਦੋਂ ਮੈਂ ਆਪਣੇ ਗੁਰੂ ਦੇ ਦਰ ਤੇ ਗਿਆ। ਹੁਣ ਪਹਿਲਾਂ ਗੱਲਾਂ ਨੂੰ ਵਿਚਾਰਿਆ ਜਾਂਦਾ ਸੀ ਵੀ ਇਹਨੂੰ ਆਪਣੇ ਦਰ ਤੇ ਰੱਖਿਆ ਵੀ ਜਾਵੇ ਕਿ ਨਾ ਰੱਖਿਆ ਜਾਵੇ, ਕਿ ਇਹ ਮੇਰੀ ਕੁੱਲ ਦਾ ਹੈ, ਕਿ ਇਹ ਮੇਰੀ ਜ਼ਾਤ ਦਾ ਹੈ, ਫਿਰ ਇਹਦਾ ਕਲਿਆਣ ਕੀਤਾ ਜਾਵੇ। ਭਲਾ ਆਪਾਂ ਹੀ ਕਿਸੇ ਦਾ ਭਲਾ ਕਰਨਾ ਹੋਵੇ ਤੇ ਆਪਾਂ ਕੀ ਵਹਿੰਦੇ ਹਾਂ, ਆਪਾਂ ਇਹ ਵੇਖ ਲਵਾਂਗੇ ਵੀ ਇਹ ਮੇਰੀ ਬਰਾਦਰੀ ਦਾ ਹੈਗਾ ਕਿ ਨਹੀਂ ਹੈਗਾ, ਇਹ ਮੇਰੀ ਕੁੱਲ ਦਾ ਹੈਗਾ ਕਿ ਨਹੀਂ ਹੈਗਾ, ਇਹ ਮੇਰੇ ਪੰਜਾਬ ਦਾ ਹੈਗਾ ਕਿ ਨਹੀਂ ਹੈਗਾ, ਇਹ ਪੰਜਾਬੀ ਬੋਲਦਾ ਕਿ ਨਹੀਂ ਬੋਲਦਾ। ਅੱਛਾ ਮੈਂ ਕਈ ਵਾਰ ਸੋਚਦਾ ਸਾਧ ਸੰਗਤ ਸਾਡੇ ਨਾਲੋਂ ਨਾ, ਆ ਜਿਹਨਾਂ ਮੁਲਕਾਂ 'ਚ ਆਪਾਂ ਆਣ ਕੇ ਬੈਠੇ ਹਾਂ ਨਾ, ਹੁਣ ਤਾਂ ਚਲੋ ਇੱਥੇ ਵੀ ਕੋਈ ਕਮੀ ਨਹੀਂ ਛੱਡ ਰਿਹਾ ਕੁਝ ਲੋਕ, ਬਾਬੇ ਨਾਨਕ ਦੀ ਫਿਲੋਸਫੀ ਤੇ ਸਾਡੇ ਨਾਲੋਂ ਇਹ ਵੱਧ ਚੱਲਦੇ ਨੇ। ਠੀਕ ਹੈ, ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ, ਜਿਹਨਾਂ ਨੂੰ ਆਪਾਂ ਰੇਸਿਜ਼ਮ ਕਹਿ ਦਿੰਦੇ ਹਾਂ, ਉਹ ਹੇਟ, ਉਹਦੀ ਵਜ੍ਹਾ ਵੀ ਕਿਤੇ ਨਾ ਕਿਤੇ ਜੇ ਤੁਸੀਂ ਖੋਜਣ 'ਤੇ ਆਓਗੇ ਨਾ, ਉਸ ਚੀਜ਼ ਨੂੰ ਪਲੀਤਾ ਲਾਉਣ ਵਾਲੇ, ਅੱਗ ਲਾਉਣ ਵਾਲੇ ਸਾਡੇ ਵਿੱਚੋਂ ਹੀ ਤੁਹਾਨੂੰ ਲੱਭ ਜਾਣਗੇ। ਉਹ ਸਾਨੂੰ ਅਨੈਲਿਸਿਸ ਕਰਨ ਦੀ ਲੋੜ ਹੈ, ਉਹਨੂੰ ਵਿਚਾਰਨ ਦੀ ਲੋੜ ਹੈ। ਮੁੜ ਕੇ ਸਾਡੀ ਖੇਡ ਐਸੀ ਹੁੰਦੀ ਹੈ, ਅਸੀਂ ਕਹਿੰਦੇ ਜੀ ਏਜੰਸੀਆਂ ਨੇ ਇੱਦਾਂ ਕਰਾ ਦਿੱਤਾ, ਫਲਾਨਾ ਇੱਦਾਂ ਕਰਾ ਦਿੱਤਾ, ਜਿਹੜਾ ਅਸੀਂ ਆਪ ਯੋਗਦਾਨ ਪਾਇਆ ਹੁੰਦਾ ਉਹਦਾ ਫਿਰ ਸਾਨੂੰ ਚੇਤਾ ਭੁੱਲ ਜਾਂਦਾ। ਹੁਣ ਤੁਸੀਂ ਵੇਖੋ ਵੀ ਇੱਥੇ ਆਪਾਂ ਆਏ ਹਾਂ ਤੇ ਵੱਡੇ ਪੱਧਰ 'ਤੇ ਕਿਹੜੀ ਬੇਈਮਾਨੀ ਚੱਲਦੀ ਹੈ ਮੈਨੂੰ ਇਸ ਗੱਲ ਦਾ ਪਤਾ ਨਹੀਂ, ਪਰ ਤੁਸੀਂ ਛੋਟੇ ਲੈਵਲ 'ਤੇ ਜੇ ਆਪਾਂ ਆਮ ਸਧਾਰਨ ਇੱਕ ਪਾਸੇ ਆਪਾਂ ਆਪਣੀਆਂ ਕਚਹਿਰੀਆਂ 'ਚ ਉੱਥੇ ਕੰਮ ਕਰਾਉਣ ਜਾਣਾ ਹੋਵੇ, ਕੋਈ ਨਿੱਕੀ ਮੋਟੀ ਉੱਥੇ ਕੋਈ ਗੱਲਬਾਤ ਹੋਵੇ, ਤੇ ਸੱਚੇ ਬੰਦੇ ਨੂੰ ਆਪਣੇ ਆਪ ਨੂੰ ਸੱਚਾ ਕਰਨ ਲਈ ਕਿੰਨਾ ਜ਼ੋਰ ਲੱਗ ਜਾਂਦਾ ਹੁੰਦਾ ਨਾ ਜੀ, ਅਤੇ ਇੱਥੇ ਕੋਈ ਇੱਦਾਂ ਦੀ ਖੇਡ ਹੀ ਨਹੀਂ, ਕੋਈ ਇੱਦਾਂ ਦਾ ਕੋਈ ਕਿਸੇ ਨਾਲ ਵਿਤਕਰਾ ਨਹੀਂ। ਆ ਠੀਕ ਹੈ, ਇੱਕਾ ਦੁੱਕਾ ਸਾਡੀ ਕਮਿਊਨਿਟੀ 'ਚ ਕਿਹੜੇ ਨਹੀਂ ਹੈਗੇ, ਜੇ ਆਪਾਂ ਗੱਲ ਕਰੀਏ ਸਾਡੇ 'ਚੋਂ ਵੱਧ ਨਿਕਲਾਉਣੇ ਜੇ, ਤੋ ਇੱਕਾ ਦੁੱਕਾ ਇੰਸੀਡੈਂਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਛੱਡ ਕੇ ਤੁਸੀਂ ਇਸ ਗੱਲ ਨੂੰ ਸੋਚੋ ਵੀ ਅਸੀਂ ਜਿਹੜੇ ਮੁਲਕ 'ਚ ਰਹਿ ਰਹੇ ਹਾਂ, ਨਰੋਲ ਇਹਦੇ ਵਿੱਚ ਬਹੁਤ ਗਿਣਤੀ ਕਿਹਦੀ ਹੈ, ਗੋਰਿਆਂ ਦੀ ਹੈ, ਸਾਡੇ ਨਾਲ ਹੀ ਉਹ ਤੁਰੇ ਫਿਰਦੇ ਨੇ, ਕੋਈ ਚੱਕਰ ਹੀ ਨਹੀਂ ਇੱਦਾਂ ਦਾ। ਸਾਡੇ ਆਪਣੇ ਬੱਚਿਆਂ ਦੇ ਚੰਗੇ ਫਰੈਂਡ ਨੇ ਉਹ ਗੋਰੇ ਗੋਰੀਆਂ, ਤਾਂ ਕੋਈ ਇੱਦਾਂ ਦੀ ਖੇਡ ਨਹੀਂ, ਕੋਈ ਇੱਦਾਂ ਦਾ ਵਿਤਕਰਾ ਨਹੀਂ। ਤਾਂ ਫਿਰ ਬਾਬੇ ਦੀ ਫਿਲਾਸਫੀ 'ਤੇ ਇਹ ਚੱਲਦੇ ਹੋ, ਅਤੇ ਸਾਡੇ ਵਾਲਿਆਂ ਦੀਆਂ ਜ਼ੁਬਾਨਾਂ 'ਤੇ ਕੀ ਸ਼ਬਦ ਹੁੰਦੇ ਨੇ ਭਲਾ, ਇਹ ਜੀ ਭਈਆ, ਇਹ ਬਿਹਾਰ ਵਾਲਾ, ਇਹ ਫਲਾਨਾ, ਆਹ ਟਮਕਾਨਾ, ਜਿੰਨਾ ਜ਼ਹਿਰ ਸਾਡੇ ਵਿੱਚ ਹੈ, ਜੇ ਇੰਨਾ ਜ਼ਹਿਰ ਇਹ ਸਾਡੇ ਪ੍ਰਤੀ ਕੱਢਣ 'ਤੇ। ਇਸ ਕਰਕੇ ਸਾਨੂੰ ਆਪਣੇ ਆਪ ਅੰਦਰ ਝਾਤੀ ਮਾਰਨੀ ਜ਼ਰੂਰ ਚਾਹੀਦੀ। ਅਸੀਂ ਆਪਣੀਆਂ ਆਦਤਾਂ ਅਤੇ ਸੁਭਾਅ ਜਿਹੜਾ ਹੈ ਨਾ, ਮੁਲਕ ਬੇਸ਼ੱਕ ਆਪਾਂ ਬਦਲ ਲਿਆ, ਪਰ ਆਦਤਾਂ ਅਤੇ ਸੁਭਾਅ ਆਪਣਾ ਆਪਾਂ ਉਹੀ ਚੁੱਕੀ ਫਿਰਦੇ ਹਾਂ, ਉਹੀ ਚੁੱਕੀ ਫਿਰਦੇ ਹਾਂ। ਤੋ ਇਹ ਇਹ ਜਿੱਦਾਂ ਜੋ ਬੀਜਾਂਗੇ ਸਾਧ ਸੰਗਤ ਤੋਂ ਵੱਢਣਾ ਪੈਣਾ, ਇਹ ਬਾਬੇ ਦੀ ਬਾਣੀ ਦਾ ਨਿਯਮ ਹੈ, ਇਹ ਬਾਬੇ ਦੀ ਬਾਣੀ ਦਾ ਨਿਯਮ ਹੈ। ਤੋ ਗੁਰੂ ਕਿਰਪਾ ਕਰੇ, ਸਤਿਗੁਰੂ ਮਹਾਰਾਜ ਨੇ ਆਖਿਆ, ਗੁਰੂ ਨੇ ਕੀ ਕੀਤਾ, ਜਦੋਂ ਮੈਂ ਆਪਣੇ ਗੁਰੂ ਕੋਲ ਗਿਆ, ਉਹਨੇ ਇਹ ਨਹੀਂ ਵੇਖਿਆ ਵੀ ਮੇਰਾ ਰੂਪ ਕਿੱਦਾਂ ਦਾ, ਮੇਰਾ ਰੰਗ ਕਿੱਦਾਂ ਦਾ, ਉਹਨੇ ਮੇਰਾ ਕਲਿਆਣ ਹੀ ਕੀਤਾ, ਉਹਨੇ ਮੇਰਾ ਕੀ ਕੀਤਾ, ਭਲਾ ਹੀ ਕੀਤਾ। ਸਾਡੇ ਗੁਰੂ ਪਾਤਸ਼ਾਹ ਕੋਲ ਜਿਹੜਾ ਆਇਆ, ਕਸ਼ਮੀਰੀ ਪੰਡਿਤ ਵੀ ਚੱਲ ਕੇ ਆਏ, ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਦਾ ਭਲਾ ਹੀ ਕੀਤਾ, ਉਹਨਾਂ ਇਹ ਥੋੜਾ ਆਖਿਆ ਵੀ ਇਹ ਮੂਤ ਪੀਣੇ ਚੱਲ ਕੇ ਆ ਗਏ। ਸਮਝੋ ਬੇਨਤੀ ਨੂੰ, ਇੱਦਾਂ ਦੇ ਸ਼ਬਦ ਜਿਹੜੇ ਅਗਲੇ ਨੂੰ ਬੋਦਰ ਕਰਨ ਵਾਲੇ ਨੇ, ਪ੍ਰਵੋਕ ਕਰਨ ਵਾਲੇ ਨੇ, ਉਹ ਵਰਤੇ ਜਾਂਦੇ ਨੇ। ਕੌਣ ਵਰਤ ਰਿਹਾ, ਜਿਨ੍ਹਾਂ ਨੇ ਸਿਰਾਂ ਉੱਤੇ ਦਸਤਾਰਾਂ ਬੱਝੀਆਂ ਨੇ। ਤੋ ਇਹ ਇਹਦਾ ਅਸਰ ਸਾਡੇ ਸਾਰਿਆਂ ਦੇ ਉੱਤੇ ਹੁੰਦਾ। ਤੋ ਸਾਨੂੰ ਇਹਨਾਂ ਇਹਨਾਂ ਆ ਜਿਹੜੇ ਧਰਨੇ ਪ੍ਰਦਰਸ਼ਨਾਂ ਵਾਲੇ ਨੇ, ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਤਾਂ ਗੁਰੂ ਨੇ ਕਿਰਪਾ ਕੀਤੀ। ਉਹਨੇ ਆਖਿਆ ਗੁਰੂ ਨੇ ਸ਼ਬਦ ਦੇ ਦਿੱਤਾ ਹਿਰਦੇ 'ਚ, ਗੁਰੂ ਨੇ ਜਿਵੇਂ ਡਾਕਟਰ ਨੇ ਦਵਾਈ ਦੇ ਦਿੱਤੀ, ਉਹਨੇ ਇਹ ਨਹੀਂ ਵੇਖਿਆ ਵੀ ਤੇਰਾ ਜੈਂਡਰ ਕਿਹੜਾ ਹੈ, ਤੂੰ ਕਾਲਾ ਹੈ ਕਿ ਚਿੱਟਾ ਹੈ, ਤੇਰਾ ਰੰਗ ਆ ਹੈ, ਤੂੰ ਅਫਰੀਕਾ ਤੋਂ ਆਇਆ ਕਿ ਯੂਨਾਨ ਤੋਂ ਆਇਆ। ਉਹਦਾ ਕੰਮ ਹੈ, ਜਿਹੜਾ ਉਹਦੇ ਕੋਲ ਗਿਆ ਉਹਨੇ ਉਹਦਾ ਕੀ ਕਰ ਦਿੱਤਾ, ਇਲਾਜ ਕਰ ਦਿੱਤਾ। ਆਖਿਆ ਮੇਰਾ ਗੁਰੂ ਇੱਦਾਂ ਦਾ ਹੈ, ਰੂਪ ਅਨਰੂਪ ਮੁਰ ਕਸ਼ ਨਾ ਵਿਚਾਰਿਓ, ਮੈਂ ਸੋਹਣਾ ਸੀ ਕਿ ਕੁਸਹਿਣਾ ਸੀ, ਮੈਂ ਨਹੀਂ ਸੋਹਣਾ ਸੀ, ਉਹਨੇ ਕੁਝ ਵੀ ਵਿਚਾਰਿਆ ਨਹੀਂ। ਰੂਪ ਅਨੁਰੂਪ ਮੁਰੂ ਕਸ਼ ਨਾ ਵਿਚਾਰਿਓ, ਪ੍ਰੇਮ ਗਹਿਓ, ਉਹਨੇ ਮੇਰੇ ਅੰਦਰ ਪ੍ਰੇਮ ਸੁੱਟ ਦਿੱਤਾ, ਪਿਆਰ ਸੁੱਟ ਦਿੱਤਾ। ਤੇ ਪਿਆਰ ਕੈਸਾ ਸੁੱਟਿਆ, ਉਹਨੇ ਆਖਿਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਬੰਦਾ ਆਪਣੀਆਂ ਕਰਤੂਤਾਂ ਕਰਕੇ ਮੰਦਾ ਏ, ਬੰਦਾ ਸਰੀਰਾਂ ਕਰਕੇ ਕੋਈ ਮੰਦਾ ਨਹੀਂ ਹੁੰਦਾ, ਬੰਦਾ ਆਪਣੇ ਵਿਚਾਰਾਂ ਕਰਕੇ ਗੰਦਾ ਹੁੰਦਾ ਏ, ਬੰਦਾ ਆਪਣੇ ਅੰਦਰ ਦੀ ਹੇਠ ਤੇ ਨਫ਼ਰਤ ਕਰਕੇ ਗੰਦਾ ਹੁੰਦਾ ਏ, ਅਦਰਵਾਈਜ਼ ਬੰਦਾ ਕੋਈ ਗੰਦਾ ਨਹੀਂ ਹੁੰਦਾ। ਇੱਥੇ ਬਾਬਾ ਜੀ ਨੇ ਕਿਹਾ ਗੁਰੂ ਨੇ ਕੀ ਕੀਤਾ, ਰੂਪ ਅਨੁਰੂਪ ਮੁਰੋ ਕਸ਼ ਨਾ ਵਿਚਾਰਿਓ, ਪ੍ਰੇਮ ਗਹਿਓ, ਮੋਹੇ ਹਰ ਰੰਗ ਭੀਨ। ਆਖਿਆ ਮੈਂ ਰੱਬ ਦੇ ਰੰਗ ਵਿੱਚ ਭਿੱਜ ਗਿਆ, ਪੇਖਿਓ ਲਾਲਣ, ਮੈਂ ਆਪਣੇ ਲਾਲਣ ਦੇ ਦਰਸ਼ਨ ਕਰ ਲਏ, ਰੱਬ ਦੇ ਦਰਸ਼ਨ ਕਰ ਲਏ। ਪਾਠ ਬੀਚ ਖੋਏ, ਪਾਠ ਦਾ ਅਰਥ ਹੁੰਦਾ ਜੀ ਪੜਦਾ। ਆਖਿਆ ਜਿਹੜੇ ਵਿਚਲੇ ਪੜਦੇ ਸੀ ਨਾ ਉਹ ਹੁਣ, ਅੱਛਾ ਕਈ ਵਾਰ ਨਿਗਾਹ ਜਿਹਾ ਪੜਦਾ ਹੀ ਬੰਦੇ ਦੇ ਚਿਹਰੇ ਦੀ ਪਛਾਣ ਛੁਪਾ ਦਿੰਦਾ। ਮੇਰੇ ਅੰਦਰ ਇੱਕ ਪੜਦਾ ਸੀ ਹਉਮੈ ਦਾ, ਹੰਕਾਰ ਦਾ, ਵੀ ਮੈਂ ਹੀ ਉੱਤਮ ਹਾਂ, ਇਸੇ ਪੜਦੇ ਕਰਕੇ ਮੈਨੂੰ ਰੱਬ ਨਜ਼ਰ ਨਹੀਂ ਸੀ ਆ ਰਿਹਾ। ਪੇਖਿਓ ਲਾਲਣ, ਪਾਠ, ਪਾਠ ਮਤਲਬ ਪੜਦਾ, ਬੀਚ, ਬੀਚ ਮਤਲਬ ਵਿੱਚ, ਖੋਇਓ ਉਹ ਖੁਸ ਗਿਆ, ਆਨੰਦ ਚਿਤਾ ਹਰਖੇ ਪਤੀਨ, ਹੁਣ ਜੀਵਨ ਵਿੱਚ ਆਨੰਦ ਆ ਗਿਆ ਤੇ ਚਿੰਤਾ ਝੋਰੇ ਸਭ ਚਲੇ ਗਏ। ਤਿਸ ਹੀ ਕੋਗਰੇ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਧੀਨ। ਤੇ ਮਹਾਰਾਜ ਨੇ ਆਖਿਆ ਹੁਣ ਉਹ ਜਿਹੜਾ ਅਕਾਲ ਪੁਰਖ ਵੱਡਾ ਪਰਮੇਸ਼ਰ, ਮੈਂ ਉਹਦੀ ਸ਼ਰਨ ਵਿੱਚ ਹਾਂ, ਗੁਰੂ ਨੇ ਮੇਰੇ ਉੱਤੇ ਬਖਸ਼ਿਸ਼ ਕਰਕੇ ਮੇਰੇ ਜੀਵਨ ਦੇ ਵਿੱਚ ਇਹ ਗੁਣ ਭਰ ਦਿੱਤੇ, ਤੋ ਅਸੀਂ ਗੁਰੂ ਦੇ ਕੋਲੋਂ ਇਹ ਗੁਣ ਲੈਣ ਵੀ ਆਈਏ। ਜਿੱਥੇ ਅਸੀਂ ਦੁਨੀਆਂ ਦੀਆਂ ਦਾਤਾਂ ਮੰਗਦੇ ਮੰਗਦੇ ਥੱਕਦੇ ਨਹੀਂ, ਉੱਥੇ ਗੁਰੂ ਨੂੰ ਆਖੀਏ ਆਪਣੀ ਸਿੱਖੀ ਦੀ ਦਾਤ। ਸਿੱਖੀ ਦੀ ਦਾਤ, ਹੁਣ ਤੇ ਸਾਨੂੰ ਇਕੱਲੀ ਇਕੱਲੀ ਗੱਲ ਦੀ ਵਿਆਖਿਆ ਕਰਨੀ ਪੈਂਦੀ ਹੈ, ਸਿੱਖੀ ਦੀ ਦਾਤ ਕਿਹੜੀ ਹੁੰਦੀ ਹੈ? ਸਿੱਖੀ ਦੀ ਦਾਤ ਆ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਵਿਚਾਰ, ਇਹ ਸਿੱਖੀ ਦੀ ਦਾਤ ਹੈ। ਸਿੱਖੀ ਦੀ ਦਾਤ ਹੈ ਸਹਿਣਸ਼ੀਲਤਾ, ਸਿੱਖੀ ਦੀ ਦਾਤ ਹੈ ਸੱਤ ਸੰਤੋਖ, ਸਹਿਜ, ਧਰਮ, ਗਿਆਨ, ਇਹ ਸਿੱਖੀ ਦੀਆਂ ਦਾਤਾਂ ਨੇ। ਤੋ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਨਾਲ ਸਾਂਝੀ ਕੀਤੀ ਹੈ। ਸਤਿਗੁਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਜੋ ਵੀ ਮਾਏ ਭਾਈ ਗੁਰਮੁ ਪਿਆਰੇ ਮੀਡੀਆ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਸਾਨੂੰ ਕਰ ਰਹੇ ਨੇ, ਉਹਨਾਂ ਦਾ ਵੀ ਧੰਨਵਾਦ। ਨਾਲ ਬੇਨਤੀ ਹੈ ਕਿ ਆਪਣਾ ਸਹਿਯੋਗ ਜ਼ਰੂਰ ਬਖਸ਼ੋ, ਆਪਣੇ ਵਿਚਾਰ ਵੀ ਸਾਨੂੰ ਦੱਸੋ ਕਿ ਤੁਹਾਨੂੰ ਇਹ ਪ੍ਰੋਗਰਾਮ ਜੋ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ, ਉਹ ਤੁਹਾਨੂੰ ਕਿਵੇਂ ਦੇ ਲੱਗਦੇ ਨੇ, ਉਹਦੇ 'ਚੋਂ ਕੀ ਸਾਨੂੰ ਕੁਛ ਪ੍ਰਾਪਤ ਹੋ ਰਿਹਾ ਕਿ ਨਹੀਂ ਹੋ ਰਿਹਾ। ਕਿਉਂਕਿ ਇੱਕ ਬੇਨਤੀ ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਰਪਣ, ਔਰ ਜੋ ਸਾਨੂੰ ਹੁਕਮ ਹੈ ਸਾਡੇ ਕੋਡ ਆਫ ਕੰਡਕਟ ਦੇ ਮੁਤਾਬਕ, ਉਹਦੇ ਮੁਤਾਬਕ ਹੀ ਸਾਰੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਹੁੰਦੇ ਨੇ। ਕਿਉਂਕਿ ਅਖੰਡ ਪਾਠ ਸਾਹਿਬ ਦੇ ਵੀ ਪਾਠ ਅਲੱਗ ਅਲੱਗ ਨੇ, ਸਾਡੇ ਕੋਲ ਤਿੰਨ ਅਖੰਡ ਪਾਠ ਦੀ ਜਗ੍ਹਾ ਹੈ, ਔਰ ਤਿੰਨ ਅਖੰਡ ਪਾਠ ਅਸੀਂ ਕਰਦੇ। ਕਈ ਵਾਰ ਇੱਥੋਂ ਵੀ ਹੋ ਜਾਂਦਾ ਕਿ ਦੋ ਦੋ ਨਗਰਾਂ ਵਾਲੇ, ਦੋ ਦੋ ਪਰਿਵਾਰ, ਤਿੰਨ ਤਿੰਨ ਪਰਿਵਾਰ ਰਲ ਕੇ ਵੀ ਇੱਕ ਅਖੰਡ ਪਾਠ ਕਰ ਲੈਂਦੇ ਨੇ। ਕੋਸ਼ਿਸ਼ ਸਾਡੀ ਇਹੋ ਹੀ ਆ ਕਿ ਸਾਰਿਆਂ ਦਾ ਇੱਕ ਅਖੰਡ ਪਾਠ ਹੀ ਹੋ ਜਾਵੇ। ਕਿਉਂਕਿ ਮਕਸਦ ਇਹ ਆ ਵੀ ਬਹਿ ਕੇ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਸਿੱਖੀ ਦੀ ਵਿਚਾਰ ਕੀ ਹੈ, ਸਿੱਖੀ ਸਤ ਸੰਤੋਖ ਦਿਆ ਧਰਮ, ਅਤੇ ਜਿੱਥੇ ਆਪਾਂ ਪੜ੍ਹਦੇ ਰੋਜ਼ ਅਤੇ ਪਾਤਸ਼ਾਹ ਰੋਜ਼ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਸਾਡੇ ਮਿੱਠੇ ਬੋਲ ਹੋਣ, ਸਾਡੀ ਰਸਨਾ 'ਚੋਂ ਜੋ ਨਿਕਲੇ ਉਹ ਸਾਡਾ ਸੱਚ ਹੋਵੇ, ਅਸੀਂ ਪ੍ਰੇਮ ਨਾਲ, ਪਿਆਰ ਨਾਲ, ਇਤਫਾਕ ਦੇ ਨਾਲ ਇੱਕ ਦੂਜੇ ਦਾ ਮਾਣ ਸਤਿਕਾਰ ਕਰਕੇ ਆਪਾਂ ਇੱਕ ਦੂਜੇ ਦੇ ਮਾਣ ਅਤੇ ਸਤਿਕਾਰ ਵਿੱਚ ਵਾਧਾ ਕਰੀਏ। ਕੋਸ਼ਿਸ਼ ਕਰੀਏ ਕਿ ਆਪਾਂ ਪੰਥ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਈਏ, ਅਤੇ ਉਹ ਚੜ੍ਹਦੀ ਕਲਾ ਤਾਂ ਹੋਏਗੀ ਜੇ ਅਸੀਂ ਇੱਕ ਹੋਵਾਂਗੇ, ਅਤੇ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਉਹਨਾਂ ਚਿਰ ਵੱਖ ਵੱਖ ਧਾਰਾਵਾਂ, ਵੱਖ ਵੱਖ ਜਥੇਬੰਦੀਆਂ, ਵੱਖ ਵੱਖ ਮਰਿਆਦਾ, ਵੱਖ ਵੱਖ ਜਿਹੜੇ ਕੰਮ ਨੇ ਉਹ ਸਾਨੂੰ ਕਦੀ ਵੀ ਇਕੱਠਿਆਂ ਨਹੀਂ ਹੋਣ ਦੇਣਗੇ। ਕੋਸ਼ਿਸ਼ ਕਰੋ ਕਿ ਆਪਾਂ ਸਾਰੇ ਸਿਆਣੇ ਆ, ਰਲ ਮਿਲ ਕੇ ਬੈਠ ਕੇ ਆਪਾਂ ਇੱਕ ਵਿਚਾਰ ਕਰੀਏ, ਇੱਕ ਸਿਧਾਂਤ ਕਰੀਏ, ਇੱਕ ਨਾਲ ਜੁੜੀਏ, ਇੱਕ ਵਾਲੇ ਹੋ ਕੇ ਬਣੀਏ। ਤਾਂ ਹੀ ਗੁਰੂ ਪਿਆਰੋ ਅਸੀਂ ਇੱਕ ਦੂਜੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਅਕਾਲਪੁਰ ਦੀ ਜੋਤ ਨੂੰ ਦੇਖ ਸਕਦੇ ਹਾਂ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਹੁਤ ਬਹੁਤ ਭਾਈ ਸਾਹਿਬ ਦਾ ਧੰਨਵਾਦ। ਤਿੰਨ ਖੰਡ ਪ੍ਰਭਾਵ ਨੇ ਨਗਰ ਛਾਪਾ ਜ਼ਿਲ੍ਹਾ ਬਰਨਾਲਾ, ਗਹੌਰ ਨਗਰ ਜ਼ਿਲ੍ਹਾ ਲੁਧਿਆਣਾ, ਗੁਲਜ਼ਾਰ ਟਰਾਂਸਪੋਰਟ ਜੈੱਟ ਸਪੀਡ ਅਤੇ ਟ੍ਰਿਪਲ ਐਸ ਟਾਂ ਜਿਹੜੀ ਟਰਾਂਸਪੋਰਟ, ਇਹਨਾਂ ਵੱਲੋਂ ਖੰਡ ਪਰ ਆਰੰਭ ਨੇ। ਕੱਲ੍ਹ ਨੂੰ ਭੋਗ ਪੈਣਗੇ, ਉਪਰੰਤ ਦੀਵਾਨ ਸਿਣਗੇ, ਉਹਨਾਂ ਵੱਲੋਂ ਸਭ ਨੂੰ ਬੇਨਤੀ ਦਰਸ਼ਨ ਦੇਣੇ। ਸੋ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਿੱਥੇ ਪਾਸੋਂ ਸਰਵਗਰੀਏ ਕੀਰਤਨ, ਉਸ ਤੋਂ ਬਾਅਦ ਕਥਾ ਹੋਏਗੀ ਅਤੇ 10 ਵਜੇ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਦਾ ਪਾਠ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।
1: ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੋਂ, ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਹੀ ਬਣ ਦੇ ਮਨੋਹ ਕੀਰਤਨ ਸਰੰਗ ਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ, ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਆਪ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਪਿੰਡ ਛਾਪਾ, ਜ਼ਿਲ੍ਹਾ ਬਰਨਾਲਾ ਅਤੇ ਪਿੰਡ ਗਹੌਰ, ਜ਼ਿਲ੍ਹਾ ਲੁਧਿਆਣਾ, ਗੁਲਜ਼ਾਰ ਟਰਾਂਸਪੋਰਟ, ਜੈੱਟ ਸਪੀਡ ਅਤੇ ਟ੍ਰਿਪਲ ਐੱਸ ਟਰਾਂਸਪੋਰਟਾਂ ਪਰਿਵਾਰਾਂ ਵੱਲੋਂ ਅਖੰਡ ਪਟਰੰਭ ਨੇ, ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਸਵੇਰੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। 9:30 ਵਜੇ ਅਖੰਡ ਪ੍ਰਸੰਗ ਦੀ ਸੰਪੂਰਨਤਾ ਹੋ ਜਾਂਦੀ ਹੈ। ਉਸ ਤੋਂ ਬਾਅਦ ਤਕਰੀਬਨ ਸਾਰਾ ਦਿਨ ਦੀਵਾਨ ਹਾਲ ਦੇ ਵਿੱਚ ਹਫ਼ਤਾਵਾਰੀ ਦੀਵਾਨ ਸਜਦੇ ਨੇ, ਜਿਹਦੇ ਵਿੱਚ ਕਥਾ ਕੀਰਤਨ, ਢਾਡੀ ਵਾਰਾਂ, ਇਤਿਹਾਸ ਦੀ ਸੇਵਾ ਹੁੰਦੀ ਹੈ। ਔਰ ਆਪ ਸਭ ਨੂੰ ਬੇਨਤੀ ਹੈ ਕਿ ਕੋਸ਼ਿਸ਼ ਕਰੋ ਕਿ ਆਪਾਂ ਸਮਾਂ, ਚਲੋ ਬਿਜ਼ਨਸ ਸਾਡੇ ਬਿਜ਼ੀ ਹਾਂ ਅਸੀਂ ਸਾਰੇ, ਕੋਸ਼ਿਸ਼ ਕਰੋ ਕਿ ਐਤਵਾਰ ਨੂੰ ਆਪਾਂ ਬੱਚਿਆਂ ਨੂੰ ਵੀ ਪ੍ਰੇਰਨਾ ਕਰਕੇ ਗੁਰਦੁਆਰਾ ਸਾਹਿਬ ਵਿਖ ਲਿਆਇਆ ਕਰੀਏ, ਕਿਉਂਕਿ ਯੂਥ ਨੂੰ ਅਸੀਂ ਜੋੜਨ ਦਾ ਯਤਨ ਕਰੀਏ, ਯੂਥ ਸਾਡੇ ਨਾਲ ਜੁੜ ਨਹੀਂ ਰਹੀ। ਆਪਾਂ ਕੋਸ਼ਿਸ਼ ਕਰੀਏ ਕਿ ਯੂਥ ਸਾਡੇ ਨਾਲ ਜੁੜੀ ਰਹੇ, ਅਸੀਂ ਯੂਥ ਦੇ ਨਾਲ ਜਿਹੜੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੱਚਿਆਂ ਨੂੰ ਅਸੀਂ ਗੁਰੂ ਨਾਲ ਜੋੜਨ ਦਾ ਯਤਨ ਕਰੀਏ, ਸੇਵਾ ਨਾਲ ਜੋੜਨ ਦਾ ਯਤਨ ਕਰੀਏ। ਆਓ ਹੁਣ ਸਰਵ ਕਰੀਏ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਪਾਸੋਂ ਕਥਾ, ਉਸ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਹੈ ਪਰਿਵਾਰਾਂ ਵੱਲੋਂ, ਉਹਨਾਂ ਵੱਲੋਂ ਬੇਨਤੀ ਆ ਆਪ ਜੀ ਨੇ ਹਾਜ਼ਰੀਆਂ ਭਰਨੀ ਆ, ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰਾਂ ਵੱਲੋਂ ਜੀ, ਜਿਨ੍ਹਾਂ ਵੱਲੋਂ ਅਖੰਡ ਪਾਠ ਰਾਮ ਨੇ, ਆਪ ਨੂੰ ਬੇਨਤੀ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸਰਵ ਕਰੀਏ ਕਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

हृदय देख बिचारिया। बोलो राम करे निस्तारा,

मन स्यों जूझ मरै प्रभ पाए मनसा मनै समाए।

ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਤਿੰਨਾਂ ਦੀ ਹਜ਼ੂਰੀ ਵਿੱਚ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬੜੀ ਅਪਾਰ ਬਖਸ਼ਿਸ਼ ਸਤਿਗੁਰਾਂ ਦੀ ਹੋਈ ਹੈ। ਆਪ ਸਭ ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਬੜਾ ਬਾਕਮਾਲ ਸ਼ਬਦ ਉਹ ਗਾਇਨ ਕਰਕੇ ਗਏ ਨੇ, ਮੁਗਤ ਭੁਗਤ ਜੁਗਤ ਤੇਰੀ ਸੇਵਾ। ਵੀ ਹੇ ਗੁਰੂ ਸਾਹਿਬ, ਤੇਰੇ ਸ਼ਬਦ ਦੀ ਵਿਚਾਰ ਤੇਰੀ ਸੇਵਾ ਇਹੋ ਹੀ ਹੈ ਮੇਰੇ ਲਈ ਮੁਕਤੀ, ਇਹੋ ਹੀ ਭੁਗਤੀ ਤੇ ਇਹੋ ਹੀ ਜੁਗਤੀ। ਮੈਨੂੰ ਹੋਰ ਕੋਈ ਵਾਧੂ ਕਰਮ ਕਰਨ ਦੀ ਲੋੜ ਨਹੀਂ ਹੈ। ਤਾਂ ਜਦੋਂ ਸੇਵਾ ਆਉਂਦੀ ਹੈ, ਇੱਕ ਆਪਾਂ ਹੱਥੀ ਸੇਵਾ ਕਰਦੇ ਹਾਂ, ਕੋਈ ਲੰਗਰ ਵਿੱਚ ਕਰਦਾ ਹੈ, ਕੋਈ ਕਿਤੇ ਕਰਦਾ ਹੈ, ਇੱਕ ਸੇਵਾ ਹੁੰਦੀ ਹੈ ਆਪਣੇ ਆਪ ਨੂੰ ਸਵਾਰਨਾ ਗੁਰੂ ਦੇ ਸ਼ਬਦ ਨੂੰ ਸਮਝ ਕੇ। ਤਾਂ ਹੀ ਮਹਾਰਾਜ ਨੇ ਇਸ ਸੇਵਾ ਨੂੰ ਸਭ ਤੋਂ ਉੱਤਮ ਦੱਸਿਆ ਵੀ ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰੂ ਦੀ ਸੇਵਾ ਕੀ ਹੈ? ਉਹਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਿਚਾਰਨਾ। ਤਾਂ ਕਿਸੇ ਹੋਰ ਕਰਮ ਦੀ ਲੋੜ ਨਹੀਂ, ਕਿਸੇ ਹੋਰ ਕਰਮ ਕਾਂਡ ਪਖੰਡ ਵਿੱਚ ਫਸਣ ਦੀ ਲੋੜ ਨਹੀਂ ਹੈ। ਮੇਰੇ ਲਈ ਮੁਕਤੀ, ਮੇਰੇ ਲਈ ਭੁਗਤੀ। ਭੁਗਤੀ ਕਹਿੰਦੇ ਨੇ ਵੈਸੇ ਭੋਗਣ ਵਾਲੀ ਚੀਜ਼ ਨੂੰ, ਖਾਣ ਵਾਲੀ ਚੀਜ਼ ਨੂੰ, ਭੋਗ ਜਿਹਨੂੰ ਆਪਾਂ ਕਹਿ ਦਿੰਦੇ। ਮੇਰੇ ਲਈ ਮੁਕਤੀ, ਭੁਗਤੀ ਤੇ ਜੁਗਤੀ ਟੈਕਨੀਕ ਤੇਰੀ ਸੇਵਾ, ਤੇਰੀ ਸੇਵਾ ਹੀ ਹੈ। ਤੋ ਆਓ ਸਾਧ ਸੰਗਤ ਜੀ, ਪਾਵਨ ਸ਼ਬਦ ਜਿਹਦੀ ਲੜੀਵਾਰ ਵਿਚਾਰ ਆਪਾਂ ਕਰਨੀ ਹੈ ਅੱਜ। ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਨੀ ਤਿੰਨਾਂ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 353 ਦੇ ਉੱਤੇ ਸੁਭਾਇਮਾਨ ਹੈ। ਮਹਾਰਾਜ ਨੇ ਫਰਮਾਇਆ ਹੈ ਰਹਾਉ ਵਾਲੀ ਪੰਕਤੀ ਵਿੱਚ, ਬੋਲੋ ਰਾਮ ਕਰੇ ਨਿਸਤਾਰਾ। ਆਖਿਆ ਰਾਮ ਬੋਲਿਆ ਕਰੋ, ਤੁਹਾਡਾ ਪਾਰ ਉਤਾਰਾ ਹੋਵੇਗਾ। ਤੋ ਰਾਮ ਕੌਣ ਹੈ? ਇੱਥੇ ਇੱਕ ਦਸ਼ਰਥ ਦਾ ਪੁੱਤਰ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਤੋ ਇੱਥੇ ਰਾਮ ਹੈ ਰਮਿਆ ਹੋਇਆ ਰੱਬ ਪਰਮੇਸ਼ਰ, ਅਕਾਲ ਪੁਰਖ ਜਿਹੜਾ ਹਰ ਇੱਕ ਦੇ ਵਿੱਚ ਹੈ। ਇੱਕ ਦਸ਼ਰਥ ਦਾ ਪੁੱਤਰ ਹੈ, ਇੱਥੇ ਉਸ ਰਾਮ ਦਾ ਜ਼ਿਕਰ ਨਹੀਂ ਹੈ। ਉਸ ਰਾਮ ਦਾ ਜਦੋਂ ਬਾਣੀ ਵਿੱਚ ਜ਼ਿਕਰ ਆਵੇਗਾ, ਤੇ ਫਿਰ ਬਾਣੀ ਦੇ ਵਿੱਚ ਲਿਖਿਆ ਹੈ ਵੀ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ। ਤੋ ਉਹ ਆਪਣੇ ਸਮੇਂ ਦੇ ਕੋਈ ਨੇਕ ਪੁਰਖ ਹੋ ਸਕਦੇ ਨੇ। ਬਾਣੀ ਨੇ ਕਿਹਾ ਹੈ ਵੀ ਉਹ ਜੁਗਾਂ ਜੁਗਾਂ ਕੇ ਰਾਜੇ ਕੀ, ਕੋਈ ਕਿਸੇ ਖਿੱਤੇ ਦੇ ਰਾਜੇ ਹੋ ਸਕਦੇ ਨੇ, ਪਰ ਅਯੋਧਿਆ ਦਾ ਵਾਸੀ ਰਾਮ ਜਿਹੜਾ ਹੈ ਉਹ ਰੱਬ ਨਹੀਂ ਹੈ। ਰੱਬ ਤੇ ਹਰ ਇੱਕ ਜਗ੍ਹਾ ਦੇ ਉੱਤੇ ਹੈ, ਸਰਬ ਨਿਵਾਸੀ। ਬਾਬਾ ਜੀ ਨੇ ਆਖਿਆ ਉਹ ਪਰਮੇਸ਼ਰ ਅਯੁੱਧਿਆ ਦਾ ਨਿਵਾਸੀ ਨਹੀਂ, ਉਹ ਸਰਬ ਨਿਵਾਸੀ ਹੈ, ਹਰ ਇੱਕ ਥਾਂ ਉੱਤੇ ਹੈ। ਦੁਨੀਆਂ ਦੇ ਕਿਸੇ ਖਿੱਤੇ ਕੋਨੇ, ਇਹ ਖੰਡਾਂ ਬ੍ਰਹਿਮੰਡਾਂ ਨੂੰ ਸਾਜਣ ਵਾਲਾ, ਜਿਹਦੇ ਪੈਰਾਂ ਦੀ ਧੂੜ ਕਿੰਨੇ ਰਾਮ ਨੇ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਉਹਨਾਂ ਰਾਮਾਂ ਦੀਆਂ ਬਥੇਰੀਆਂ ਕਹਾਣੀਆਂ ਨੇ, ਉਹਨਾਂ ਕ੍ਰਿਸ਼ਨਾਂ ਦੀਆਂ ਬਥੇਰੀਆਂ ਕਹਾਣੀਆਂ ਨੇ। ਕੇਤੀਆਂ ਕੰਨ ਕਹਾਣੀਆਂ, ਕੇਤੇ ਬੇਦ ਵਿਚਾਰ, ਕੇਤੇ ਨੱਚੈ ਮੰਗਤੇ ਗਿੜ ਮੁੜ ਪੂਰੈ ਤਾਲ। ਬਾਜਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਸ਼ਾਰ। ਗਿਆਨ ਨਾ ਗੱਲੀ ਢੂੰਡੀਐ, ਅਕਾਲ ਪੁਰਖ ਦਾ ਗਿਆਨ ਕਥਾ ਕਹਾਣੀਆਂ ਤੇ ਗੱਲਾਂ ਵਿੱਚੋਂ ਨਹੀਂ ਮਿਲਦਾ। ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਤੋ ਉਹ ਜਿਹੜਾ ਰਾਮ ਹੈ, ਮਹਾਰਾਜ ਨੇ ਆਖਿਆ ਉਹ ਰਵਾਲ ਹੈ। ਰਵਾਲ ਦਾ ਮਤਲਬ ਹੁੰਦਾ ਜੀ ਧੂੜ, ਉਹ ਧੂੜ ਹੈ। ਉਸ ਨਿਰੰਕਾਰ ਦੇ ਸਾਹਮਣੇ ਕੁਝ ਵੀ ਨਹੀਂ ਹੈ, ਤੁੱਛ ਹੈ। ਤੋ ਬਾਬਾ ਜੀ ਕਹਿੰਦੇ ਨੇ ਬੋਲੋ ਰਾਮ, ਰਾਮ ਨੂੰ ਬੋਲਣਾ ਹੈ। ਕਿੱਦਾਂ ਬੋਲਣਾ ਹੈ ਰਾਮ ਨੂੰ? ਬੋਲਣ ਦਾ ਅਰਥ ਆਪਾਂ ਬਹੁਤੀ ਵਾਰ ਸ਼ਬਦ ਕ ਲੈਂਦੇ ਹਾਂ ਵੀ ਕੋਈ ਮੂੰਹ ਤੋਂ ਬੋਲੀ ਜਾਵੇ,
ਨਹੀਂ ਬੋਲਿਆ ਕਈ ਤਰੀਕਿਆਂ ਨਾਲ ਜਾਂਦਾ। ਵੇਖੋ ਸਾਡਾ ਮਨ ਸਦਾ ਬੋਲਦਾ ਰਹਿੰਦਾ, ਹੁਣ ਮੈਂ ਇਕੱਲਾ ਬੋਲ ਰਿਹਾ ਤੁਸੀਂ ਸਾਰੇ ਚੁੱਪ ਹੋ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਚੁੱਪ ਹੀ ਹੋ, ਤੁਹਾਡੇ ਅੰਦਰ ਵੀ ਫੁਰਨੇ ਖਿਆਲ ਜਿਹੜੇ ਨੇ ਉਹ ਨਿਰੰਤਰ ਚੱਲ ਰਹੇ ਨੇ। ਤੋ ਉਹ ਜਿਹੜੇ ਖਿਆਲ ਨੇ ਉਹਨਾਂ ਦੇ ਬਿਹਾਫ ਉੱਤੇ ਤੇ ਬੰਦਾ ਬੋਲ ਹੀ ਰਿਹਾ ਹੈ ਨਾ, ਠੀਕ ਹੈ ਜ਼ੁਬਾਨ ਤੋਂ ਚੁੱਪ ਹੈ, ਬਾਬਾ ਜੀ ਨੇ ਕਿਹਾ ਚੁੱਪ ਹੈ ਚੁੱਪ ਨਾ ਹੋ ਬਈ, ਵੀ ਏਦਾਂ ਚੁੱਪ ਥੋੜਾ ਹੋਇਆ ਜਾਂਦਾ। ਸ਼ਬਦ ਨਹੀਂ ਬਾਹਰ ਨਿਕਲ ਰਹੇ, ਸ਼ਬਦ ਮੇਰੇ ਇਕੱਲੇ ਦੇ ਇੱਥੇ ਨਿਕਲ ਰਹੇ ਨੇ, ਪਰ ਆਖਰ ਗਲੇ ਤੱਕ ਜਾਂ ਅੰਦਰ ਸ਼ਬਦ ਤੇ ਸਾਰਿਆਂ ਦੇ ਚੱਲ ਰਹੇ ਨੇ। ਤੋ ਰਾਮ ਨੂੰ ਕਿਵੇਂ ਬੋਲਣਾ ਹੈ, ਕਿੱਦਾਂ ਬੋਲਣਾ ਹੈ ਰਾਮ ਨੂੰ, ਰਾਮ ਨੂੰ ਬੋਲਣਾ ਹੈ ਉਹਦੇ ਗੁਣਾਂ ਨੂੰ, ਉਹਦੇ ਜਿਹੜੇ ਵਰਚਿਊ ਨੇ ਉਹਨੂੰ ਲਾਈਫ ਵਿੱਚ ਇੰਪਲੀਮੈਂਟ ਕਰਕੇ, ਉਹ ਇੱਦਾਂ ਬੋਲਣਾ ਹੈ। ਤੋ ਜਦੋਂ ਤੁਸੀਂ ਇੱਦਾਂ ਬੋਲੋਗੇ, ਸਤਿਗੁਰ ਨੇ ਕਿਹਾ ਬੋਲੋ ਰਾਮ ਕਰੇ ਨਿਸਤਾਰਾ, ਤੇ ਤਾਂ ਕੀ ਹੋਵੇਗਾ, ਤੁਹਾਡਾ ਨਿਸਤਾਰਾ ਹੋ ਜਾਵੇਗਾ, ਤੁਹਾਡਾ ਭਲਾ ਹੋਵੇਗਾ, ਕਲਿਆਣ ਹੋਵੇਗਾ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ, ਗੁਰਪ੍ਰਸਾਦ, ਪ੍ਰਸਾਦ ਦਾ ਅਰਥ ਹੁੰਦਾ ਕਿਰਪਾ। ਜਿਵੇਂ ਆਪਾਂ ਜਿੰਨੇ ਵੀ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ, ਇਹਨੂੰ ਪ੍ਰਸ਼ਾਦ ਨਹੀਂ ਪੜ੍ਹਨਾ, ਇਹਨੂੰ ਪ੍ਰਸਾਦ ਪੜ੍ਹਨਾ ਹੈ। ਤੋ ਪ੍ਰਸ਼ਾਦ ਭੋਗ ਨੂੰ ਕਹਿੰਦੇ ਨੇ, ਜਿਵੇਂ ਆਪਾਂ ਕੜਾਹ ਪ੍ਰਸ਼ਾਦ ਲੈਂਦੇ ਹਾਂ, ਤੇ ਪ੍ਰਸਾਦ ਦਾ ਮਤਲਬ ਹੁੰਦਾ ਕਿਰਪਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਕੀ ਹੈ, ਗੁਰੂ ਦੇ ਗਿਆਨ ਦੁਆਰਾ, ਗੁਰੂ ਵੱਲੋਂ ਦਿੱਤੀ ਹੋਈ ਸੋਝੀ ਦੁਆਰਾ, ਗੁਰਪ੍ਰਸਾਦ ਰਤਨ ਹਰ ਲੱਭੈ, ਰਤਨ ਹਰੀ ਲੱਭਦਾ ਹੈ, ਰਤਨ ਰੂਪੀ ਹਰੀ ਲੱਭ ਜਾਂਦਾ ਹੈ। ਕੀ ਹੁੰਦਾ, ਮਿਟੈ ਅਗਿਆਨ ਹੋਏ ਉਜਿਆਰਾ, ਅਗਿਆਨਤਾ ਦਾ ਹਨੇਰਾ ਬੰਦੇ ਦੇ ਅੰਦਰੋਂ ਮਿਟ ਜਾਂਦਾ ਹੈ ਤੇ ਚਾਨਣ ਹੋ ਜਾਂਦਾ ਹੈ, ਉਜਿਆਰਾ ਹੋ ਜਾਂਦਾ। ਗੁਰਸਾਖੀ ਅੰਤਰ ਜਾਗੀ, ਜਦੋਂ ਗੁਰੂ ਦੇ ਬੋਲਾਂ ਦੀ ਸਿੱਖਿਆ ਬੰਦੇ ਦੇ ਅੰਦਰ ਜਾਗ ਜਾਂਦੀ ਹੈ, ਜਿਹੜੀ ਸੁੱਤੀ ਹੋਈ ਸੀ, ਜਿਹੜਾ ਹਨੇਰਾ ਹੀ ਹਨੇਰਾ ਸੀ, ਅਗਿਆਨਤਾ ਵਿੱਚ ਸੀ, ਗੁਰਸਾਖੀ ਅੰਤਰ ਜਾਗੀ, ਅੰਤਰਾਤਮਾ ਜਾਗ ਜਾਂਦੀ, ਤਾਂ ਚੰਚਲ ਮਤ ਤਿਆਗੀ। ਫਿਰ ਜਿਹੜੀ ਚੰਚਲ ਮਤ ਹੁੰਦੀ ਨਾ, ਚੰਚਲ ਮਤ ਹੁੰਦੀ ਹੈ ਜਿਹੜੀ ਟਿਕਾਅ ਵਿੱਚ ਨਹੀਂ ਹੈ, ਆਖਿਆ ਉਹ ਟਿਕਾਅ ਵਿੱਚ ਆ ਜਾਂਦੀ ਹੈ, ਫਿਰ ਚੰਚਲ ਮਤ ਤਿਆਗੀ ਜਾਂਦੀ ਹੈ। ਬੰਦਾ ਚੰਚਲ ਮਤ ਦਾ ਤਿਆਗ ਕਰ ਜਾਂਦਾ ਜਦੋਂ ਗੁਰੂ ਦੁਆਰਾ ਦਿੱਤੀ ਹੋਈ ਸਮਝ ਬੰਦੇ ਦੇ ਅੰਦਰ ਆਣ ਕੇ ਟਿਕਦੀ ਹੈ, ਅਗਿਆਨਤਾ ਦਾ ਨਾਸ਼ ਹੋ ਜਾਂਦਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰਪ੍ਰਸਾਦੀ ਰਤਨ ਹਰ ਲੱਭ ਹੈ, ਰਤਨ ਰੂਪੀ ਹਰੀ ਲੱਭਦਾ ਹੈ ਗੁਰੂ ਦੀ ਕਿਰਪਾ ਦੁਆਰਾ। ਮਿਟੇ ਅਗਿਆਨ, ਅਗਿਆਨਤਾ ਮਿਟ ਗਈ, ਜਾਂ ਗਿਆਨ ਪ੍ਰਕਾਸ਼, ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਗਿਆ ਉੱਥੋਂ ਹਨੇਰਾ ਮਿਟ ਜਾਂਦਾ ਜੀ। ਜਿਵੇਂ ਹਨੇਰਾ ਬਹੁਤ ਗੂੜਾ ਹੋਵੇ ਤੇ ਸੂਰਜ ਦੀ ਇੱਕ ਕਿਰਨ ਹੀ ਉਸ ਹਨੇਰੇ ਨੂੰ ਭਜਾ ਦਿੰਦੀ ਹੈ ਨਾ, ਬਿਲਕੁਲ ਬੰਦੇ ਦੇ ਅੰਦਰ ਵੀ ਹਨੇਰਾ ਹੈ, ਅਗਿਆਨਤਾ ਹੈ, ਬੇਸਮਝੀ ਹੈ। ਹਾਂ, ਦੁਨੀਆਂ ਦੇ ਕਾਰੋਬਾਰਾਂ ਦੀ ਆਪਾਂ ਨੂੰ ਸਮਝ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬੰਦਾ ਸਿਆਣਾ ਹੈ ਉੱਥੇ ਤੇ, ਆਪਾਂ ਆਪੋ ਆਪਣਾ ਕੰਮ ਕਾਰ ਕਰਦੇ ਹਾਂ, ਸਿਆਣਾ ਹੀ ਹੈ। ਕੋਈ ਬੰਦਾ ਬਿਜ਼ਨਸਮੈਨ, ਸਿਆਣਾ ਹੈ ਆਪਣੇ ਕੰਮ ਨੂੰ ਲੈ ਕੇ, ਹੁਣ ਸਾਡੇ ਵਰਗੇ ਕਥਾ ਕਰਦੇ ਨੇ ਸਿਆਣੇ ਨੇ ਆਪਣੇ ਆਪ ਨੂੰ ਲੈ ਕੇ, ਬੋਲਣਾ ਆਉਂਦਾ, ਚਾਰ ਅੱਖਰ ਬੋਲਣੇ ਆਉਂਦੇ, ਪਰ ਹੋ ਸਕਦਾ ਹੈ ਵੀ ਅੰਦਰ ਹਨੇਰਾ ਹੀ ਹੋਵੇ। ਤੋ ਉਹ ਜਿਹੜਾ ਹਨੇਰਾ ਹੈ, ਬਾਬਾ ਜੀ ਉਹਦੀ ਇੱਥੇ ਗੱਲ ਕਰ ਰਹੇ ਨੇ, ਹੋਰ ਸਿਆਣਪ ਦੀ ਇੱਥੇ ਕੋਈ ਗੱਲ ਨਹੀਂ ਹੈ। ਮਿਟੇ ਅਗਿਆਨ ਹੋਏ ਉਜਿਆਰਾ, ਅਗਿਆਨ ਮਿਟ ਗਿਆ ਜਾਂ ਗਿਆਨ ਪ੍ਰਕਾਸ਼, ਜਿੱਥੇ ਗਿਆਨ ਦਾ ਚਾਨਣ ਹੋ ਗਿਆ ਉੱਥੇ ਦੀਵਾ ਬਲੈ, ਅੰਧੇਰਾ ਜਾਏ, ਦੀਵਾ ਬਲ ਗਿਆ ਅੰਦਰ ਚਾਨਣ ਦਾ, ਸੋਝੀ ਦਾ, ਤੇ ਹਨੇਰਾ ਚੱਲਿਆ ਗਿਆ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਸਤਿਗੁਰੂ ਮਹਾਰਾਜ ਨੇ ਆਖਿਆ ਜਿਵੇਂ ਦੀਵੇ ਬਲਣ ਦੇ ਨਾਲ ਹਨੇਰਾ ਚੱਲਿਆ ਜਾਂਦਾ, ਮੰਨੋ ਵੀ ਜਿਹੜਾ ਚਾਨਣ ਹੁੰਦਾ ਉਹ ਹਨੇਰੇ ਨੂੰ ਖਾ ਜਾਂਦਾ, ਬਿਲਕੁਲ ਇਸੇ ਤਰੀਕੇ ਨਾਲ ਗੁਰੂ ਦਾ ਗਿਆਨ ਸਾਡੇ ਅੰਦਰ ਦੀ ਅਗਿਆਨਤਾ ਨੂੰ ਖਾ ਜਾਂਦਾ। ਵੇਦ ਪਾਠ ਮਤ ਪਾਪਾਂ ਖਾਏ, ਜਿਹੜੀ ਬੰਦੇ ਦੀ ਮਤ ਪਾਪਾਂ ਨਾਲ ਭਰੀ ਪਈ ਹੈ ਨਾ, ਬੁਰਾਈਆਂ ਨਾਲ ਭਰੀ ਪਈ ਹੈ, ਇਹਨੂੰ ਗੁਰੂ ਦਾ ਗਿਆਨ ਖਾ ਜਾਂਦਾ, ਖਤਮ ਕਰ ਦਿੰਦਾ। ਤੋ ਪਹਿਲੇ ਬਚਨ ਵਿੱਚ ਸਤਿਗੁਰ ਨੇ ਕਿਹਾ ਨਿਮ ਨਿਮ ਪਾਏ ਲੱਗੋ ਗੋਰੇ ਆਪਣੇ, ਆਖਿਆ ਮੈਂ ਝੁਕ ਝੁਕ ਕੇ ਆਪਣੇ ਗੁਰੂ ਦੇ ਪੈਰੀ ਲੱਗਾ, ਝੁਕ ਝੁਕ ਕੇ, ਨਿਮ ਨਿਮ ਕੇ, ਨਿਉ ਕੇ। ਹੁਣ ਨਿਉਣਾ ਇੱਕ ਫਿਜ਼ੀਕਲ ਹੈ, ਸਾਡੇ ਗੁਰੂ ਘਰ ਦਾ ਇੱਕ ਪ੍ਰੋਟੋਕੋਲ ਹੈ, ਜਿੰਨੇ ਵੀ ਦੁਨੀਆਂ 'ਚ ਤਮਾਮ ਗੁਰਦੁਆਰਾ ਸਾਹਿਬ ਨੇ, ਵੀ ਆਪਾਂ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਝੁਕ ਕੇ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ। ਤੇ ਮਹਾਰਾਜ ਨੇ ਆਖਿਆ ਵੀ ਨਿਮ ਨਿਮ ਪਾਏ ਲੱਗੋ ਗੁਰ ਆਪਣੇ। ਨਿਮ ਦਾ ਅਰਥ ਇਕੱਲਾ ਫਿਜ਼ੀਕਲ ਤੌਰ 'ਤੇ ਝੁਕਣਾ ਨਹੀਂ ਹੁੰਦਾ, ਨਿਮ ਦਾ ਅਰਥ ਹੈ ਵੀ ਅੰਦਰੋਂ ਵੀ ਝੁਕ ਜਾਣਾ, ਆਪਣੀ ਈਗੋ ਨੂੰ ਵੀ ਜਿਹੜਾ ਹੈ ਉਹ ਖਤਮ ਕਰ ਦੇਣਾ, ਹੰਕਾਰ ਨੂੰ ਜਿਹੜਾ ਹੈ ਉਹ ਖਤਮ ਕਰ ਦੇਣਾ, ਨਿਵਣਾ ਉਹਨੂੰ ਕਹਿੰਦੇ ਨੇ। ਨਿਮ ਨਿਮ ਪਾਏ ਲੱਗੋ ਗੁਰ ਆਪਣੇ, ਨਿਵ ਕੇ। ਸਤਿਗੁਰੂ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਜੋ ਤੋਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਆਖਿਆ ਜੇ ਤੇਰਾ ਸਾਧੂ ਨਾਲ ਪ੍ਰੇਮ ਹੈ ਨਾ, ਗੁਰੂ ਨਾਲ ਪ੍ਰੇਮ ਹੈ, ਤੇ ਆਪਣਾ ਸੀਸ ਕੱਟ ਲਾ। ਸੀਸ ਕਿਹੜਾ ਹੈ,
ਹੰਕਾਰ ਰੂਪੀ ਸੀਸ ਕੱਟ ਲਾ। ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ। ਉਹ ਕਿਹੜਾ ਸਿਰ ਤਲੀ ਉੱਤੇ ਧਰਨਾ? ਜਿਹੜੀ ਅੰਦਰ ਦੀ ਫੋਕੀ ਹੋਮੇ ਚੁੱਕੀ ਫਿਰਦਾ ਨਾ, ਅੰਦਰ ਦਾ ਜਿਹੜਾ ਹੰਕਾਰ ਚੁੱਕੀ ਫਿਰਦਾ, ਉਹਨੂੰ ਕੱਟ ਲਾ। ਤੋ ਬਾਬਾ ਜੀ ਨੇ ਕਿਹਾ, ਜੇ ਤੈਨੂੰ ਸਾਧ ਨੂੰ ਮਿਲਣ ਦਾ ਤੇਰੇ ਅੰਦਰ ਕੋਈ ਸਿੱਖ ਹੈਗੀ ਹੈ, ਕੋਈ ਪ੍ਰੇਮ ਹੈਗਾ ਹੈ, ਆਪਣੇ ਸੀਸ ਨੂੰ ਕੱਟ ਲਾ, ਆਪਣੇ ਹੰਕਾਰ ਨੂੰ, ਆਪਣੇ ਅਭਿਮਾਨ ਨੂੰ ਦੂਰ ਕਰ ਲਾ। ਤੋ ਸਤਿਗੁਰੂ ਨੇ ਕਿਹਾ, ਨਿਵ ਨਿਵ ਪਾਏ ਲੱਗੋ, ਮੈਂ ਨਿਵ ਨਿਵ ਕੇ ਝੁਕ ਝੁਕ ਕੇ ਆਪਣੇ ਗੁਰੂ ਦੇ ਪੈਰੀ ਲੱਗਦਾ। ਗੁਰ ਆਪਣੇ ਆਤਮ ਰਾਮ ਨਿਹਾਰਿਆ। ਉਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਵੀ ਜਿਹੜੇ ਰੱਬ ਨੂੰ ਲੋਕ ਦੂਰ ਕਹਿੰਦੇ ਸੀ ਨਾ, ਇਸ ਗੁਰੂ ਨੇ ਮੈਨੂੰ ਮੇਰੇ ਅੰਦਰ ਹੀ ਵਿਖਾ ਦਿੱਤਾ, ਉਹਦੀ ਸੋਝੀ ਮੈਨੂੰ ਅੰਦਰੋਂ ਹੀ ਮਿਲ ਗਈ। ਹੁਣ ਵੇਖੋ ਜੀ, ਤੁਸੀਂ ਕਿਸੇ ਚੀਜ਼ ਦੀ ਤਲਾਸ਼ ਵਿੱਚ ਹੋਵੋ, ਆਪਾਂ ਇਹਨੂੰ ਸੌਖੀਆਂ ਸਮਝ ਲਈਏ। ਕੋਈ ਤੁਹਾਨੂੰ ਆਖੇ ਵੀ ਇੱਥੋਂ 500 ਕਿਲੋਮੀਟਰ ਦੂਰ ਜਾ, ਕੋਈ ਆਖੇ 100 ਕਿਲੋਮੀਟਰ ਦੂਰ ਜਾ, ਕੋਈ ਆਖੇ 1000 ਕਿਲੋਮੀਟਰ ਦੂਰ ਜਾ, ਕੋਈ ਆਖੇ ਜੀ ਉੱਪਰ ਨੂੰ ਜਾ, ਕੋਈ ਆਖੇ ਥੱਲੇ ਨੂੰ ਜਾ, ਕੋਈ ਸੱਜੇ ਨੂੰ, ਕੋਈ ਖੱਬੇ ਨੂੰ, ਏਦਾਂ ਬੰਦੇ ਨੂੰ ਭੜਕਾਈ ਫਿਰੇ। ਤੇ ਉੱਥੇ ਇੱਕ ਬੜਾ ਸਿਆਣਾ ਬੰਦਾ ਆਇਆ, ਉਹਨੇ ਪੁੱਛਿਆ ਤੈਨੂੰ ਚਾਹੀਦਾ ਕੀ ਹੈ, ਤੁਸੀਂ ਆਪਣੀ ਲੋੜ ਦੱਸੀ ਵੀ ਮੈਨੂੰ ਆਹ ਚਾਹੀਦੀ। ਉਹ ਕਹਿੰਦਾ, ਐਵੇਂ ਨਾ ਭੱਜ ਜਾ, ਇੱਥੇ 200 ਮੀਟਰ ਤੇ ਜਾ, ਫਲਾਨਿਆਂ ਦੇ ਘਰ ਦੇ ਪਿਛਲੇ ਪਾਸੇ ਇੱਕ ਦੁਕਾਨ, ਉੱਥੋਂ ਸਾਰਾ ਕੁਝ ਮਿਲ ਜਾਂਦਾ। ਫਿਰ ਬੰਦੇ ਨੂੰ 500 ਕਿਲੋਮੀਟਰ ਭੱਜਣ ਦੀ ਲੋੜ ਹੈਗੀ? ਉਹ ਤੇ ਮੂਰਖਤਾ ਹੀ ਹੋਵੇਗੀ ਨਾ। ਤੋ ਬਾਣੀ ਨੇ ਸਾਨੂੰ ਇੱਕ ਸੌਖਿਆਂ ਤਰੀਕਾ ਇਹ ਦੱਸਿਆ ਵੀ ਭਾਈ, ਜਿਹੜੇ ਰੱਬ ਨੂੰ ਦੁਨੀਆਂ ਇੱਧਰ ਉੱਧਰ ਲੱਭਦੀ ਫਿਰਦੀ, ਉਹ ਤਾਂ ਤੇਰੇ ਅੰਦਰ ਬੈਠਾ, ਉਹਨੂੰ ਲੱਭਣਾ ਕੀ ਤੂੰ? ਉਹਦੇ ਲਈ ਕਾਹਦਾ ਭਟਕਣਾ? ਤੋ ਉਹ ਕਈ ਵਾਰ ਸਾਡਾ ਇੱਕ ਨਾ ਸੁਭਾਅ ਜਿਹਾ ਇੱਦਾਂ ਦਾ ਹੁੰਦਾ ਵੀ ਸਾਨੂੰ ਇੱਦਾਂ ਲੱਗਦਾ ਵੀ ਜ਼ੋਰ ਬਹੁਤਾ ਲੱਗੇ ਸਾਡਾ ਤੇ ਫਿਰ ਹੀ ਕੋਈ ਚੀਜ਼ ਸਕਸੈਸ ਹੁੰਦੀ ਆ। ਵੀ ਜੇ ਸਾਡਾ ਜ਼ੋਰ ਲੱਗੇ ਨਾ, ਐਨ ਮੁੜ ਕੇ ਉਹ ਮੁੜ ਕੇ ਬੰਦਾ ਹੋਇਆ ਹੋਵੇ, ਤੇ ਫਿਰ ਸਾਨੂੰ ਲੱਗਦਾ ਵੀ ਹੁਣ ਅਸੀਂ ਕੰਮ ਕੀਤਾ ਅਸਲ ਦੇ ਵਿੱਚ। ਤੇ ਜੇ ਈਜ਼ੀ ਵੇ ਦੇ ਵਿੱਚ ਉਹ ਕਿਸੇ ਟੈਕਨੀਕ ਦੇ ਨਾਲ, ਮੈਂ ਇੱਕ ਦਿਨ ਪਿਛਲੇ ਦਿਨ ਬੇਨਤੀ ਕੀਤੀ ਸੀ ਸਾਧ ਸੰਗਤ, ਇੱਥੇ ਆਪਣੇ ਲਾਗੇ ਗੁਰਦੁਆਰਾ ਸਾਹਿਬ ਸੀ, ਉੱਥੇ ਜਿਹੜੇ ਏਸੀਆਂ ਆਪਣੇ ਚੱਲਦੇ ਨੇ ਪਿੱਛੇ ਵੱਡੇ ਜਿਹੜੇ ਲੱਗੇ ਨੇ, ਉਹ ਛੱਤਾਂ 'ਤੇ ਰੱਖਣ ਵਾਲੇ ਆਏ ਸੀ ਵੱਡੇ, ਮੈਨੂੰ ਨਾਂ ਤਾਂ ਨਹੀਂ ਪਤਾ, ਚਲੋ। ਅਤੇ ਉਹ ਟਰੱਕ ਦੇ ਉੱਤੇ ਆਏ ਜੀ, ਹੈਵੀ ਸੀ ਵਾਹਵਾ ਕਾਫੀ ਉਹ, ਅਤੇ ਉਹ ਇਕੱਲਾ ਹੀ ਬੰਦਾ ਆਇਆ ਅਤੇ ਉਹਨੇ ਟਰੱਕ ਬੈਕ ਕਰਕੇ ਲਾਇਆ, ਉਤਰਿਆ, ਸਿਕੰਜਾ ਜਿਹਾ ਕੱਢਿਆ ਅਤੇ ਇੱਕ ਮਿੰਟ ਦੇ ਵਿੱਚ ਸਾਰਾ ਕੁਝ ਲਾਹ ਕੇ ਗੁਰਦੁਆਰੇ ਵਾਲਿਆਂ ਨੂੰ ਕਹਿੰਦਾ ਕਿੱਥੇ ਲਾਉਣੇ ਆ, ਆਉਂਦੇ ਉਹ ਨੁੱਕਰ 'ਚ ਲਾ ਦਿਓ, ਲਾ ਕੇ ਅਤੇ ਆਪਣੇ ਰਾਹ ਪੈ ਗਿਆ। ਅਤੇ ਮੈਂ ਸੋਚਣ ਡਿਆ ਸੀ, ਮੈਂ ਕਿਹਾ ਵੇਖੋ ਜੇ ਉਹ ਸਾਡਾ ਇੰਡੀਆ ਹੁੰਦਾ, ਸਾਡੇ ਘਰ 'ਤੇ ਅਲਮਾਰੀ ਵੀ ਆਈ ਹੋਵੇ, ਅਤੇ ਆਂਢ ਗੁਆਂਢ ਦੇ ਜਿੰਨਾ ਚਿਰ 5-7 ਬੰਦੇ ਇਕੱਠੇ ਨਾ ਨਾ ਕਰ ਲਈਏ, ਟਰਾਲੀ ਤੋਂ ਅਲਮਾਰੀ ਨਹੀਂ ਲੈਂਦੀ ਸਾਡੇ ਕੋਲ। ਤੋ ਇੱਕ ਬੰਦੇ ਨੇ ਜੁਗਤ ਵਰਤ ਲਈ, ਟੈਕਨੀਕ ਵਰਤ ਲਈ, ਈਜ਼ੀ ਹੋ ਗਿਆ, ਸੌਖਾ ਹੋ ਗਿਆ। ਹੁਣ ਇੱਦਾਂ ਥੋੜ੍ਹਾ ਹੁੰਦਾ ਵੀ ਗੋਡੇ ਗਿੱਟੇ ਛਲਾ ਕੇ ਹੀ ਜਿਹੜਾ ਉਹ ਕੰਮ ਹੁੰਦਾ, ਸੈਂਸ ਨਾਲ ਵੀ ਹੁੰਦਾ ਹੈ, ਸਮਝ ਨਾਲ ਵੀ ਹੁੰਦਾ ਹੈ ਨਾ। ਤੋ ਗੁਰੂ ਨੇ ਤੁਹਾਨੂੰ ਸਿਆਣਪ ਦਿੱਤੀ, ਸਮਝ ਦਿੱਤੀ ਵੀ ਭਾਈ ਗੁਰੂ ਦੇ ਸ਼ਬਦ ਨੂੰ ਸਮਝੋਗੇ ਤੇ ਪਰਮੇਸ਼ਰ ਤੁਹਾਡੇ ਅੰਦਰ ਬੈਠਾ ਹੈ, ਵਾਹਿਗੁਰੂ ਤੁਹਾਡੇ ਅੰਦਰ ਬੈਠਾ ਹੈ, ਤੁਹਾਨੂੰ ਉਹਦੇ ਲਈ ਗੋਡੇ ਗਿੱਟੇ ਛਲਾਉਣ ਦੀ ਲੋੜ ਨਹੀਂ, ਐਵੇਂ ਭੱਜੇ ਫਿਰਨ ਦੀ ਲੋੜ ਨਹੀਂ ਹੈ। ਤੇ ਜੇ ਤੁਸੀਂ ਇਹ ਸਮਝੋ ਵੀ ਤੁਹਾਨੂੰ ਰੱਬ ਤੁਹਾਡੇ ਅੰਦਰ ਬੈਠਾ ਦਿਸਦਾ ਕਿਉਂ ਨਹੀਂ ਹੈ, ਉਹਦਾ ਰੀਜ਼ਨ ਇਹ ਹੈ ਤੁਹਾਡੇ ਅੰਦਰ ਦੀ ਹਉਮੈ, ਤੁਹਾਡੇ ਅੰਦਰ ਦਾ ਹੰਕਾਰ, ਆਹ ਤਾਂ ਨਹੀਂ ਦਿਸਦਾ, ਬਸ ਉਸ ਹਉਮੈ ਦੇ ਪਰਦੇ ਨੂੰ ਪਾਸੇ ਕਰ ਲਓ, ਸਾਰਾ ਕੁਝ ਹੀ ਹੈ। ਈਗੋ ਤੇ ਬੰਦਾ ਸਾਰੀ ਜ਼ਿੰਦਗੀ ਨਹੀਂ ਛੱਡਦਾ, ਮੰਜੇ ਤੇ ਪਿਆ ਹੋਇਆ ਵੀ ਅੰਦਰ ਦੀ ਹਉਮੈ ਦਾ ਤਿਆਗ ਨਹੀਂ ਕਰਦਾ। ਤੇ ਰੱਬ ਕਹਿੰਦਾ ਮੈਂ ਪਹਾੜ ਤੋਂ ਲੱਭ ਕੇ ਲਿਆਉਣਾ, ਹੈ ਅੰਦਰ ਹੈ। ਵੇਖੋ ਬਾਣੀ ਨੇ ਕਿਹਾ, ਹੈ ਹਜ਼ੂਰ ਕਤ ਦੂਰ ਬਤਾਵੋ, ਆਖਿਆ ਹੈਗਾ ਤੇ ਅੰਦਰ ਹੀ ਹੈ, ਤੂੰ ਮੈਨੂੰ ਦੂਰ ਦੱਸੀ ਜਾਂਦਾ, ਤੂੰ ਉਹ ਦੱਸ ਵੀ ਮੇਰੇ ਨੇੜੇ ਜੋ ਮੇਰੇ ਅੰਦਰ ਹੀ ਮੈਨੂੰ ਮਿਲ ਜਾਵੇ। ਤੋ ਕਿਹੜਾ ਕਿਹੜਾ ਪਿਓ ਚਾਹੁੰਦਾ ਹੈ ਜਾਂ ਕਿਹੜੀ ਮਾਂ ਚਾਹੁੰਦੀ ਹੈ ਵੀ ਉਹਦਾ ਬੱਚਾ ਭਟਕਦਾ ਰਹੇ? ਕੀ ਜਿਹੜੇ ਰੱਬ ਨੂੰ ਆਪਾਂ ਮਿਲਣਾ ਚਾਹੁੰਦੇ ਉਹ ਚਾਹੁੰਦਾ ਹੈ ਵੀ ਆਪਾਂ ਭਟਕਦੇ ਰਹੀਏ? ਤੋ ਉਹਨਾਂ ਨੇ ਸਾਡੇ ਉੱਤੇ ਗੁਰੂ ਸਾਹਿਬ ਜਿਹੜੇ ਨੇ ਉਹ ਸੋਝੀ ਦੇਣ ਲਈ ਸਾਨੂੰ ਬੈਠੇ ਨੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਮੈਂ ਨਿਵ ਨਿਵ ਪਾਏ ਲੱਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ। ਮੈਂ ਆਪਣੇ ਅੰਦਰ ਹੀ ਰਾਮ ਨੂੰ ਦੇਖ ਲਿਆ। ਕਰਤ ਵਿਚਾਰ, ਮੈਂ ਕੀ ਕੀਤੀ? ਵਿਚਾਰ ਕੀਤੀ। ਕਿਹਦੀ ਵਿਚਾਰ ਕੀਤੀ? ਆਪਣੇ ਆਪ ਦੀ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਰੱਬ ਕਹਿੰਦਾ ਇਹ ਸ਼ੇਖ ਫਰੀਦ ਆਪਣੇ ਆਪ ਨੂੰ ਸਵਾਰ ਲਾ, ਸਾਰਾ ਕੁਝ ਹੀ ਹੈ। ਆਪਣੇ ਅੰਦਰ ਦੇ ਮੰਦ ਖਿਆਲਾਂ ਨੂੰ ਦੂਰ ਕਰਦੇ, ਸਾਰਾ ਕੁਝ ਹੀ ਹੈ।

0: सब जग तेरा होए। तो करत विचार, मैं अपने अंदर दी विचार कीती, बंदे खोज दिल हर रोज, अपने आप दी विचार कीती। करत विचार हिरदय हर रविया, ते मैनू समझ लग गई वह हिरदे विच ही रविया होया, अंदर ही है। करत विचार हिरदय हर रविया, हिरदय देख विचारिया, ते उन्हूं मैं किथे विचारिया, अपने हिरदे विच वेख के विचार लिया, उन्हूं अंदर ही है। तो बाबा जी अगले बचन विच कहिंदे ने, रवनी रवै बंधन नहीं टूटै, विच हो मैं परम न जाई। बंदा भटक रहा है, रवनी रवै, रवनी रवै दा मतलब हुंदा है भटकना, जबानी इदा बंदा भटक रहा है। रवनी रवै दा मतलब है, रवनी दा अर्थ कीता जबानी, जबानी रवै जो बंदा बोलता है की करता, वह बंधन नहीं टूटै, जिहड़े भटकना वाले बंधन ने टुट नहीं रहे। रवनी रवै बंधन नहीं टूटै, विच होमे भरम न जाई। होमे विच है इस करके भरम नहीं मिटदा, अल्यूजन नहीं मिटदा, भरम दे विच है। तो भरम की निशानी की होंगी, सतगुरु ने बाणी विच इहनूं एक्सप्लेन किया, माधवे क्या कही भ्रम ऐसा, जैसा मानी होए ना तैसा। लाइफ विच भरम इदां काम करदा भी जिदा तुसीं समझ के बैठे हो, रियलिटी ये नहीं है, असलीयत कुछ होर है, असलीयत कुछ होर है। तो असलीयत एक दिन प्रगट हो जाती। भरम की हुंदा है? भरम है भी रस्सी पई सी, रस्सी पई सी घर दे विच, ते हनेरा सी, ते तुहानू इदां लगन लग पिया भी ये की है, सप्प है। सारा टब्बर रात नू मंजे ते थले नहीं उतरिया भी थले सप्प है। जदों माड़ा जिहा चानण होया फिर पता लगा भी नहीं, और ये सप्प नहीं, ते रस्सी सी, एवें डरदे रहे। तो भरम का मतलब की हुंदा भी जिद्दां जिहड़ी चीज़ नू बंदा मन के बह गया, रियलिटी च उदां नहीं हुंदी। तो वह भरम फैलाया जाता। आ सिंह सभा के बारे बड़ा भरम फैलाया गया, कंटेनर च सरूप आए जी, आ होए निक हो गया ना गल स्पष्ट, कख नहीं सी, सब भरम फैलाया गया। तो एक तरह से बंदा मान ही लैंदा ना कोई भी चीज़ है। तो भरम दूर किवें हुंदा है? जदों आपां विचार करते हैं, जदों आपां विचार करते हैं, जदों गल्लां नूं समझण लग पैंदे हां। भरमी भरम जिहड़ा है वह बंदे की मत ते पर्दा पा दिंदा, घर परिवार भी इदा हों। तो भरम की डेफिनेशन ये है भी जैसा मानिए होए ना तैसा, भी जिदा मैं मन के बह गया, रियलिटी च इदा नहीं, कुछ भी नहीं है। हुण मैं आप रात को तुरे जाइए, बंदे के पिछे कोई चीज डिग पई, डर गया बंदा भी मेरे पिछे कोई तुरिया आ रहा, तो जदों तक घरे वड़ नहीं ना गया, सहम ही सहम वो अंदर नाल नाल तुरिया गया। तो किड्डी चंगी गल सी भी जे उत्थे थोड़ा जिहा हौसला करके पिछे नूं वेख लैंदा भी पिछे है की है, फिर उहदे जे उत्थे हौसला कर लैंदा ना, ते घर तक उहदे नाल सहम नहीं सी जाणा। तो भरम चीज इदां दी, अल्यूजन चीज इदां दी, अल्यूजन क्रिएट किए जाते हैं, अल्यूजन सिरजे भी जाते हैं। हुण जिन्ना आ जादूगर की खेड जिहड़ी हुंदी है ना जी सात संगत जी, ये किहदे सिर उत्ते टिकी हुंदी है? अल्यूजन हुंदा, उह जादूगर इदां करदा भी किसी की गर्दन ला दिती, उन्हें सामने बैठी ऑडियंस वो उत्तों प्रभावित होंगी है। पर आपां नूं भी पता भी जे इदां गर्दन लाउण लग पवे तो कोर्ट ने इहनूं सज़ा दे देनी है, कातल है बंदा। तो वह जिन्ना चिर बंदा जादूगर की खेड वेंदा रहिंदा ना, इन्ना उहदे विच खुभिया रहिंदा, उहनूं इदां लगदा भी जिवें रियलिटी है भाई, भी हत्थां दे विचों कबूतर कढ़ी जांदा है ना, किहड़े तरीके नाल किसी की धौण ला के किसी के सिर उत्ते ला दिंदा। असीं सामने बैठे इन्ना अट्रैक्ट हुंने उस भरम दे वल। तो इदां ही अपनी लाइफ दे विच जिहड़े सानूं भरम ने, माया ने सानूं भरम च पाया होया, क्योंकि ये चीज़ जादूगर की खेड वर्गा सानूं अट्रैक्ट कर दियां, पर रियलिटी कुछ होर है, असलीयत कुछ होर है। तो सतगुरु ने अज बख्शिश की, आख्या भी जदों तुहाडे अंदरों अज्ञानता मिटेगी, बेसमझी मिटेगी, गुरु का ज्ञान आएगा, चानण होगा, फिर तुहानूं पता लगू भी यार ये रस्सी है, ये सप्प नहीं है। तो असि इस करके ज्ञान लेना बड़ा जरूरी है। बाबा जी ने कहा, रतन हार लाभ लाभ मिटे अज्ञान होए उजियारा, रवनी रवै बंधन नहीं टूटे विच होमे भरम न जाई। अच्छा, होमे विच बंदा होवे ते तां वी भरम नहीं जांदा। होमे वाला की है? होमे विच बंदा कहिंदा मैनूं पता मैनूं ना दस्सिओ। हुण जिहड़ा बंदा इस होमे विच तरिया फिरदा वे मैनूं ते पता मैनूं ना दस्सिओ, ਉਹਦਾ ਪਰਮ ਮਿਟ ਸਕਦਾ? ਕਦੀ ਉਹਦਾ ਨਹੀਂ ਮਿਟ ਸਕਦਾ। ਹੋਂ ਮੈਂ ਪਰਮ ਨਾ ਜਾਈ ਸਤਿਗੁਰ ਮਿਲੈ, ਜਦੋਂ ਗੁਰੂ ਮਿਲ ਪੈਂਦਾ। ਸਤਿਗੁਰ ਮਿਲੈ ਤਾਂ ਹੋਂ ਮੈਂ ਟੁੱਟੈ, ਗੁਰੂ ਮਿਲਦਾ ਹੈ ਤੇ ਅੰਦਰ ਦੀ ਹਉਮੈ ਟੁੱਟ ਜਾਂਦੀ, ਗੁਰੂ ਅੰਦਰ ਦੀ ਹਉਮੈ ਨੂੰ ਤੋੜ ਦਿੰਦਾ। ਸਤਿਗੁਰ ਮਿਲੈ ਤਾਂ ਹਉਮੈ ਟੁੱਟੈ ਤਾਂ ਕੋ ਲੇਖੈ ਪਾਈ, ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਧਾਰੇ। ਆਖਿਆ ਸੁੱਖਾਂ ਦਾ ਸਾਗਰ ਵਾਹਿਗੁਰੂ ਦਾ ਨਾਮ, ਜਿਹਨੇ ਆਪਣੇ ਉਰ ਦਾ ਮਤਲਬ ਹੁੰਦਾ ਸਾਧ ਸੰਗਤ ਹਿਰਦਾ, ਜਿਹਨੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਭਗਤ ਵਸ਼ਲ ਜਗ ਜੀਵਨ ਦਾਤਾ, ਭਗਤ ਵਸ਼ਲ ਜਗ ਜੀਵਨ ਦਾਤਾ, ਜਗਤ ਨੂੰ ਜੀਵਨ ਦੇਣ ਵਾਲਾ ਦਾਤਾ। ਤੇ ਸਤਿਗੁਰ ਨੇ ਕਿਹਾ ਭਗਤਾਂ ਨੂੰ ਪਿਆਰ ਕਰਨ ਵਾਲਾ, ਵਸ਼ਲ ਦਾ ਅਰਥ ਹੁੰਦਾ ਪਿਆਰ ਕਰਨ ਵਾਲਾ। ਭਗਤ ਵਸ਼ਲ ਜਗ ਜੀਵਨ ਦਾਤਾ, ਮਤ ਗੁਰਮਤ ਹਰ ਨਿਸਤਾਰੇ, ਉਹ ਸਾਡਾ ਪਾਰ ਉਤਾਰਾ ਕਰਦਾ ਕਿੱਦਾਂ? ਗੁਰੂ ਦੀ ਮਤ ਦੁਆਰਾ। ਤਾਂ ਬਾਬਾ ਜੀ ਬਾਣੀ ਵਿੱਚ ਕਹਿੰਦੇ ਨੇ ਭਾਈ ਗੁਰੂ ਦੀ ਮਤ ਲਿਆ ਕਰੋ, ਗੁਰੂ ਤੋਂ ਗਿਆਨ ਹਾਸਲ ਕਰੋ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਗੁਰੂ ਦੀ ਮਤ ਨਾਲ ਕਲਿਆਣ ਹੋਣਾ, ਅੱਜ ਦਾ ਜਿਹੜਾ ਮੁੱਖ ਵਾਕ ਵੀ ਹੈ ਨਾ, ਹੁਕਮਨਾਮਾ ਸਾਹਿਬ ਵੀ ਹੈ ਜਿਹੜਾ ਅੱਜ ਦਾ, ਉਹਦੇ ਬੋਲਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਗੁਰੂ ਦੀ ਮਤ ਦੁਆਰਾ ਪ੍ਰਭੂ ਨੇ ਮੇਰੇ ਜੀਵਨ ਵਿੱਚ ਇਹੋ ਜਿਹੇ ਗੁਣ ਭਰ ਦਿੱਤੇ। ਪੰਜ ਦੋਖ, ਪੰਜੇ ਦੁੱਖ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਪੰਜ ਦੁੱਖ ਨੇ। ਅਰ ਅਹੰਗ ਰੋਗ, ਫਿਰ ਆਖਿਆ ਹੰਕਾਰ ਰੋਗ ਵੀ ਹੈ। ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ, ਮੇਰੇ ਤਨ ਵਿੱਚੋਂ ਗੁਰੂ ਨੇ ਸਾਰੇ ਹੀ ਦੂਰ ਕਰ ਦਿੱਤੇ। ਤੋ ਅਗਲਾ ਅਖੀਰਲਾ ਪਤਾ ਹੈ, ਮਨ ਸਿਓ ਜੂਝ ਮਰੈ ਪ੍ਰਭ ਪਾਏ। ਆਖਿਆ ਤੁਸੀਂ ਜੂਝਣਾ ਹੈ ਨਾ, ਪਤਾ ਕਿਹਦੇ ਨਾਲ ਜੂਝਿਆ ਕਰੋ? ਆਪਦੇ ਮਨ ਨਾਲ ਜੂਝਿਆ ਕਰੋ। ਮਨ ਨਾਲ ਜੂਝਣਾ ਸਭ ਤੋਂ ਔਖਾ, ਉਦਾਂ ਡਾਂਗਾਂ ਚੁੱਕ ਕੇ ਲੋਕਾਂ ਦੁਆਰੇ ਹੋਣਾ ਤੇ ਬੜਾ ਸੌਖਾ ਹੁੰਦਾ, ਸਭ ਤੋਂ ਔਖੀ ਗੱਲ ਆਪਣੇ ਮਨ ਦੇ ਨਾਲ ਜੂਝਣਾ ਹੈ। ਮਨ ਸਿਓ ਜੂਝ ਮਰੈ, ਆਖਿਆ ਮਨ ਨਾਲ ਜੂਝ ਕੇ ਮਰ ਜਾ, ਆਪਣੀ ਬੁਰਾਈ ਨੂੰ ਮਾਰ ਦੇ। ਪ੍ਰਭ ਪਾਏ ਮਨਸਾ ਮਨੈ ਸਮਾਏ, ਤੇ ਉਹ ਮਨਸਾ, ਉਹ ਮਨ ਦਾ ਫੁਰਨਾ ਜਿਹੜਾ ਤੈਨੂੰ ਦੁਖੀ ਕਰਦਾ, ਉਹ ਦੂਰ ਹੋ ਜਾਵੇਗਾ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਭਾਏ ਲਿਵ ਲਾਏ। ਫਿਰ ਬੰਦਾ ਸਹਿਜ ਵਿੱਚ ਆ ਜਾਂਦਾ, ਅਡੋਲ ਹੁੰਦਾ, ਤੇ ਵਾਹਿਗੁਰੂ ਦੇ ਵਿੱਚ ਉਹਦੀ ਲਿਵ ਲੱਗ ਜਾਂਦੀ। ਤੋ ਇੰਨੀਆਂ ਕੁ ਬੇਨਤੀਆਂ ਅੱਜ ਲਈ ਪ੍ਰਵਾਨ ਕਰਨੀਆਂ ਜੀ। ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਨੇ, ਜਿਨ੍ਹਾਂ ਨੇ ਲੜੀਵਾਰ ਸ਼ਬਦ ਦੀ ਕਥਾ ਆਪ ਦੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਗੱਲ ਮਨ ਤੇ ਹੀ ਡਿੱਗਦੀ ਹੈ, ਤੇ ਪਾਤਸ਼ਾਹ ਨੇ ਰੋਜ਼ ਸਾਨੂੰ ਜਪਜੀ ਸਾਹਿਬ 'ਚ ਅਸੀਂ ਪੜ੍ਹਦੇ ਹਾਂ ਕਿ ਮਨ ਜੀਤੇ ਜਗ ਜੀਤ, ਮਨ ਨਹੀਂ ਜਿੱਤਿਆ ਜਾਂਦਾ। ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਘਟਿਆ ਜਾਏ। ਇਹ ਚੱਲ ਹੈ, ਰੁਕਦਾ ਨਹੀਂ, ਇਹ ਟਿਕਦਾ ਨਹੀਂ। ਗੁਰੂ ਪਿਆਰੇ ਇਹਨੂੰ ਰੋਕਣਾ ਮਾਲਕ ਦੀ ਕਿਰਪਾ ਨਾਲ, ਜਿਹਦਾ ਰੁਕ ਗਿਆ ਉਹਦੇ ਤੇ ਕਿਰਪਾ ਹੋ ਜਾਂਦੀ ਹੈ। ਕਿਉਂਕਿ ਮਨ ਨਹੀਂ ਹੈ ਜਿਹੜਾ ਸਾਡੇ ਕੋਲ ਸਭ ਕੁਛ ਕਰਾਉਂਦਾ, ਇਹ ਮਨ ਸਰੀਰ ਨੂੰ ਵੀ ਨਹੀਂ ਬਹਿਣ ਦਿੰਦਾ। ਇੱਥੇ ਆਉਂਦਾ ਤੇ ਕਹਿੰਦਾ ਚੱਲ, ਮਿੰਟ ਨਹੀਂ ਲਾਉਂਦਾ, ਕਿਉਂਕਿ ਮਨ ਦੀ ਸਪੀਡ ਵੀ ਬੜੀ ਆ। ਤੁਸੀਂ ਦੇਖੋ ਸਭ ਤੋਂ ਵੱਧ ਸਪੀਡ ਇਹ ਮਿਣੀ ਨਹੀਂ ਜਾ ਸਕਦੀ। ਇੱਥੇ ਬੈਠਾ ਹੁਣੇ ਗਲੀਆਂ 'ਚ ਫਿਰਦਾ, ਪਿੰਡ ਆਖੋ ਸਤਨਾਮ ਫਿਰਦਾ ਨਾ, ਕਿੱਥੇ ਕਿੱਥੇ ਤੁਰਿਆ ਫਿਰਦਾ। ਆਪਾਂ ਇੱਥੇ ਬੈਠੇ ਸਾਰਾ ਹਿਸਾਬ ਕਿਤਾਬ ਕਰੀ ਜਾਂਦੇ ਹਾਂ, ਆਪਣੇ ਬਿਜ਼ਨਸ ਦਾ ਵੀ, ਵਰਕਰਾਂ ਦਾ ਵੀ, ਆਪਣੇ ਸਾਰਿਆਂ ਦਾ, ਕਿਉਂਕਿ ਇਹ ਟਿਕਦਾ ਹੀ ਨਹੀਂ, ਇਹ ਖਲੋਂਦਾ ਹੀ ਨਹੀਂ। ਬਸ ਇਹਨੂੰ ਖਿਲਾਰਨਾ ਵਾ, ਜਿੱਦਣ ਇਹ ਖਲੋ ਗਿਆ ਨਾ ਉਦਣ ਹੀ ਬਖਸ਼ਿਸ਼ ਹੋ ਜਾਣੀ ਆ। ਤੋ ਮਾਲਕ ਕਿਰਪਾ ਕਰੇ, ਰਹਿਮਤ ਕਰੇ, ਅਸੀਂ ਕੋਸ਼ਿਸ਼ ਕਰੀਏ ਕਿ ਮਨ ਦਾ ਟਿਕਾਓ ਬਣ ਜਾਵੇ। ਮਨ ਕਦੀ ਰੱਜਦਾ ਨਹੀਂ ਗੁਰਮੁਖ ਪਿਆਰੇ, ਇਸੇ ਕਰਕੇ ਪਾਤਸ਼ਾਹ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ, ਪਾਰ ਸਹਿ ਸਿਆਣੇ ਭਾਵੇਂ ਇੱਕ ਲੱਖ ਹੋਏ ਤਾਂ ਇੱਕ ਨੇ ਚੱਲੇ, ਤੇ ਅਗਲੀ ਪੰਕਤੀ ਕਿਹਾ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਉਹਦੇ ਹੁਕਮ ਚ ਉਹਦੇ ਪਾਣੇ ਚ ਜੋ ਦੇਣਾ ਉਹਨੇ ਦੇ ਹੀ ਦੇਣਾ ਗੁਰੂ ਪਿਆਰਾ ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ ਬਹੁਤ ਬਹੁਤ ਧੰਨਵਾਦ ਸੋ ਹੁਣ ਭਾਈ ਰਿਪਨਦੀਪ ਸਿੰਘ ਦਾ ਪਰਿਵਾਰ ਪਹੁੰਚ ਗਿਆ ਗੁਰਦੁਆਰਾ ਸਾਹਿਬ ਮੈਂ ਬੇਨਤੀ ਉਹਨਾਂ ਨੂੰ ਕਰਨ ਜਾ ਰਿਹਾ ਉਹ ਦਰਬਾਰ ਚ ਆ ਜਾਣ ਕਿਉਂਕਿ ਪਾਠ ਜਿਹੜਾ ਸੁਖਮਨੀ ਸਾਹਿਬ ਦਾ ਆਰੰਭ ਹੋਣ ਲੱਗਾ ਭਾਈ ਰਿਪਨਦੀਪ ਸਿੰਘ ਦੇ ਪਰਿਵਾਰ ਵੱਲੋਂ ਬੱਚੀ ਦਾ ਜਨਮ ਦਿਨ ਸੋ ਆਓ ਬੜੇ ਪਿਆਰ ਨਾਲ ਸੁਖਮਨੀ ਸਾਹਿਬ ਦੇ ਪਾਠ ਭਾਈ ਗੁਰਦੇਵ ਸਿੰਘ ਜੀ 11 ਵਜੇ ਤੱਕ ਕਰਨਗੇ ਉਸ ਤੋਂ ਬਾਅਦ 1 ਘੰਟੇ ਲਈ ਕੀਰਤਨ ਉੱਪਰ ਦੀਵਾਨ ਦੀ ਸਮਾਪਤੀ ਹੋਏਗੀ ਔਰ ਛਾਪਾ ਨਗਰ ਗੌਰ ਨਗਰ ਅਤੇ ਗੁਲਜ਼ਾਰ ਟਰਾਂਸਪੋਰਟ ਅਤੇ ਜੈਟ ਸਪੀਡ ਅਤੇ ਟ੍ਰਿਪਲ ਐਸ ਕੰਪਨੀਆਂ ਵੱਲੋਂ ਖੰਡ ਪਾਠ ਆਰੰਭ ਨੇ ਐਤਵਾਰ ਨੂੰ ਭੋਗ ਪੈਣਗੇ ਕੱਲ੍ਹ ਨੂੰ ਭੋਗ ਪੈਣਗੇ ਆਓ ਸਰਵਣ ਕਰੀਏ ਕੀਰਤਨ ਵਾਹਿਗੁਰੂ ਜੀ ਕਾ ਸੁਖਮਨੀ ਸਾਹਿਬ ਦੇ ਪਾਠ ਭਾਈ ਸਾਹਿਬ ਉਹਨਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ 5ਵਾਂ ਸਲੋਕ 1 ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰੇ ਨਮਹਿ ਜੁਗਾਦਿਗੁਰੇ ਨਮਹਿ ਸਤਿਗੁਰੇ ਨਮਹਿ ਸ਼੍ਰੀ ਗੁਰਦੇਵ ਹੈ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਧਨ ਮੈਂ ਮਿਟਾਵੋ ਸਿਮਰੋ ਜਾ ਸੁਭ ਸੰਬਰ ਏਕੈ ਨਾਮ ਜਪਤਾ ਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖਰ ਕਿਨੈ ਰਾਮ ਨਾਮ ਇਕ ਆਖਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮੈਂ ਮੰਗਨੀ ਨਾ ਆਵੈ ਕਾਂਖੀ ਏਕੇ ਦਸ ਤੁਹਾਰੋ ਨਾਨਕ ਗੁਣ ਸੰਗ ਮੋਏ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ ਰਾਓ ਪ੍ਰਭ ਕੇ ਸਿਮਰਨ ਗਰਬ ਨਾ ਬਸੇ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਨ ਕਛ ਬਿਘਨ ਨਾ ਲਾਗੈ ਪ੍ਰਭ ਕੇ ਸਿਮਰਨ ਅੰਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੁਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨਾ ਆਪ ਸਿਮਰਾਏ ਨਾਨਕ ਤਾ ਗਹਿਲਾ ਗੋ ਪਾਏ ਪ੍ਰਭ ਕਾ ਸਿਮਰਨ ਸਭ ਥੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤਿਸਨਾ ਬੂਝਾ ਹੈ ਪ੍ਰਭ ਕੇ ਸਿਮਰਨ ਸਭ ਕੇ ਸੂਝਾ ਹੈ ਪ੍ਰਭ ਕੇ ਸਿਮਰਨ ਨਹੀਂ ਜਮਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਕੀ ਮਲ ਜਾਏ ਅੰਮ੍ਰਿਤ ਨਾਮ ਨਿਸਮੈ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਰਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪੁੱਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹੁ ਮੁਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਵਕਾਰੀ ਪ੍ਰਭ ਕੋ ਸਿਮਰੇ ਤਿੰਨ ਸਤ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੁਖ ਬਿਆਵੇ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨਹਿ ਚਲੇ ਆਸਨ ਪ੍ਰਭ ਕੇ ਸਿਮਰਨ ਕਮਲ ਬਿਗਾਸਨ ਪ੍ਰਭ ਕੇ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਜਨ ਜਨ ਸਰਨੀ ਪਾਇਆ ਹਰ ਸਿਮਰਨ ਘਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਪਾਏ ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀ ਚੌਂਕੜ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲਾ ਕਾਰਾ ਹਰ ਸਿਮਰਨ ਮੈਂ ਆਪ ਨਿੰਕਾਰਾ ਕਰ ਕਿਰਪਾ ਜਿਸ ਆਪ ਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਹਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਵਰੀ ਜੇ ਮਾਤ ਪਿਤਾ ਸੁਮੀਤ ਨ ਭਾਈ ਮਨੁਆ ਨਾਮ ਤੇਰੇ ਸੰਗ ਸਹਾਈ ਜੇ ਮਹਾਂ ਭਿਆਨ ਦੂਤ ਜਮਦਲ ਹੈ ਤਾਂ ਕੇਵਲ ਨਾਮ ਸੰਗ ਤੇਰੇ ਚੱਲ ਹੈ ਜੇ ਮੁਸ਼ਕਲ ਹੋਵੇ ਅਧ ਭਾਰੀ ਹਰ ਕੋ ਨਾਮ ਖਿਨਮੈ ਅਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂ ਕਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰ ਹੈ ਅਨਕ ਮਾਇਆ ਰੰਗ ਤਿਖ ਨਾਮ ਜਾਵੈ ਹਰ ਕਾ ਨਾਮ ਜਪਤ ਅਕਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗੋਧ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰੂ ਪਰਮ ਘਤ ਪਾਈਐ ਸ਼ੂਰਤ ਨਹੀਂ ਘੋਟ ਲਗਵਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਘਨ ਜਾਇ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜਉਨ ਜਨਮੈ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰਗ ਕੇ ਗਨ ਜਾਇ ਨ ਕੋਸਾ ਹਰ ਕਾ ਨਾਮ ਉਹਾਂ ਸੰਗਤੋਸਾ ਜੇ ਪੈਣੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂੰ ਹਰ ਕਾ ਨਾਮ ਤੇ ਨਾਲ ਪਛਾਣੂ ਜੇ ਮਹਾ ਭਿਆਨ ਤਬਦ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝੇ ਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸਨ ਦਿਨ ਰਾਤ ਹਰ ਹਰ ਔਖਤ ਸਾਧ ਕਮਾਦ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮੰਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕਹਿ ਬਿਰਤ ਬਵੇਕੈ ਹਰ ਕਾ ਨਾਮ ਜਨ ਕਹੋ ਮੁਕਤ ਜੁਗਤ ਹਰ ਕੇ ਨਾਮ ਜਨ ਕਹੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਹੋ ਭੋਗ ਜੋਗ ਹਰ ਨਾਮ ਜਪਤ ਕਹੇ ਨਏ ਵਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਕੇ ਤੇ ਤਰੈ ਬਾਹਰ ਜਾ ਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਸਤਰ ਬਹੁ ਸਿਮਰਤੀ ਪੇਖੇ ਸਰਬ ਟਟੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਸਤਰ ਸਿਮਰਤ ਵਿਗਿਆਨ ਜੋ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨਕ ਪ੍ਰਕਾਰ ਕੀ ਹੈ ਬੋ ਜਤਨਾ ਪੁੰਨਦਾਨ ਹੋਮੇ ਮੋਹਰਤਨਾ ਸਰੀਰ ਕਟਾਏ ਹੋਮੇ ਘਰ ਰਾਤੀ ਵਰਤਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨਾਉ ਖੰਡ ਪ੍ਰੀਤੀ ਫਿਰੇ ਚਿਰ ਜੀਵੇ ਮਹਾਵਦਾਸ ਤਪੀ ਸਿਰ ਥੀਵੇ ਅਗਨ ਮੈਂ ਹੋਮਤ ਪੁਰਾਣ ਕਣਕ ਅਸਭ ਹੈ ਵਰ ਭੂਮਦਾਨ ਨੌਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮੇ ਹਰ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤੋ ਵੀ ਹੋਮੇ ਮਹਿਲ ਨ ਜਾਵੈ ਹਰ ਕੇ ਨਾਮ ਸੰਸਾਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੈ ਕਰੋ ਘਮਾਨ ਮਨ ਥੇ ਹੁੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਥੇ ਜਾਤ ਇਸ ਦੇਹੀ ਕੋ ਬਹੁ ਸਾਧ ਨਾ ਕਰੇ ਮਨ ਤੇ ਕਬੂ

0: करे। जिस ठाकुर से नाई चारा ताको कीजे सद नमस्कारा, जाके मन लगा परम मीठा सर्ब सुख ताउ मन मुठा। जिस जन अपना हुक्म मनाया सर्ब थोक नानक तिन पाया। अगणत शाह अपनी देरास खात पीत बरते आनंद उलास, अपनी अमान कश बहुर साले अज्ञानी मन रोस करे। अपनी प्रतीत आप ही खोवे बहुर उसका विश्वास न होवे। जिसकी बस्त तिस आग्ञा राखे प्रभ की आज्ञा माने माथे, उसते चौगुन करे निहाल नानक साहिब सदा दयाल। अनक पात माया के हेत सर पर होवत जाना नेत, बिरक की छाया से रंग लावे ओ बिनसे ओ मन पछतावे। जो दिसे सो चालन हार लपट रहे ते अंध अंधार, मटाऊ से जो लावे नेह ताको हाथ न आवे के। मन हर के नाम की प्रे सुखदाई कर कृपा नानक आप ले लाई। मिथ्या तन धन कुटुंब सबाया मिथ्या होमे ममता माया, मिथ्या राज जोबन तन माल मिथ्या काम क्रोध विकराल। मिथ्या रास्त हस्ती असव बस्तरा मिथ्या रंग संग माया पीक हस्ता, मिथ्या त्रो मोह अभिमान मिथ्या आपस उपर करत गुमान। अस्थिर भगत साध की चरण नानक जप जप जीवे हर के चरण। मिथ्या श्रोण पर निंदा सुने मिथ्या हस्त पर दर्भ को ही रह, मिथ्या नेत्र पेहत पर त्रिया रूपाद मिथ्या रसना भोजन अनुसवार। मिथ्या चरण पर विकार को तावे मिथ्या मन पर लोभ लुभावे, मिथ्या तानी पर उपकारा मिथ्या बासले तिकारा। बिन बूझे मिथ्या सब पै सफल देह नानक हर हर नाम ले। मृति सागत की आरजा साज बिना कह हो सुचा, मिर्था नाम बिना तने अंद मुख आवत ताके दुर्गंध। बिन सिमरन दिन रहन ब्रथा बिहाय मेघ बिना ज्यो खेती जाए। गोबिंद भजन बिनु ब्रथ है सब काम ज्यो किरपन के नरार्थ दाम। धन धन ते जन जेह घट बस्यो हर नाओ नानक ताके बल बल जाओ। रहते अवर कछ अवर कमावत माने प्रीत मुखों गंड लावत, जानन हार प्रभु पर बीन बार पेख न काऊ पीन। अवर उपदेसे आप न करे आवत जावत जन्मे मरे, जिसके अंतर बसे निरंकार तिसकी सीख तरह संसार। जो तुम पाने तिन प्रभ जाता नानक उन्दन चरण पराता। करो बेनती पार ब्रह्म सब जाने अपना किया आपे माने। आपे आप करतन बेरा किसे दूर जनावत किसे बजावत नेरा। उपाव सियान पसगल ते रहत सब कश जाने आत्म की रहत। जिस भावे तिस लै लड़ लाए थान थनंतर समाए। सो सेवक जिस कृपा करी निमख निमख जप नानक हरी। सलोक काम करो दियार लोभ मोह बिनस जाए अहमेव, नानक प्रभ शरणागति कर प्रसाद गुरुदेव अष्टपदी। जे प्रसाद शक्ति अमृत खाहे तिस ठाकुर को रख मन माहे। जे प्रसाद सुगंध तन लावे तिसको सिमरत सिमरत परम गत पावे। जे प्रसाद बसे सुख मंदर तिसे त्याय सदा मन अंदर। जे प्रसाद गृह संग सुख बसनो आठ पैर सिमरो तिस रसनो। जे प्रसाद रंग रस भोग नानक सदा त्याय त्यावन जोग। जे प्रसाद पाठ पटंबर हंडावे तिसे त्याग कत अवर लुभावे। जे प्रसाद सुख सेज सोई जय मन आठ पैर ताका जस गावी जय। जे प्रसाद तुझ सब को माने मुखता को जस रसन बखाने। जे प्रसाद तुर रहता धर्म मन सदा त्याए केवल पार ब्रह्म। प्रभ जी जबत दर गए मान पावे नानक पासे ती कर जावे। जे प्रसाद आरोग कंचन देही लिव लाभो तिस राम स्नेही। जे प्रसाद तेरा उल्ला रहत मन सुख पावे हर हर जस कहत। जे प्रसाद तेरे सगल छिद्र ठाकी मन सरनी पर ठाकुर प्रवता कह। जे प्रसाद तुझको न पहुँचे मन सास सास सिमरो प्रभु उच्चे। जे प्रसाद पाई दुर्लभ दे नानक ताकि भगत करे। जे प्रसाद आप भुखन आप भूखन पहरी जे मन ते सिमरत क्यों आस की जय। जे प्रसाद असव अस्त असवारी मन तिस प्रभ को कबू न बिसारी। जे प्रसाद बाग मिलक तना राख परोए प्रभ अपने मना। जिन तेरी मन बनत बनाई उठत बैठत सत से त्याई ਤੇ ਸਹਿਤੇ ਆਏ ਜੋ ਏਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੇ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤਿ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂੰ ਲਾਇਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ ਸਲੋਕ ਅਗਮ ਅਗਾਦ ਭਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਤ ਸਗਲੀ ਖੋਤ ਸਾਧ ਕੇ ਸੰਗ ਮਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਾ ਹੈ ਸਮਾਨੀ ਸਾਧ ਕੇ ਸੰਗ ਆ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰਫ ਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਾ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੈ ਪਰਮਾਨੰਦਾ ਸਾਧ ਕੇ ਸੰਗ ਨਾ ਹੀ ਹੋ ਤਾਪ ਸਾਧ ਸੰਗ ਦਜੇ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਾ ਕਬੂ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਜੇ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕਲੂ ਖਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਇਆਂ ਉਹਾਂ ਸਹਿਲਾ ਸਾਧ ਸੰਗ ਬਿਸ਼ੁਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਕੜ ਕੜ ਡੀਠਾ ਸਾਧ ਸੰਗ ਪੈ ਅਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਨੇ ਤੇਤਾ ਬਕਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਾਈ, ਨਾਨਕ ਸਾਧ ਪ੍ਰਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਵ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਤੀਰਜ ਏਕ, ਜਿਉ ਬਸਦਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵੋ ਕਾ ਸਹਿ ਸੁਪਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰੀ ਉੱਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੇ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਇੱਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗਹਿਤਾ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਕਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਵ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਕਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹੱਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਉ ਧਨੀ। ਸਲੋਕ ਉਰਤਾਰੇ ਜੋ ਅੰਤਰ ਨਾਮ, ਸਰਬ ਮੈਂ ਭੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਰ ਤ੍ਰੈ ਰੂਪ ਨਾ ਭੇਖੈ ਨੇਤਰ, ਸਾਧਕੀ ਟੈਲ ਸੰਤ ਸੰਗੇਤ। ਕਰਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਬਾਸਨਾ ਮਨ ਤੇ ਟਰੈ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਪਰਸ। ਵੈਸਨੋ ਜੇ ਜੋ ਜਿਸ ਉੱਪਰ ਸੋ ਪ੍ਰਸੰਨ, ਵਿਸਰ ਗਈ ਮਾਇਆ ਤੇ ਹੋਏ ਪਿੰਨੋ। ਕਰਮ ਕਰ ਧੋਵੈ ਨੇ ਕਰਮ, ਤਿਸ ਵੈਸਨੋ ਕਰ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨੀ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗ ਰਾਚੈ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ। ਆਪ ਦ੍ਰਿੜੈ ਅਵਰੈ ਨਾਮ ਜਪਾਵੇ, ਨਾਨਕੋ ਵੈਸਨੋ ਪਰਮ ਗਤ ਪਾਵੇ। ਭਗਉ ਤੇ ਭਗਵੰਤ ਭਗਤ ਕਾ ਰੰਗ, ਸਗਲ ਤਿਆਗਿਆ ਦੁਸ਼ਟ ਕਾ ਸੰਗ। ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜਾ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੇ। ਭਗਵੰਤ ਕੀ ਟਹਿਲ ਕਰੇ ਨਿਤਨੀਤ, ਮਨ ਤਨ ਅਰਪੈ ਬਿਸਨ ਪ੍ਰੀਤ। ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆ ਤੁਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪ੍ਰਾਣ ਸਿਮਰਤ ਬੂਜੈ ਮੂਲ, ਸੁਖ ਮੈਂ ਜਾਣੇ ਅਸੂਲ, ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾ ਸੰਗ ਪਾਵੇ ਜਨ ਕੋਏ, ਕਰ ਕਿਰਪਾ ਯੰਤਰ ਉਰ ਧਾਰੈ, ਪਸ ਪ੍ਰੇਤ ਮੁਗਧ ਪਾਤਰ ਕੋ ਤਾਰੇ, ਸਰਬ ਰੋਕਾ ਔਖਦ ਨਾਮ, ਕਲਿਆਣ ਰੂਮ ਮੰਗਲ ਗੁਣ ਗਾਮ, ਕਾਉ ਜੋਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਤ ਸੰਤਨ ਪਾਇ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਉ ਕਹਾਵੈ, ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਪੁਰਕੇ ਹੈ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜੇ ਜਿਦ ਕਰ ਰੱਖੇ ਤੈਸਾ ਤੇ ਨਾਉ, ਆਪੇ ਕੁਰਨ ਕਰਾਮਣ ਜੋਗ, ਪ੍ਰਭਾਵੇ ਸੋਈ ਪਨੋਗ, ਪਸਰੇ ਆਪ ਅਨੰਤ ਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ, ਉਸਤਦ ਕਰੇ ਅਨੇਕ ਜਾਣੇ ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਾਬਿਦ ਅਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਮਨ ਪ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਆਤਮ ਧਿਆਨ ਤਾਰੇ, ਕਈ ਕੋਟ ਕਵ ਕਾਵ ਵਿਚਾਰੈ, ਕਈ ਕੋਟ ਨਵਤਨ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸ਼ਰਮ ਆਏ, ਕਈ ਕੋਟ ਪ੍ਰਦੇਸ਼ ਪ੍ਰਮਾਏ, ਜਿਤ ਜਿਤ ਲਾਵੋ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਵ ਪਾਏ, ਕਈ ਕੋਟ ਪਾਥਰ ਬਿਰਖ ਨੇ ਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਆ ਸੋ ਨਖੱਤਰ, ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੋ ਤਾਰੇ, ਨਾਨਕ ਜੇ ਜਿਸ ਭਾਵੈ ਤੇ ਤਿਸ ਨਿਸਤਾਰੈ, ਕਈ ਕੋਟ ਰਾਜਸਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸਾਤ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਿਆ ਕਿੰਨਰ ਪਿਸਾਜ, ਕਈ ਕੋਟ ਭੂਤ ਪ੍ਰੇ ਸੋ ਕਰ ਮਿਰਗਾਚ, ਸਭ ਤੇ ਨੇੜੈ ਸਭੂ ਤੇ ਦੂਰ, ਨਾਨਕ ਭਲਿਵ ਧਰੇ ਅਪਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੇ ਮਰੈ, ਕਈ ਕੋਟ ਬਹੁਜੂਨੀ ਫਿਰੈ, ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਕਾਲੇ ਤੱਕ ਪਾਏ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਪਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ, ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵੇ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਾਪਿਆ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗੇ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇਜਾ ਸਦਾ ਧਨ ਤਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਤਾਰ, ਕਈ ਬਾਹਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇਕੰਕਾਰ, ਕਈ ਕੋਟ ਕੀਨੇ ਬਹੁ ਪਾਤ, ਪ੍ਰਭ ਤੇ ਪ੍ਰਮਾ ਸਮਾਉ ਤਾ ਕਾ ਅੰਤ ਨਾ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋ ਤਿਆਤ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ, ਅਮਰ ਪੈ ਸਾਸਾ ਜੀ ਜੀਵੇ, ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਹੈ, ਜਲ ਥਲ ਮੈਂ ਜਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋਤਿਸ ਭਾਵੈ ਸੋਈ ਹੋਗਾ ਖਿਨ ਮੈਂ ਥਾਪੁ ਥਾਪਨ ਹਾਰਾ ਅੰਤ ਨਹੀਂ ਕਿਛ ਭਾਰਾ ਵਾਰਾ ਹੁਕਮੈ ਤਰ ਅਤਰ ਰਹਾਵੇ ਹੁਕਮੈ ਉਪਜੇ ਹੁਕਮ ਸਮਾਵੈ ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਮੈ ਰਹਿਆ ਸਮਾਈ ਪ੍ਰਭ ਭਾਵੇ ਮਾਨੁਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਪਾਖੈ ਪ੍ਰਭ ਭਾਵੇ ਤਾਂ ਪਤ ਤੇ ਉਦਾਰੇ ਆਪ ਕਰੇ ਆਪਣ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੈ ਭਰਮੇ ਪੂਲਾ ਦੈ ਦਿਸ ਧਾਵੈ ਨਿਮਖ ਮਾਏ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸੇ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋਈ ਆਪਣੀ ਕਰੇ ਬਖਸ਼ਿਸ਼ ਤਾ ਕਾ ਲੇਖਾ ਨਾ ਕਰੇ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਖੜਖੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੂਰਾ ਜੀਓ ਜੋ ਤਿਸ ਪਾਵੈ ਸੋਈ ਪੰਥੀ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰਖ ਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਬ ਆਕਾਸ਼ ਪਹਿਹਾਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ ਕਬੂ ਨਿਰਤ ਕਰੇ ਬਪਾਦ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਅਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੇ ਤੇ ਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਘਰੇ ਬਖਿਆਨ ਕਬੂ ਮੋਨ ਤਾਰੀ ਲਾਵੇ ਧਿਆਨ ਕਬੂ ਤੱਟ ਤੀਰ ਤੇ ਸਨਾਨ ਕਬੂ ਸੇ ਸਾਧਕ ਮੁੱਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀ ਆਨ ਕਜੋਨ ਭਰਮੇ ਭਰਮੀ ਆ ਨਾਨਾ ਰੂਪ ਜਸ ਵੰਗ ਦਿਖਾਵੇ ਜੋ ਪ੍ਰਭ ਭਾਵੇ ਤੇ ਮੈਨੂੰ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬੋਰ ਨਾ ਹੋਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਅਸਥਾਨ ਕਾ ਨਹੀਂ ਬਿਨਾਸ਼ ਮਨ ਤਾਂ ਨਾਮ ਰਤੇ ਇੱਕ ਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਨ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵ ਸਵਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਾਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕੀ ਹਾਂ ਮੁਕਤ ਆਗੈ ਸੁਖ ਪਾਵੇ ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ ਪਲ ਭੀਤਰ ਦਾ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤੁਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹ ਪਰਵਾਨ ਕੋੜ ਕਰਮ ਕਰੇ ਤਾਰੇ ਸਰਮ ਪਾਵੇ ਸਗਲੇ ਬਿਰਤਾਰੇ ਅਨਕਤ ਬਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਜਤਨ ਕਰੇ ਆਤਮ ਨੀ ਦਰਵੈ ਹਰ ਦਰਗੇ ਕੋ ਕੈਸੇ ਗਵੇ ਆਪਸ ਕਹੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਚਰ ਨਾਹੀ ਜੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੁੱਟੈ ਸੈਸ ਖੱਟੇ ਲੱਖ ਉੜਤਾਵੇ ਤ੍ਰਿਪਤ ਨਾਵੇ ਮਾਇਆ ਪਾਸ਼ੈ ਪਾਵੇ ਅਨਕ ਭੋਗ ਵੇਖਿਆ ਕੇ ਕਰੇ ਨਹਿ ਤਿਰਤਾਵੇ ਖਬ ਖਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਰਥੈ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਆਦਿ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝਿਆ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਾਧੀ ਰਹਿ ਸਮਾਏ ਆਪ ਉਦੇਸੈ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੂੰ ਆਪਣ ਵਿਸਤਾਰ ਸਭ ਕਾ ਚੁਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਛੋਏ ਥਾਂ ਤਨੰਤਰ ਏਕੈ ਸੋਏ। ਆਪਣੇ ਚਲ ਤੇ ਆਪ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ। ਮਨ ਮੈਂ ਆਪ ਮਨੇ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ। ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਬਿਰਲੇ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰੇ ਰੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜਘੜ ਸੁਣੀ ਸਰਵਣ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਿਰ ਨਹਾਰ। ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਅਸ਼ਟਪਦੀ ਸੰਤ ਕਹਿ ਦੁਖਨ ਆਰ ਜਾ ਕਟੈ। ਸੰਤ ਕਹਿ ਦੁਖਨ ਜਮ ਤਿੰਨ ਛੁਟੈ। ਸੰਤ ਕਹਿ ਦੁਖਨ ਸੁਖ ਸਭ ਜਾਏ। ਸੰਤ ਕਹਿ ਦੁਖਨ ਨਰਕ ਮੈਂ ਪਾਏ। ਸੰਤ ਕਹਿ ਦੁਖਨ ਮਤ ਹੋਏ ਮਲੀਨ। ਸੰਤ ਕਹਿ ਦੁਖਨ ਸੋਭਾ ਤੇਹੀਨ। ਸੰਤ ਕਹਿ ਤੇ ਗੁਰਖ ਨਾ ਕੋਈ। ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ। ਸੰਤ ਕੇ ਦੁਖਨ ਤੇ ਮੁਖ ਪਵੇ। ਸੰਤਨ ਕਹਿ ਦੁਖਨ ਕਾਗਜੋਂ ਲਵੈ। ਸੰਤਨ ਕਹਿ ਦੁਖਨ ਸਰਪ ਜੋਨ ਪਾਏ। ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ। ਸੰਤ ਕਹਿ ਦੁਖਨ ਸਭ ਕੁਛ ਲੈ। ਸੰਤ ਕਹਿ ਦੁਖਨ ਤੇਜ ਸਭ ਜਾਏ। ਸੰਤ ਕਹਿ ਦੁਖਨ ਨੀਚ ਨਿਚਾਏ। ਸੰਤ ਦੁਖੀ ਕਾ ਥਾਉ ਕੋ ਨੋਏ ਨਾਨਕ। ਸੰਤ ਭਾਵੇ ਤਾਂ ਹੋਏ ਪੀ ਗਤ ਪਾਏ। ਸੰਤ ਕਾ ਨਿੰਦਕ ਮਹਾਂ ਉਤਾਈ। ਸੰਤ ਕਾ ਨਿੰਦਕ ਖਿੰਟਕ ਨਾ ਪਾਈ। ਸੰਤ ਕਾ ਨਿੰਦਕ ਮਾਂ ਹਥਿਆਰਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤਿਹੀਨ। ਸੰਤ ਕਾ ਨਿੰਦਕ ਦੁਖਿਆਰ ਦੀਨ। ਸੰਤ ਕੇ ਨਿੰਦਕ ਕੋ ਸਰਬ ਰੋਗ। ਸੰਤ ਕੇ ਨਿੰਦਕ ਕੋ ਸਦਾ ਵਿਯੋਗ। ਸੰਤ ਕੀ ਨਿੰਦਾ ਦੁਖ ਮੈਂ ਦੁਖ। ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ। ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਣ ਲੱਗ ਗਏ। ਸੰਤ ਕੇ ਦੁਖੀ ਕੋ ਸਭ ਤਿਆਗ ਗਏ। ਸੰਤ ਕਾ ਦੁਖੀ ਮਾਂ ਹੰਕਾਰੀ। ਸੰਤ ਕਾ ਦੁਖੀ ਸਦਾ ਬਿਕਾਰੀ। ਸੰਤ ਕਾ ਦੁਖੀ ਜਨਮੇ ਮਰੇ। ਸੰਤ ਕੀ ਦੁਖ ਨਾ ਸੁਖ ਤੇ ਡਰੈ। ਸੰਤ ਕੇ ਦੁਖੀ ਕੋ ਨਾ ਹੀ ਠਾਉ। ਨਾਨਕ ਸੰਤ ਭਾਵੇ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅੱਧ ਬੀ ਤੇ ਟੁੱਟੈ। ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੁਖੀ ਕੋ ਧਿਆਨ ਪਰਮਾਈਏ। ਸੰਤ ਕਾ ਦੁਖੀ ਉੱਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਚਨਾ ਹੈ ਆਪਣ ਬੀਜ ਆਪੇ ਹੀ ਖਾਏ। ਸੰਤ ਕੇ ਦੁਖੀ ਕੋ ਅਵਨ ਰਾਖਣ ਹਾਰ। ਨਾਨਕ ਸੰਤ ਭਾਵੇ ਤਾਂ ਲੈ ਉਬਾਰ। ਸੰਤ ਕਾ ਦੁਖੀ ਇਉਂ ਬਿਲਾਏ ਜਿਉਂ ਜਲ ਵੀ ਹੁਣ ਮਛਲੀ ਤੜ ਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਪਾਪ ਕੀ ਦਨੀ ਧਰਾਪੈ। ਸੰਤ ਕਾ ਦੁਖੀ ਛੁਟੇ ਕੈਲਾ ਜਿਉਂ ਬੁਆੜ ਤਿਲ ਖੇਤ ਮਾਂ ਦੁਏਲਾ। ਸੰਤ ਕਾ ਦੁਖੀ ਧਰਮ ਤੇ ਰਹਿਤ। ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕਾ ਤੋਰੀ ਪਿਆ ਨਾਨਕ ਜੋ ਤੁਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ। ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ। ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ। ਸੰਤ ਕੇ ਦੁਖੀ ਕੀ ਪੂਜੇ ਨਾ ਆਸਾ। ਸੰਤ ਕਾ ਦੁਖੀ ਉੜ ਚੱਲੇ ਨਿਰਾਸਾ। ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ। ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮਿਟੈ ਕੋਈ ਨਾਨਕ ਜਾਣੇ ਸੱਚਾ ਸੋਏ। ਸਭ ਘੜ ਤਿਸਕੇ ਉਹ ਕਰਨੇ ਹਾਰ। ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਤਿਸੇ ਧਿਆਓ ਸਾਸ ਗਿਰਾ। ਸਭ ਕੁਛ ਵਰਤੇ ਤਿਸਕਾ ਕੀ ਆ। ਜੈਸਾ ਕਰੇ ਤੈਸਾ ਕੋਥੀ ਆ। ਆਪਣਾ ਖੇਰਾਵ ਕਰਨੇ ਹਾਰ। ਦੂਸਰ ਕੌਣ ਕਹਿ ਵਿਚਾਰ। ਜਿਸਨੋ ਕਿਰਪਾ ਕਰੇ ਤਿਸ ਆਪਣੇ ਨਾਮ ਦੇ। ਬੜਭਾਗੀ ਨਾਨਕ ਜਨ ਸੇ। ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਆਸਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬ੍ਰਥੀ ਸਭ ਜਾਨ। ਦੇਵਨ ਕੋ ਇੱਕੇ ਭਗਵਾਨ। ਜਿਸਕੇ ਦੀਏ ਰਹੇ ਗਾਏ ਬਹੁ ਨ ਤੁਸ ਨਾ ਲਾਗੇ ਆਏ। ਮਾਰੇ ਰਾਖੀ ਇੱਕੋ ਆਪ ਮਾਨੁਖ ਕਹਿ ਕਿਛ ਨਾ ਹੀ ਹਾਥ। ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀਓ। ਨੈਨੂ ਭੇਖ ਠਾਕੁਰ ਕਾ ਰੰਗ ਸਾਧ ਸੰਗ ਮੈਂ ਸੇ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ ਮਿਟੇ ਭਾਵ ਜਪੀ ਹਰ ਬਿੰਦ। ਘਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕੀ ਉਜਲ ਮੱਥਾ। ਬਡਭਾਗੀ ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਣੀ ਸੰਸਾਰ। ਮਾਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨੇ ਏ ਤੋਤ ਕੀਓ ਸੋ ਜੀ ਜਾਣੈ। ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤੇ ਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ। ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸਕਾ ਤਿਉ। ਸਰਬ ਰੋਗ ਤਿਉ ਹਰ ਜਨ ਰਹਿਤ। ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਵਾਨ। ਏਕ ਉੱਪਰ ਜਿਸ ਜਨ ਕੀ ਅਸਾ ਤਿਸਕੀ ਘਟੀਏ ਜਮ ਕੀ ਪਾਸਾ। ਪਾਰ ਬ੍ਰਹਮ ਕੀ ਜਿਸ ਮਨ ਭੁੱਖ ਨਾਨਕ ਤੁਸੇ ਨਾ ਲਾਗੈ ਦੁਖ। ਜਿਸ ਕੋ ਹਰ ਪ੍ਰਭ ਮਨ ਚਿੱਤੇ ਆਵੇ ਸੋ ਸੰਤ ਸੇਲਾ ਨਹੀਂ ਡੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦੁਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦਾ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ ਕਿਛ ਜਨਮੇ ਨੈ ਕਿਛ ਮਰੇ ਆਪਣ ਚਲ ਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਉਥਾਪ ਅਵਿਨਾਸੀ ਨਾ ਹੀ ਕਿਸ ਖੰਡ ਧਾਰਨ ਤਾਰ ਰਹੇ ਹੋ ਬ੍ਰਹਿਮੰਡ ਅਲੱਖ ਪੇ ਪੁਰਖ ਪ੍ਰਤਾਪ ਆਪ ਜਪਾਏ ਤੋ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਮੰਤ ਸਗਲ ਸੰਸਾਰ ਉਤਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੀ ਬੁਢਭਾਗੈ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਪਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀ ਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਦਾਨਾ ਜਿਸ ਦੇਵ ਜੇ ਤਿਸ ਮਾਏ ਸਮਾਏ ਓਏ ਸੁਖ ਨਾਨੂ ਨੂੰ ਬਣਿਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ ਰਿਆ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਵੇ ਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਨਾਨਕ ਇਹ ਜਪ ਨਾ ਇੱਕ ਹਰ ਨਾਮ
1: ਰੂਪਵੰਤ ਹੋਏ ਨਾ ਹੀ ਮੋਹੇ ਪ੍ਰਭ ਕੀ ਜੋ ਸਗਲ ਘਟ ਸੋਹੇ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੁਛ ਤਿਸ ਕਾ ਦੀ ਆਦਰ ਵੈ ਆਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥਮਨ ਜਿਉਂ ਗੁਰ ਕਾ ਸ਼ਬਦ ਮਨੇ ਅਸਥਮਨ ਜਿਉਂ ਪਖਾਨ ਨਾਪ ਚੜ੍ਹਤ ਰਹੇ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਧਿਆਨ ਮਾਰਗ ਪਾਵੈ ਤਿਉਂ ਸਾਧੂ ਸੰਗਮਲ ਜੋ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾਂ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁੱਖ ਸੁਖ ਪ੍ਰਭ ਦੇ ਵਣਹਾਰ ਅਵਰ ਤਿਆਗ ਤੂੰ ਦਸੇ ਚਤਾਰ ਜੋ ਕੁਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸ ਆਈ ਤੇਰੇ ਸੰਗ ਲਪਟਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਥੀ ਕਰ ਜਾਹੇ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੇ ਮਾਨ ਲਿਹੋ ਮਨਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਖੇਪ ਸੰਤਾਂ ਸੰਚਾਲ ਅਵਰ ਜਾਗ ਬਿਖਿਆ ਜੰਜਾਲ ਧੰਨ ਧੰਨ ਕਹੇ ਸਭ ਕੋਏ ਮੁਖੀ ਉਜਲ ਹਰ ਦਰਗਾਹ ਸੋਏ ਇਹ ਵਾਪਰ ਵਿਰਲਾ ਵਾਪਾਰ ਹੈ ਨਾਨਕ ਧਾਗੇ ਸਤਿ ਬਲਿਹਾਰੇ ਚਰਨ ਸਾਧ ਕੇ ਤੋਏ ਤੋਏ ਪੀਓ ਹਰ ਪ੍ਰਸਾਦ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੇ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵੜ ਪਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਣਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਜਾਖੈ ਉੱਠ ਗਈ ਸੰਤਾਂ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਣਹਾਰ ਭੁੱਖੇ ਕੋ ਦੇਵ ਦੇ ਆਧਾਰ ਸਭ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕੁਛ ਤਿਸਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨੇ ਆਵੇ ਹਰ ਪ੍ਰਭਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੇ ਸਤ ਮੋਹ ਕੈਦ ਸਾਚੀ ਦੇ ਸੱਚ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਸ਼ ਤ੍ਰੈ ਗੁਣ ਤੇ ਪ੍ਰਭ ਪਿੰਨ ਤਿਸੇ ਬਜਾਏ ਨਾਨਕਾ ਕਿਸ ਹੋਵੇ ਸੋ ਪ੍ਰਸਾਨ ਅਸ਼ਟਵਦੀ ਅਵਿਨਾਸ਼ੀ ਪ੍ਰਭ ਮਨ ਮੇ ਰਾਖ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਭਰੇ ਨਹੀਂ ਕਿਛ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਧਰੇ ਕੀ ਚਰਨੀ ਪਾਓ ਨਾਨਕ ਕੇ ਮਨ ਇਹ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨ ਜਾਣੇ ਹੋਰ ਨੰਦ ਰੂਪ ਮੰਗਲ ਸੱਚ ਜਾ ਕੇ ਸਰਬ ਥੋਕ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾ ਮਿਤ ਪੀਸਰ ਕ੍ਰਿਸ਼ਤ ਮਹਿ ਭੋਗੀ ਧਿਆ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਹਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਹੀ ਆਪਣੇ ਸੂਤ ਸੋ ਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੇ ਸੇ ਤੇ ਗੁਣ ਮੈਂ ਜਾ ਕੋ ਫਰਮਾਏ ਜਨਮ ਮਰੇ ਫਿਰੇ ਆਵੇ ਜਾਏ ਊਚ ਨੀਚ ਤਿਸਕੇ ਆਸਾਨ ਜੈਸਾ ਜਿਨ ਆਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਸਕੀਨੋ ਵਿਸਤਾਰ ਪ੍ਰਭ ਅਵਨਾਸ਼ੀ ਇੱਕ ਓਂਕਾਰ ਨਾਨਾ ਚਲਤ ਕਰੇ ਹਿਨਮਾਏ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਰਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਭੇਦ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਪਵਨ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਭ ਮੈਂ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਿਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤਿ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀ ਅਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸ਼ਟ ਕਰਨੇ ਹਾਰ ਔਰ ਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨ ਜਾਣੇ ਕੀ ਆ ਨਾਨਕ ਜੋਤਿ ਸੁਭਾਵੇ ਸੋ ਵਰਤੀ ਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਏ ਓਏ ਦਾਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਧਰੇ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੇ ਸੰਗ ਇਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਵਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਣਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੋਏ ਬਸਾਨਾ ਜਿਸ ਤਿਵ ਤਿਸ ਮੈਂ ਸਮਾਨਾ ਬਸ ਮਹਿਲੇ ਬਸ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰੱਖੇ ਤਾਂ ਕਿ ਗਤਮਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਖ ਪਟਾਇਆ ਨੇਕੀ ਕੀਰੀ ਮੈਂ ਕਰ ਰੱਖੈ ਪਸਮ ਘਰੇ ਲਸਕਰ ਕੋਟ ਲਾਖੈ ਜਿਸਕਾ ਸਾਸਨ ਕਾਢ ਤੇ ਆਪ ਤਾਂ ਕੋ ਰਾਖ ਦੇ ਕਰ ਹਾਥ ਮਾਨਸ ਜਤ ਕਰਤ ਬਹੁਪਾਤ ਤਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੇ ਔਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਹੇ ਮੰਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਜੀ ਔਰ ਨਹੀਂ ਦਿਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਹਰ ਨਾਮ ਕਾ ਸੰਗ ਨਾਮ ਰਸ ਜੋ ਜੰਤ ਵਿਦਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਬਾਤ ਭਗਤ ਆਤਮ ਕੇ ਜਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵੇ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕਾ ਮਹਿਮਾ ਕੌਣ ਬਖਾਨੋ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨ ਜਾਣੋ ਆਠ ਪੈ ਪ੍ਰਭ ਬਸੇ ਹਜ਼ੂਰੇ ਕਹੋ ਨਾਨਕ ਸੇ ਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਏ ਮਨ ਤਨ ਆਪਣਾ ਤਿੰਨ ਜਾਨ ਦੇ, ਜਿਨ ਜਨੇ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੇ ਦਰਸਾ ਪੁਸ ਪਾਵ ਮਿਟਾਵੈ, ਅਵਰ ਸੇ ਆਨਬ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਵੋ ਸਵਰੀ। ਸਤਿਗੁਰ ਸੇਖੀ ਕਰੇ ਪਤਪਾਲ, ਸੇਵਕ ਹੋ ਗੁਰ ਸਦਾ ਦਿਆਲ, ਸੇਖੀ ਗੁਰਦੁਰ ਮਤ ਮਲ ਹਿਰੇ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸੇਖੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਸਤਿਗੁਰ ਸੇਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸੇਖਾ ਹਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰ ਹੈ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਗੋ ਕਰ ਕਿਛ ਨਾ ਜਨਾਵੈ, ਹਰ ਹਰ ਨਾਮ ਰਿਦੇ ਸਤਿਆਵੈ, ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਵਿਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸੇ ਦੇ ਹਰ ਨਾਉ, ਅਨਗਵਾਰ ਗੁਰ ਕੋ ਬਲ ਜਾਓ, ਸਰਵਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਇੱਕ ਆਪ ਨਹੀਂ ਕਛ ਕਰਮ, ਸਹਿ ਸਿਆਣਪ ਲੈ ਆ ਨਾ ਜਾਈਏ, ਨਾਨਕ ਐਸਾ ਗੁਰ ਵਡਭਾਗੀ ਪਾਈਏ, ਸਫਲ ਦਰਸ ਭੇਖਤ ਪੂਰਨੀਤ, ਪਰਸਰ ਚਰਨ ਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੈ, ਸੁਣ ਕਰ ਭਜਨ ਕਰਨੇ ਅਕਾਨ ਹੈ, ਮਨ ਸੰਤੋਖ ਆਤਮ ਪਤੀ ਅੰਨ ਹੈ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਭੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੇ ਸ ਲਏ ਮਿਲਾਏ, ਜੇ ਵਾਹਿਗ ਉਸ ਤਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਭੋਰ ਨ ਪਹੁੰਚਤ ਪ੍ਰਾਣੀ, ਕਾਮ ਅਗੋਚਰ ਪ੍ਰਭ ਨਿਰਵਾਣੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕਿ ਕੀਮਤ ਕਹਿਣੇ ਨਾ ਪਾਈ, ਅਣਕ ਭਗਤ ਬੰਧਨ ਨਿਤ ਕਰੇ, ਚਰਨ ਕਮਲ ਹਿਰਦੇ ਸਿਮਰੇ, ਸਤਿਗੁਰ ਸਤਿ ਬਲਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ, ਉਸ ਪੁਰਖ ਕਾ ਨਾਹੀਂ ਕਦੇ ਬਿਨਾਸ, ਜਾ ਕੇ ਮਨ ਪ੍ਰਗਟੇ ਗੁਣ ਤਾਸ, ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਦੇ, ਮੋਹ ਮਾਇਆ ਕੇ ਸੰਗ ਨ ਲੇਪ, ਮਨ ਮੇ ਰਾਖੇ ਹਰ ਹਰੇਕ, ਅੰਧਕਾਰ ਦੀਪਕ ਪਰਗਾਸੇ, ਨਾਨਕ ਪਰਮੋ ਦੁਖ ਤੇ ਨਾਸੇ, ਤਪਤ ਮੈਂ ਠਾਂਡ ਵਰਤਾਈ, ਨੰਦ ਪਿਆ ਦੁਖ ਨਾਠੇ ਭਾਈ, ਜਨ ਮਨ ਕੇ ਮਿਠੇ ਅਦੇਸੇ, ਸਾਧੂ ਕੇ ਪੂਰਨ ਉਪਦੇਸੈ, ਪਹੁੰਚੂ ਕਾ ਨਿਰਭਉ ਹੋਏ ਵਸੇ, ਸਗਲ ਵਿਆਦ ਮੈਂ ਤੇ ਖੈ ਨਸੈ, ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪੈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਾ ਸਰਵਨ, ਨਿਰਗੁਣ ਆਪ ਸਰ ਗੁਣ ਵੀ ਓਹੀ, ਕਲਾ ਧਾਰ ਜਨ ਸਗਲੀ ਮੋਹੀ, ਆਪਣੇ ਚਿਰਪ ਆਪ ਬਨਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਵ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧ ਕੇ ਸੰਗ, ਰਚ ਨਾ ਆਪਣੀ ਗਲ ਤਾਰੀ, ਅਣਕ ਵਾਰ ਨਾਨਕ ਬਲਿਹਾਰੀ। ਸਲੋਕ ਸਾਥ ਨ ਝਾਲੇ ਬਿਨ ਭਜਨ, ਵਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਣਾ, ਨਾਨਕ ਏ ਧਨ ਸਾਰ, ਅਸ਼ਵਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਧ ਮੈਂ ਉਰਤਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦਿੜ ਕਰ ਗਾਉ ਨਾਮ ਹਰ ਵੱਥ, ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖੋ ਮਨ ਮਾਏ, ਸਰਵ ਰੋਗ ਨਾਨਕ ਮਿਟ ਜਾਏ, ਜਿਸ ਧਨ ਕੋ ਚਾਰ ਕੋ ਟੁੱਟ ਤਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸੋ ਕੋ ਨਿਥ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕੋ ਭਾਵੀ ਰੋਗ ਨ ਜਾਏ, ਰੋਗ ਮਿਟੇ ਹਰ ਅਵਖਤ ਲਾਏ, ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਬ ਨਾਨਕ ਦਰਗਾਹ ਪਰਵਾਨ, ਮਨ ਪ੍ਰਬੁੱਧ ਹਰ ਕੇ ਨਾਏ, ਲੈ ਤਿਸ ਧਾਪ ਤੇ ਆਵੇ ਠਾਏ, ਤਾਂ ਕੋ ਬਿਘਨ ਨ ਲਾਗੇ ਕੋਏ, ਜਾ ਕੇ ਰਿਦੇ ਬਸੇ ਹਰ ਸੋਏ, ਕਲ ਥਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਪਉ ਬਿਨ ਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੇ ਅਵਿਨਾਸੀ, ਕਉ ਨਾਨਕ ਘਾਟੀ ਜਮ ਵਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ, ਆਵਾ ਗਉਣ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਭਾਵ ਨ ਛੂਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਦ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੋਟਾ ਮਰ ਬੰਤਾ ਇੰਤੇ ਕੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ ਅਸਤ ਤੀਰ ਸਸਵਾਰੀ ਝੂਠਾ ਡੰਬ ਝੂਠ ਫਸਾਰੀ ਜਿਨ ਦੀਏ ਦਿਸ ਬੁਝੇ ਨਾਮ ਬੇਗਾਨਾ ਨਾਮ ਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂਲੇ ਆਣੇ ਭਗਤ ਬਿਨਾ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰ ਹੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵੋ ਤੁਸੀਂ ਉਤਰ ਸਮੈਲ ਬਿਨ ਸਜਾਏ ਹੋਮੇ ਬਿਖ ਫੈਲ ਹੋਏ ਚਿੰਤ ਬਸੇ ਸੁਖ ਨਾਲ ਸਾਸ ਕਰਾ ਸਰ ਨਾਮ ਸੰਭਾਲ ਸ਼ਾਰ ਸਿਆਣਪ ਸਗਲੀ ਮਨਾ ਸਤਸੰਗ ਪਾਵੇ ਸੱਚ ਤਨਾਮ ਹਰ ਪੂੰਜੀ ਸੰਜ ਕਰੋ ਵਿਹਾਰ ਇਹਾਂ ਸੁਖ ਦਰਗਾਹ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨਿਆ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰੇ ਵਿਆਪ ਅਨਕ ਵਿਸਤਾਰ ਏਕ ਦੇ ਪਏ ਏਕ ਰਾਤ ਪਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਥੂਰ ਪਾਪ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਤੇ ਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਧਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ ਹਰਸ ਭਾਵੇ ਬਿਰਲਾ ਕੋਏ ਜਿਨ ਚਾਖਿਆ ਸੀ ਜੰਤ ਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅੰਧਨ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨ ਮੂਣ ਦੁੱਖ ਭਰਮ ਗਿਆ ਇਸ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਤਸੰਗ ਹਜ਼ੂਰੀ ਜਿਸਕਾ ਸਾਥਨ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਘਾਲ ਨ ਪਾਨੇ ਸੋ ਕਿਉਂ ਬਿਸਰੇ ਜੇ ਕੀ ਆ ਜਾਣੇ ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਬਿਸਰੇ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਧਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧਾਮ ਬੂਟ ਜਾਤ ਪਾਏ ਵਿਸ਼ਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਧਨ ਅੰਤਰ ਹੇ ਸੁਭਾਓ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਧਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਓ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ
2: ਨੀਚਾ ਜਾਨਾ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੇਖੁੰਟ ਮੁਖਤ ਮੋਹ ਪਾਏ ਨਿਮ ਘਰ ਕੇ ਗੁਣ ਗਾਇਨ ਕਰਾਜ ਭੋਗ ਬੜਿਆਈ ਹਰ ਕੇ ਨਾਮ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਨੀਤ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੇ ਵਸੇ ਪੂਰਨ ਗੁਰਮੰਤਾ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੋ ਨਾਨਕ ਪ੍ਰਗਾਸ ਲੋ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਗਿਆ ਨਾਨਕਾ ਆਪੇ ਫਿਰ ਜਾ ਵਸਤ ਪਾਦੀ ਜਾ ਬਿਆ ਕਾਰ ਏਕੇ ਨਾਮ ਦ੍ਰਿਸ਼ਟੇ ਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਧ ਤਬ ਬੈਰ ਬੋ ਕੇ ਸੰਗ ਮਾਤ ਜਾ ਵਿਸਕਾ ਵਰਨ ਚਿਹ ਨਾ ਜਾਵਤ ਤਬ ਹਰ ਸੋ ਕੋ ਕਹਿ ਬਿਆਵਤ ਜਾਵੇ ਆਪਣੇ ਆਪ ਪਾਰ ਬ੍ਰਹਮ ਤਾ ਮੋਕਾਂ ਕਿਸ਼ੋਵਤ ਪਰਮ ਆਪਨ ਖਿਦਾ ਵਰਤੀ ਜਾ ਨਾਨਕ ਕਰ ਨਿਹਾਰ ਨ ਦੋ ਜਾ ਬਹੁਤ ਪ੍ਰਭ ਕੇਵਲ ਧਨੀ ਤਬ ਬਾਂਧ ਮੁਤ ਕੋ ਕਿਸ ਕੋ ਗਨੀ ਜਾ ਬੇ ਕੇ ਹਰ ਗਮ ਪਾਰ ਤਬ ਨਰਕ ਸੁਰ ਕੋ ਕੌਣ ਉਤਾਰ ਜਾਬ ਨਿਰਗੁਣ ਪ੍ਰਭ ਸਹਿ ਸੁਭਾਏ ਤਾਬ ਸੇ ਸਤ ਕਹੋ ਕੇ ਠਾਏ ਜਬ ਆਪੇ ਆਪ ਆਪਣੀ ਜੋਤ ਰਹੇ ਤਾ ਕਵ ਡਰ ਕਉ ਕਰ ਡਰ ਆਪਨ ਜਲਦਾਵ ਕਰਨੇ ਹਾਰ ਨਾਨਕ ਠਾਕਰ ਗਮ ਪਾਰ ਵਨਾਸੀ ਸੁਖ ਆਪਣਾ ਸੰਤ ਜਨਮ ਮਰਨ ਕੋ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾ ਕਹੋ ਗਿਸ਼ੋਏ ਜਾ ਬਾਗ ਬੇਤ ਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕੇ ਬਹੁ ਲੇਖਾ ਜਬ ਨਾਨਕ ਗੋਚਰ ਗਾਦੈ ਤਾ ਕੌਣ ਛੁਟੇ ਕੌਣ ਬੰਧਨ ਬੰਧੈ ਆਪਣੇ ਆਪ ਆਪ ਹੀ ਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਨ ਨਿਰਮਲ ਪੁਰਖ ਪੁਰਪਤ ਹੋਤਾ ਤੈ ਬਿਨ ਮਹਿਲ ਕਹੋ ਕਿਆ ਤੋਤਾ ਜੈ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਰੰਭਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸ਼ਲ ਸ੍ਰੀ ਲਗਤ ਕੋ ਕੀਸਾ ਜੈ ਜੋ ਸਰੂਪੀ ਜੋ ਸੰਗ ਸਮਾਵਹਿ ਤੈ ਕਹਿ ਭੂਗਮ ਤ੍ਰਿਤਾ ਵਹਿ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸ਼ੁਮਾਰ ਜਾਵੇ ਆਪਣੀ ਸੁਭਾ ਆਪਣ ਸੰਗ ਮਨਾਈ ਤਾ ਕੌਮ ਬਾਪ ਮਿੱਤਰ ਸੋ ਪਾਈ ਜੈ ਸਕੁਲਾ ਪੇ ਪ੍ਰਭੀਨ ਤੈ ਬੇਤ ਦੇਵ ਕਹਾਂ ਕੋ ਚੇਨ ਜਬ ਆਪਨ ਆਪ ਆਪੁਰ ਤਾਰੇ ਤੋ ਸਗਨ ਆਪ ਸਗਨ ਕਹਾਂ ਵਿਚਾਰੇ ਜੈ ਆਪਨ ਊਚ ਆਪ ਰਬ ਨੇਰਾ ਤੈ ਕੌਣ ਠਾਕੁਰ ਕੋ ਕਹੀਏ ਚੇਰਾ ਬਿਸਮ ਬਿਸਰੈ ਬਸਮਾਦ ਨਾਨਕ ਆਪਣੀ ਗਾ ਜਨ ਹੂੰ ਆਪ ਜੈ ਅਸ਼ਾਲ ਸ਼ੇਰ ਪੇ ਸਮਾਇਆ ਓਕੇ ਵਿਆਹ ਤਮਾਇਆ ਆਪਸ ਕੋ ਆਪੇ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕੇਕ ਬਹੁਮੰਤਾ ਤੈ ਕੌਣ ਚਿੰਤ ਕਿਸ ਲਾਗੇ ਚਿੰਤਾ ਜੈ ਆਪਣਾ ਆਪ ਤਿਆਰਾ ਤੈ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬਿਆਨ ਤੂਜ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਪ੍ਰਜੋ ਪ੍ਰਪੰਚ ਕਾਰ ਤੇ ਗੁਣ ਮੈਂ ਕਿਨੋ ਬਸਤਾਰ ਪਾਪ ਹੁੰਦੇ ਪਈ ਕਹਾਵਤ ਕੋ ਨਰ ਕੋ ਸੁੰਭ ਸ਼ਾਵਤ ਆਲ ਜਾਲ ਮਾਇਆ ਜੰਝਾਲ ਮੈਂ ਮੋਹ ਪਰਮ ਪੈ ਪਾਰ ਦੋਖ ਸੋ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕੇ ਕਹਿ ਜੈ ਭਗਤ ਆਪ ਜੈ ਬਸਰੇ ਪਸਾਸ ਪੰਥ ਸੰਤ ਪ੍ਰਤਾਪ ਦੋ ਪਾਕਾ ਪੇ ਧਨੀ ਉਨਕੀ ਸੁਭਾ ਉਨੂੰ ਬਨੀ ਆਪੇ ਕੌਤ ਕਰੇ ਅੰਚੋਜ ਆਪੇ ਰਸਪੋ ਨਰ ਜਾਓ ਜੇ ਭਾਵੇ ਤੇ ਸਭ ਪੰਨਾ ਲਾਵੇ ਜੇ ਭਾਵੇ ਤੇ ਖੇਲ ਖਿਲਾਵੇ ਬੇਸ਼ੁਮਾਰ ਅੰਤੋ ਲੈ ਜਿਉ ਬਲਾਵੋ ਤਿਉ ਨਾਨਕ ਦਾਸ ਬੋਲੇ ਸਲੋ ਜੀ ਜੰਤ ਕੇ ਠਾਕਰਾ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦੇ ਸਾਸ ਪਾ ਦੀ ਆਪ ਕਦੇ ਆਪ ਸੁਣੇ ਆ ਰਿਹਾ ਪੇ ਕਾਬ ਤਾ ਜਾਂਦੇ ਪਾਸੋ ਪਾਏ ਆਪਣੇ ਪਾਣੀ ਲੈ ਸੰਭਾਏ ਤੂੰ ਤੇ ਪਿੰਡ ਨਹੀਂ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬਜਾਏ ਸਾਜ ਨਾਮ ਸੋਈ ਜਨ ਪਾਏ ਸੋ ਸਮਦਾਸੀ ਤਾ ਕਾਬੇ ਤਾ ਨਾਨਕ ਸਸੀ ਕਾ ਜੇਤਾ ਜੇ ਜਨ ਸਾ ਤਾ ਕੇ ਹਾਥ ਦੀਨ ਦਿਆਲ ਨਾਥ ਖੋ ਨਾਥ ਜੇ ਰਾਖੇ ਤੇ ਕੋਈ ਨਾ ਮਾਰੇ ਸੋ ਮੂਹਾ ਜੇ ਮਨੋ ਵਿਸਾਰੇ ਤੇ ਤਾਜਾ ਵਰਕਾਮ ਕੋ ਜਾਏ ਸਭ ਸ੍ਰੇਖ ਨਿਰੰਜਨ ਰਾਏ ਜੀ ਕੀ ਜੋ ਜਾ ਕੇ ਸਭ ਆਥ ਅੰਤਰ ਬਾਹਰ ਜਾਨੋ ਸਾਧ ਗੁਣਦਾਨ ਬੇਅੰਤ ਭਾਰ ਨਾਨਕ ਦਾਸ ਦਾ ਬਲਹਾਰ ਪੂਰਨ ਪੂਰੇ ਦਿਆਲ ਸਭ ਉਪਰੋਤ ਕਿਰਪਾਲ ਆਪਣੇ ਕਰਤਵ ਜਾਨ ਆਪ ਅੰਤਰ ਜਾਮੀ ਰਿਹੋ ਬਿਆਪ ਪਰਤ ਬਾਲੇ ਜੀ ਅਨੁਭਵ ਭਾਂਤ ਜੋ ਜੋ ਰਹੇ ਤੇ ਇਤਿਹਾਸ ਜੇ ਪਾਏ ਤੇ ਲਹਿ ਮਲਾਏ ਭਗਤ ਕਰਕੇ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਰ ਏਕੇ ਨਾਹੀ ਤਿਸਕੀ ਆਨ ਬਿਰਥੇ ਜਾਏ ਸੇਵਕੋ ਸੇਵਾ ਬਨਾਈ ਹੁਕਮ ਬੂਝ ਪਰਮ ਬਦ ਭਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਆਂਦਨ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਆਰਾਮ ਨਾ ਤਾ ਕਰੋ ਵਿਚਾਰ ਦੁਲੋ ਦੇਖਾ ਕਰੋ ਉਧਾਰ ਅਮਰ ਬੈਨ ਹਰ ਕੇ ਗੁਣ ਗਾਓ ਪ੍ਰਾਂਤਨ ਗਾਏ ਸੁਆਓ ਆਠ ਪੈਰ ਪਾਪੇ ਖੋਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੋਨ ਉਪਦੇ ਸਿਰ ਤੇ ਵਸਾਵੋ, ਮਨ ਇਛੇ ਨਾਨਕ ਫਲ ਪਾਵੋ, ਹਲਤ ਬਲ ਦੇ ਲਿਓ ਸਵਾਰ, ਰਾਮ ਨਾ ਮੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਤ ਸਾਜ ਪ੍ਰੀਖਿਆ, ਮਾਤਾ ਨਾਮ ਜਪੋ ਲੇ ਵਲਾਏ, ਦੋ ਦਾਮਾਂ ਤੇ ਪੁਜ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨੇ ਬਹਿ ਖੇਪ ਤੁਮਾਰੀ, ਇਕ ਟੇਕ ਰੱਖੋ ਮਨ ਮਾਏ, ਨਾਨਕ ਬਹੁ ਨਾ ਆਵੇ ਜਾਏ, ਇਹ ਤੇ ਦੂਰ ਕਾਂ ਕੋ ਜਾਏ, ਉਪਰੇ ਰੱਖਣਾ ਅਰਥੇ ਆਏ, ਨਿਰਭਉ ਜਪੈ ਸਬਲ ਪਉ ਮਿਟਾਏ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ, ਜਿਸ ਪ੍ਰਭ ਰਾਖੇ ਤੇ ਨਾਹੀ ਦੁਖ, ਨਾਮ ਜਦ ਮਨੋ ਵਸੋ, ਚਿੰਤਾ ਜਾਏ ਮਿਟੇ ਅੰਕਾਰ।

ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇਦਾਰ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿਗੁਰੂ ਪਿਆਰਿਆਂ ਚਾਹੋ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇ ਕੇਂਡਠ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਧਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਹਸਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਘ ਨਵਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਜੀ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਜੀ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧੇ ਰਾਖੇ ਆਪ ਅਕਾਲ ਪੁਰਖੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਦੇ ਸਦਾ ਸਹਾਇ ਦਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੇ ਉਣੇ ਆਸਰੇ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਪੱਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਨਗਰ ਛਾਪਾ ਨਗਰ ਗਹੌਰ ਗੁਲਜ਼ਾਰ ਟਰਾਂਸਪੋਰਟ ਅਤੇ ਜੈੱਟ ਸਪੀਡ ਅਤੇ ਟ੍ਰਿਪਲ ਐਸ ਪਾਰਸਾ ਦਾਤਾ ਟਰਾਂਸਪੋਰਟਾਂ ਦੀ ਚੜ੍ਹਦੀ ਕਲਾ ਲਈ ਅਤੇ ਦਰੋਂ ਕਰੋਂ ਸਾਹਿਬ ਭਾਈ ਦੇ ਪੰਦੀਪ ਸਿੰਘ ਕਹਿਲਾ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪਦੇ ਹਰ ਜਸ ਕੀਰਤਨ ਸ਼ਬਦ ਦੀ ਕਥਾ ਦਾਤਾ ਜੀ ਉਪਰੰਤ ਆਪ ਨੇ ਕਿਰਪਾ ਕੀਤੀ ਆਪਦੇ ਦਰੋਂ ਕਰੋਂ ਵਰਸਾਏ ਭਾਈ ਰਿਪਨਦੀਪ ਸਿੰਘ ਜੀ ਨਵਜੀਤ ਕੌਰ ਕਹਿਲਾ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਅਤੇ ਬੱਚੀ ਦਾਤਾ ਜੀ ਕੀਰਤ ਕੌਰ ਦਾ 11ਵਾਂ ਜਨਮ ਦਿਨ ਮਨਾਉਂਦੇ ਆ ਬੱਚੀ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਸਤਿਸੰਗ ਦੀ ਸੇਵਾ ਲਈ ਗਈ ਸਜੇ ਸਤਿਸੰਗ ਵਿੱਚ ਦਾਤਾ ਜੀ ਆਪ ਦੀ ਲਾਹੀ ਬਾਣੀ ਸੁਖਮਣੀ ਸਾਹਿਬ ਦੇ ਪਾਠ ਆਰੰਭ ਕੀਤੇ ਸੰਪੂਰਨਤਾ ਤੋਂ ਉਪਰੰਤ ਆਪਦੀ ਅਲਾਹੀ ਬਾਣੀ ਦੇ ਮਨੋਹਰ ਕੀਰਤਨ ਹੋਏ ਨੇ ਦਾਤਾ ਜੀ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਪਰਿਵਾਰਾਂ ਅਤੇ ਦਾਤਾ ਜੀ ਕੈਲਾ ਪਰਿਵਾਰ ਅਤੇ ਬੱਚੀ ਕੀਰਤ ਕੌਰ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਦਾਤਾ ਜੀ ਆਓ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਸਿਰ ਤੇ ਮਿਹਰ ਪਰਿਆਤ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਕੈਲਾ ਪਰਿਵਾਰ ਦੀ ਬੱਚੀ ਬੱਚੀ ਕੀਰਤ ਕੌਰ ਦੇ ਸਿਰ ਤੇ ਮਿਹਰ ਪਾ ਬੱਚੇ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੀ ਦੇਸ਼ ਕੌਮ ਦੀ ਸੇਵਕ ਸ਼ੁਭ ਗਾਉਣ ਉੱਚ ਵਿਦਿਆ ਦਾਤਾਂ ਦੀਰਘ ਆਜੂ ਬਖਸ਼ਿਸ਼ ਕਰਨੀ ਗੁਰੂ ਗ੍ਰੰਥ ਗੁਰੂ ਪੰਥ ਆਸ਼ਿਆ ਸਰ ਜੀਵਨ ਆਉਣ ਵਾਲਾ ਸਮਾਂ ਬੱਚੀ ਲਈ ਖੁਸ਼ੀਆਂ ਭਰਿਆ
ਤੇ ਚੜ੍ਹਦੀ ਕਲਾ ਦਾ ਬਖਸ਼ ਕੇ ਨਿਹਾਲ ਕਰਨਾ, ਬੱਚੇ ਨੂੰ ਆਪਣੇ ਜੀਵਨ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ। ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਆਪਣੇ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ ਦਾਤਾ ਜੀ ਪਰਿਵਾਰ ਦੀ ਕੀਤੀ ਹੋਈ ਸੇਵਾ ਥਾਏ ਪਾਉਣੀ ਅਤੇ ਪਰਿਵਾਰ ਨੂੰ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਦਰੋਂ ਘਰੋਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਦਰੋਂ ਘਰੋਂ ਵਸਾਏ ਨਗਰ ਛਾਪਾ, ਨਗਰ ਗਹੌਰ ਅਤੇ ਟਰਾਂਸਪੋਰਟ ਪਰ ਕੰਪਨੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਦਾਤਾ ਜੀ ਚੜ੍ਹਦੀ ਕਲਾ ਬਣੀ ਬਖਸ਼ੇ ਹੋਏ ਰੰਭ ਅਖੰਡ ਪਾਠ ਸੰਪੂਰਨ ਦਾ ਸੰਪੂਰਨ ਕਰਨੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ। ਪਰਿਵਾਰਾਂ ਵੱਲੋਂ ਅੱਜ ਦੇ ਸਮੁੱਚੇ ਸਮਾਗ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ, ਦਾਰ ਪ੍ਰਵਾਨ ਕਰਨੀ। ਐਸ ਦੀਵਾਨ ਦੀ ਸਮਾਪਤੀ ਹੈ। ਦਾਤਾ ਜੀ ਕੀ ਹੈ, ਭਾਈ ਕਹਿਲਾ ਪਰਿਵਾਰ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਜ਼ਰਤ, ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ਾਓ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮਾ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ, ਰਾਜ ਕਰੇਗਾ ਖਾਲਸਾ, ਖੁਆ ਰੋਏ ਸਭ ਮਿਲੇਂਗੇ, ਖੁਆ ਰੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮੰਗਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਣਾ ਸੋ ਕਹੋ ਟਲ ਗੋਰ ਸੇਵੀਐ ਐਹਨ ਇਸ ਸਹਿਜ ਸੁਭਾਇ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਚੌਥਾ ਹਮ ਅੰਧ ਲੈ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਹਮ ਅੰਧ ਲੈ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੈ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬਾਂਧੋ ਮਤ ਜਾਣੋ ਆਜ ਕੇ ਕਾਲੀ ਹਰ ਕੈ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰਮਨ ਵਾਲੀ ਜਨ ਨਾਨਕ ਸੰਗ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰਮਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਦੇਗ ਵਰਤਾਈ ਜਾ ਰਹੀ ਦੇਗ ਲੈ ਕੇ ਜਾਇਓ ਪਲੀਜ਼ ਸਭ ਨੂੰ ਬੇਨਤੀ ਹੈ ਸੋ ਸਜੇ ਹਦਬਾਨਾਂ ਦੀਆਂ ਹਾਜ਼ਰੀਆਂ ਭਰੀਆਂ ਕੀਰਤਨ ਕਥਾ ਅਤੇ ਭਾਈ ਰਿਪਨਦੀਪ ਸਿੰਘ ਕੈਲਾ ਬੀਬੀ ਨਵਜੀਤ ਕੌਰ ਕੈਲਾ ਪਰਵਾਨ ਬੱਚੀ ਕੀਰਤ ਕੌਰ ਦਾ ਜਨਮ ਦਿਨ ਮਨਾਉਂਦਿਆਂ ਹੋਇਆ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਆਨੰਦ ਸਾਹਿਬ ਦੀ ਛੇ ਬੜੀਆਂ ਕੀਰਤਨ ਉਸ ਤੋਂ ਬਾਅਦ ਆਨੰਦ ਸਾਹਿਬ ਦੇ ਜਾਪ ਹੋਏ ਨੇ ਆਪ ਦੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਬੱਚੀ ਕੀਰਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਦੀ ਚੜ੍ਹਦੀ ਕਲਾ ਬੱਚੀ ਦੀ ਚੜ੍ਹਦੀ ਕਲਾ ਲਈ ਔਰ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤਾ ਨੇ ਗੁਰੂ ਕਿਰਪਾ ਕਰੇ ਬਖਸ਼ਿਆ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣ ਸਕੇ ਅਤੇ ਅਸੀਂ ਜੀਵਨ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਸਫਲ ਕਰਨ ਦਾ ਯਤਨ ਕਰ ਸਕੀਏ ਪਰਿਵਾਰ ਦਾ ਧੰਨਵਾਦ ਬੱਚੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਗੁਰੂ ਕਿਰਪਾ ਕਰੇ ਬੱਚੀ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੀ ਸ਼ੁਭ ਗੁਣ ਬਖਸ਼ਿਸ਼ ਕਰਨ ਆਉਣ ਵਾਲਾ ਸਮਾਂ ਉਹਨਾਂ ਲਈ ਚੜ੍ਹਦੀਆਂ ਕਲਾ ਦਾ ਹੋਵੇ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ 2-4 ਮਿੰਟ ਵਾਸਤੇ ਮੈਂ ਇਸ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਮਾਲਕ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਮੈਂ ਬੇਨਤੀ ਕਈ ਵਾਰ ਕਰਦਾ ਵਾਂ ਸ਼ਾਇਦ ਤਾਂ ਤੁਹਾਡੇ 'ਚੋਂ ਸੁਣੀ ਵੀ ਹੋਵੇ ਕਿ ਜਦੋਂ ਆਪਾਂ ਬੱਚਿਆਂ ਨੂੰ ਸਕੂਲ ਤੋਂ ਪਿੰਡ ਘਰ ਆਉਂਦੇ ਨੇ ਅਤੇ ਆਉਂਦਿਆਂ ਨੂੰ ਆਪਾਂ ਇੱਕ ਗੱਲ ਜ਼ਰੂਰ ਪੁੱਛਦੇ ਬੱਚੇ ਕਿਵੇਂ ਸਕੂਲ ਹੈ ਕਿਵੇਂ ਸਕੂਲ ਦੇ ਵਿੱਚ ਪੜ੍ਹਾਈ ਕਿਵੇਂ ਹੋਈ ਫਿਰ ਆਪਾਂ ਇੱਕ ਗੱਲ ਹੋਰ ਪੁੱਛਦੇ ਹਾਂ ਵੀ ਹੋਮਵਰਕ ਮਿਲਿਆ ਅਤੇ ਜੇ ਬੱਚੇ ਕਹਿਣ ਵੀ ਹਾਂ ਮਿਲਿਆ ਤਾਂ ਆਪਾਂ ਪਤਾ ਕੀ ਕਹਿੰਦੇ ਬੁੱਤ ਚਾਹ ਪਾਣੀ ਛਕ ਲਓ ਅਤੇ ਹੋਮਵਰਕ ਕਰ ਲਓ
ਉਹਦਾ ਕਾਰਨ ਪਈ। ਜੇ ਸ਼ਾਮ ਨੂੰ ਫਿਰ ਪੁੱਛਦੇ ਕੀਤਾ ਕਿ ਨਹੀਂ ਕੀਤਾ, ਜੇ ਨਹੀਂ ਕੀਤਾ ਤਾਂ ਅਸੀਂ ਸੌਣ ਨਹੀਂ ਦਿੰਦੇ, ਪਹਿਲੋਂ ਕਰ ਅਤੇ ਫਿਰ ਤੈਨੂੰ ਸੌਣ ਦੇਵਾਂਗੇ। ਅਤੇ ਸਵੇਰੇ ਕਹੀਦਾ ਵੀ ਪੋਤਾ ਹਰ ਹੋਮਵਰਕ ਕਰ ਦੇ। ਜਦੋਂ ਅਸੀਂ ਕੋਈ ਵੀ ਪ੍ਰੋਗਰਾਮ ਕਰਾਉਂਦੇ ਹਾਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹਾਂ, ਤੁਹਾਡਾ ਪਰਿਵਾਰ ਦਾ ਧੰਨਵਾਦ ਕਿ ਤੁਸੀਂ ਅਰਦਾਸ ਵਿੱਚ ਸ਼ਾਮਿਲ ਹੋਏ ਜੇ। ਔਰ ਅਰਦਾਸ ਵਿੱਚ ਹਰ ਇੱਕ ਸਿੱਖ ਨੂੰ ਸ਼ਾਮਿਲ ਹੋਣਾ ਚਾਹੀਦਾ, ਸਮਾਪਤੀ ਦੀ ਅਰਦਾਸ 'ਚ ਲਾਜ਼ਮੀ ਹੋਣਾ ਚਾਹੀਦਾ, ਕਿਉਂਕਿ ਉਸ ਵਕਤ ਅਸੀਂ ਸ਼ੁਕਰਾਨਾ ਕਰਨਾ ਹੁੰਦਾ, ਦਾਤਾ ਤੂੰ ਸਾਨੂੰ ਸੇਵਾ ਬਖਸ਼ੀ ਹੋ, ਤੇਰੇ ਚਰਨ ਪਰਸ ਕਰਦੇ ਹਾਂ, ਸਾਡੇ ਕੋਲ ਹੋ ਸਕਦਾ ਕੋਈ ਤਰੁੱਟੀ ਲੈ ਗਈ ਹੋਵੇ, ਭੁੱਲ ਹੋ ਗਈ ਹੋਵੇ, ਸਾਨੂੰ ਖਿਮਾ ਬਖਸ਼ੀ। ਇਹ ਅਰਦਾਸ ਜ਼ਰੂਰੀ ਕਰਨੀ ਹੈ, ਪਰ ਮੈਨੂੰ ਖਿਮਾ ਕਰਨਾ, ਵੈਸੇ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਚੀਜ਼ ਦੀ ਅਸੀਂ ਪਰਵਾਹ ਨਹੀਂ ਬਹੁਤੀ ਕਰਦੇ। ਜਦੋਂ ਦੀਵਾਨ ਹੁੰਦੇ ਆ ਨਾ, ਆਪਾਂ ਰੋਜ਼ ਅਰਦਾਸ ਕਰਦੇ ਹਾਂ, ਦਾਸ ਸਮਾਮ ਸ਼ਾਮ ਨੂੰ ਇਕੱਲਿਆਂ ਹੀ ਅਰਦਾਸ ਕਰਦਾ ਹੁੰਦਾ, ਪੰਜ ਸੱਤ ਪ੍ਰਾਣੀ ਜਿਹੜੇ ਬਾਹਰੋਂ ਆਉਂਦੇ ਆ, ਪਰਿਵਾਰ ਜਿਨ੍ਹਾਂ ਦੇ ਪ੍ਰੋਗਰਾਮ, ਉਹ ਕੋਈ ਨਹੀਂ ਹੁੰਦਾ। ਔਰ ਬੇਨਤੀ ਹੈ ਤੁਹਾਨੂੰ, ਜਦੋਂ ਹੁਕਮਨਾਮਾ ਮਿਲਦਾ ਸਾਡੇ ਲਈ ਹੋਮਵਰਕ ਹੁੰਦਾ, ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕਰਕੇ ਇਸ ਬੱਚੀ ਨੂੰ ਅਤੇ ਸਾਨੂੰ ਇੱਕ ਵਿਦੇਸ਼ ਬਖਸ਼ਿਸ਼, ਗੁਰੂ ਰਾਮਦਾਸ ਜੀ ਕੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ, ਭਾਈ ਗੁਰਸਿੱਖ ਮੀਤ ਚਲੋ ਗੁਰ ਚਾਲੀ, ਇਹ ਗੁਰੂ ਦੇ ਸਿੱਖੋ, ਗੁਰੂ ਦੇ ਮਾਰਗ 'ਤੇ ਚੱਲਣਾ ਕਰੋ, ਗੁਰੂ ਦੇ ਮਾਰਗ 'ਤੇ ਚੱਲੋ। ਗੁਰੂ ਦਾ ਮਾਰਗ ਕੀ ਆ ਕਿ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਫਿਰ ਸੜੇ ਦਿਵਸ ਗੁਰਬਾਣੀ ਗਾਵੇ। ਸਾਨੂੰ ਹੁਕਮ ਹੈ ਕਿ ਸਿੱਖ ਨੇ ਨਿਤਨੇਮ ਕਰਨਾ, ਅਤੇ ਅੱਜ ਜਿੰਨਿਆਂ ਨੇ ਕੀਤਾ ਉਹਨਾਂ ਦੇ ਚਰਨਾਂ 'ਤੇ ਮੇਰੀ ਨਮਸਕਾਰ, ਅਤੇ ਜੇ ਨਹੀਂ ਕੀਤਾ ਤਾਂ ਮੈਂ ਬੇਨਤੀ ਕਰੂੰਗਾ ਅੱਜ ਤੋਂ ਕਰਨਾ ਸ਼ੁਰੂ ਕਰ ਦਿਓ। ਕੁਛ ਨਹੀਂ ਜਾਣਾ ਨਾਲ, ਸਾਰਾ ਕੁਝ ਇੱਥੇ ਰਹਿ ਜਾਣਾ, ਇਹ ਜੋ ਸਾਡਾ ਕੁਛ ਨਹੀਂ, ਇਹ ਜਿਹੜਾ ਜਿਸ ਸਰੀਰ ਦੀ ਖਾਤਰ ਅਸੀਂ ਭੱਜੇ ਫਿਰਦੇ ਹਾਂ ਨਾ, ਇਹ ਵੀ ਛੱਡ ਕੇ ਚੱਲ ਜਾਣਾ ਗੁਰੂ ਪਿਆਰ, ਇਹ ਵੀ ਇੱਥੇ ਰਹਿ ਜਾਣਾ। ਇਸ ਕਰਕੇ ਇੱਕੋ ਗੱਲ ਆ, ਉਹ ਕਰ ਲਓ ਚੰਗੇ ਕਰਮ, ਚੰਗੇ ਕਰਮ ਕਰੋਗੇ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋਣਗੇ। ਪਾਤਸ਼ਾਹ ਪਾਤਸ਼ਾਹ ਕੀ ਕਹਿੰਦਾ, ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਹਿਰਦਾ ਰੂਪੀ ਭਾਂਡਾ ਉਹ ਚੰਗਾ ਲੱਗਦਾ ਜਿਹੜਾ ਉਹਨੂੰ ਚੰਗਾ ਲੱਗੇ, ਅਤੇ ਬਾਪੂ ਨੂੰ ਬੱਚਾ ਕਿਹੜਾ ਚੰਗਾ ਲੱਗਦਾ ਜਿਹੜਾ ਉਹਦੇ ਹੁਕਮ 'ਚ ਹੋਵੇ, ਜਿਹੜਾ ਉਹਦੇ ਅੱਖ 'ਚ ਹੋਵੇ, ਜਿਹੜਾ ਉਹਦੇ ਕਹਿਣੇ 'ਚ ਹੋਵੇ। ਅਤੇ ਕਿਵਾਂ ਕਰਨਾ, ਜੇ ਜੀਂਦੇ ਜੀ ਬਾਪੂ ਤੋਂ ਬਦਖਲ, ਤਾਂ ਬਾਪੂ ਕਹਿੰਦਾ ਮੇਰੀ ਚੱਲ ਅਤੇ ਅਚੱਲ ਪ੍ਰੋਪਰਟੀ ਤੋਂ ਬਦਖਲ। ਔਰ ਇਸ ਕਰਕੇ ਗੁਰੂ ਵੀ ਇਹ ਗੱਲ ਕਹਿੰਦਾ, ਭਾਈ ਆਪਣੇ ਮਾਰਗ 'ਤੇ ਚੱਲ, ਗੁਰੂ ਦੇ ਜੋਗ ਕਹੇ ਸੋਈ ਭਲ ਮੰਨੋ, ਜੋ ਕਹਿੰਦਾ ਨੂੰ ਭਲਾ ਕਰਕੇ ਜਾਣ। ਵੈਸੇ ਅਸੀਂ ਅਣਗੌਲਿਆਂ ਕਰਦੇ ਹਰ ਇੱਕ ਗੱਲ, ਅਸੀਂ ਮੰਨਦੇ ਨਹੀਂ, ਜੇ ਮੰਨਦੇ ਹੋਈਏ ਨਾ। ਸਭ ਤੋਂ ਪਹਿਲਾਂ ਤਾਂ ਮੈਂ ਕਈ ਵਾਰ ਬੇਨਤੀ ਕੀਤੀ ਵੀ ਹਰ ਇੱਕ ਸਿੱਖ ਨੂੰ ਕੋਡ ਆਫ ਕੰਡਕਟ ਪੜ੍ਹਨੀ ਚਾਹੀਦੀ, ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਅਸੂਲ ਸਾਡੇ ਕੀ ਨੇ। ਫ੍ਰੀ ਮਿਲਦੀ ਗੁਰਦੁਆਰਿਓਂ, 35 ਕੁ ਪੇਜ ਦਾ ਇੱਕ ਨਿਗਾਹ ਜਿਹਾ ਬੁੱਕ ਹੈ, ਉਹਦੇ 'ਚ ਖੰਡ ਪਾਠ ਕੀ ਆ, ਸਹਿਜ ਪਾਠ ਕੀ ਆ, ਲੰਗਰ ਕੀ ਆ, ਆਨੰਦ ਕਾਰਜ ਕਿਵੇਂ ਕਰਨਾ, ਕੋਈ ਪ੍ਰਾਣੀ ਸੰਸਾਰ ਤੋਂ ਚਲੇ ਜਾਵੇ ਤਾਂ ਉਹਦੇ ਬਾਰੇ ਅਸੀਂ ਕੀ ਕਰਨਾ, ਹਰ ਇੱਕ ਚੀਜ਼ ਬਰੀਫਲੀ ਇਜ਼ ਰਿਟਨ ਦੈਟ ਬੁੱਕ ਇਜ਼ ਫ੍ਰੀ ਮਸਟ ਬੀ ਰੀਡ ਦੈਟ ਵਨ। ਸਾਰਿਆਂ ਨੂੰ ਬੇਨਤੀ ਮੇਰੀ, ਪੜ੍ਹਨੀ ਸ਼ੁਰੂ ਕਰੋ ਗੁਰਮੁਖ, ਕਿਉਂਕਿ ਸਾਡਾ ਜਿੰਨਾ ਰੌਲਾ ਪਿਆ ਨਾ,

ਰੋਸ ਉਹਨਾਂ ਨਾਲ ਕਿ ਸਾਡੇ ਨਾਲ ਆ। ਜੇ ਅਗਰ ਕਿਸੇ ਕਿਸੇ ਗੁਰਦੁਆਰੇ ਨਾਲ ਜਾਂ ਕਿਸੇ ਨਾਲ ਕੋਈ ਰੋਸ ਆ ਜਾਂ ਕੋਈ ਮਨੁੱਖ ਕੋਈ ਗਲਤੀ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ, ਅਸੀਂ ਵੀ ਗਲਤੀ ਕਰਦੇ ਹਾਂ, ਸਾਡੇ ਕੋਲ ਵੀ ਹੋ ਸਕਦੀ ਆ, ਪਰ ਉਹਦਾ ਕੋਈ ਹੱਲ ਆ ਗੁਰੂ ਪਿਆਰਿਓ। ਇਹ ਥੋੜ੍ਹਾ ਵੀ ਤੁਸੀਂ ਜਦੋਂ ਮਰਜ਼ੀ ਕਰ, ਨਾ, ਇਸ ਚੀਜ਼ ਨੇ ਸਾਡਾ ਨੁਕਸਾਨ ਕੀਤਾ, ਤੁਸੀਂ ਸੋਚ ਕੇ ਵੇਖ ਲਿਓ ਕੀ ਮਜ਼ਾਰੇ ਠੀਕ ਨੇ, ਇਹ ਚੰਗੇ ਨੇ? ਨੌਜਵਾਨ ਪੀੜ੍ਹੀ ਬੈਠੀ ਆ, ਤੁਸੀਂ ਸੋਚੋ ਬੇਟਾ, ਦੱਸਿਓ ਇਹ ਚੰਗੇ ਨੇ ਜੋ ਕੁਝ ਹੋ ਰਿਹਾ? ਇਹ ਨਹੀਂ ਚੰਗਾ। ਸਾਨੂੰ ਪੰਥ ਨੂੰ ਚੜ੍ਹਦੀ ਕਲਾ, ਜੋ ਕੁਛ ਸਾਡੇ ਨਾਲ ਹੋ ਰਿਹਾ ਜਾਂ ਅਸੀਂ ਕਰ ਰਹੇ ਹਾਂ, ਅੱਜ ਖਿਮਾ ਕਰਨਾ, ਅਖਬਾਰਾਂ ਭਰੀਆਂ ਪਈਆਂ ਨੇ ਸਾਡੇ ਬੱਚਿਆਂ ਦੀਆਂ ਫੋਟੋਆਂ ਨਾਲ। ਜੇ ਆਪਾਂ ਪੋਲੀਟੀਕਲ ਤੌਰ 'ਤੇ ਆਪਾਂ ਜੇ ਇਲੈਕਸ਼ਨਾਂ 'ਚ ਖੜ੍ਹੇ ਹਾਂ ਨਾ, ਤਾਂ ਦੂਜੇ ਪਾਸੇ ਵੀ ਬੁਰਾ ਹਾਲ ਆ। ਤੋ ਮਹਾਰਾਜ ਕਹਿੰਦੇ ਨੇ ਗੁਰਮੁਖ ਪਿਆਰਿਆ ਚੱਲ, ਅਤੇ ਫਿਰ ਅਗਲੇ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਅੰਧੇ ਅਸੀਂ ਅਗਿਆਨੀ ਆ, ਜਿੱਦਾਂ ਵੀ ਪਦਾਰਥਾਂ ਵਿੱਚ ਰਸੇ ਮਸਤ ਹੋਏ ਪਏ ਹਾਂ, ਤੇਰੇ ਮਾਰਗ 'ਤੇ ਕਿਵੇਂ ਚੱਲੀਏ? ਅਤੇ ਸਤਿਗੁਰੂ ਕਹਿੰਦਾ, ਸਤਿਗੁਰੂ ਦਇਆ ਕਰੇ ਸੁਖਦਾਤਾ, ਜੇ ਸਤਿਗੁਰੂ ਸਾਡੇ 'ਤੇ ਕਿਰਪਾ ਕਰਦੇ ਤਾਂ ਆਪਣੇ ਪੜਲੇ ਲਾ ਲੇ, ਲੜ ਲਾ ਲੇ। ਪੱਲੇ ਲੜ ਲਾਉਣਾ ਕੀ ਆ? ਅਸੀਂ ਬਾਣੀ ਨਾਲ ਜੁੜ ਜਾਈਏ, ਬਾਣੇ ਨਾਲ ਜੁੜੀਏ, ਨਾਮ ਨਾਲ ਜੁੜੀਏ, ਸਿਮਰਨ ਬੰਦਗੀ, ਅਤੇ ਸਾਰਿਆਂ ਵਿੱਚ ਦੇਖੀਏ ਕਿ ਰੱਬ ਹੀ ਆ ਸਾਰਿਆਂ 'ਚ। ਨਿੰਦਿਆ ਚੁਗਲੀ ਬਖੀਲੀ ਸੱਤ ਸੰਤੋਖ ਦਿਆ ਧਰਮ ਦੀਆਂ, ਇਹ ਚੀਜ਼ਾਂ ਹੁਣ ਸਿੱਖ ਦੇ ਗੁਣ ਕੀ ਹੈ? ਜੇ ਸੱਤ ਸੰਤੋਖ ਦਿਆ ਧਰਮ ਹੋਵੇ, ਮਿੱਠ ਬੋਲੜਾ ਹੋਵੇ, ਪਿਆਰ ਕਰੇ ਹਰ ਇੱਕ ਦਾ, ਸਤਿਕਾਰ ਕਰੇ ਹਰ ਇੱਕ ਦਾ, ਠੀਕ ਹੈ, ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ। ਤੋ ਸਤਿਗੁਰ ਅੱਗੇ ਬਖਸ਼ਿਸ਼ ਕਰਦੇ ਨੇ, ਭਾਈ ਜੋ ਗੁਰ ਕਹਿ, ਜੇ ਮਹਾਰਾਜ ਕਿਰਪਾ ਕਰਦੇ ਸਾਨੂੰ ਪੱਲੇ ਲਾ ਲੇ, ਪੱਲੇ ਦਾ ਲੜ ਵੀ ਨੇਤਨੇਮੀ ਬਣ ਜਾਈਏ, ਬਾਣੀ ਪਾਣੀ ਚੰਗੇ ਕਰਮ ਕਰਨ ਲੱਗ ਪਈਏ। ਅੱਗੇ ਸਤਿਗੁਰ ਕਹਿੰਦੇ ਨੇ, ਹਰ ਕੇ ਸੰਤ ਸੁਣੋ ਜੁਣ ਪਾਈ, ਭਾਈ ਗੁਰੂ ਪਿਆਰੇ ਸੁਣੋ, ਸਤਿਗੁਰ ਸੇਵੋ ਬੇਪਾ, ਛੇਤੀ ਛੇਤੀ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਨਾਲ ਜੁੜ ਜਾਓ, ਪਰਮਾਤਮਾ ਨਾਲ ਜੁੜ ਜਾਓ, ਪਿਆਰ ਗੁਰਮੁਖ ਪਿਆਰੇ ਚੰਗੇ ਗੁਣਾਂ ਵਿੱਚ ਜੁੜ ਜਾਓ। ਫਿਰ ਕੀ ਹੋ, ਸਤਿਗੁਰ ਸੇਵ ਖਰਚ ਹਰ, ਸੇਵਾ ਕਰਕੇ ਨਾਮ ਦਾ ਧਨ, ਚੰਗੇ ਗੁਣ ਅੰਦਰ ਪੈਦਾ ਕਰੋ, ਇਹਦਾ ਧਨ ਆਪਣੇ ਪੱਲੇ ਬੰਨੋ, ਮਤ ਜਾਣੋ ਕਿ ਅਸੀਂ ਤਾਂ ਵੇਖਦੇ ਰਹਿੰਦੇ ਹਾਂ ਵੀ ਅਜੇ ਜਵਾਨ ਆ, ਵਡੇਪਾ ਆਊਗਾ ਤੇ ਪੜ੍ਹ ਲਾਂਗੇ, ਨਾ ਨਾ ਗੁਰਮੁਖ ਪਿਆਰਿਓ, ਅਸੀਂ ਤੇ ਆਦਮੀ ਹਾਂ, ਇੱਕਦਮ ਹੀ ਮਤ, ਇੱਕਦਮ ਦੇ ਮਾਲਕ ਆ, ਪਤਾ ਨਹੀਂ ਘੜੀ ਨੂੰ ਕੀ ਹੋਣਾ। ਆ ਮੈਂ ਹੁਣੇ ਹੀ ਖਬਰ ਸੁਣੀ ਸੀ, ਇੱਕ ਡਰਾਈਵਰ ਵਿਚਾਰਾ ਸਾਡਾ ਇੱਥੋਂ ਦਾ ਹੀ, ਇੱਕ ਲੋਡ ਦੇ ਥੱਲੇ ਹੀ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿ ਗੁਰੂ, ਕਿਰਪਾ ਕਰੇ, ਜਿਨ ਹਰ ਜਪਿਆ ਸੇ ਹਰ ਹੋਏ, ਕਰ ਕਹਿੰਦੇ ਭਾਈ ਜਿਹਨੇ ਜਪਣਾ ਗੁਰੂ ਦੀ ਕਿਰਪਾ ਨਾਲ ਮਾਰਗ ਤੇ ਚੱਲੋ, ਜਿਹਨਾਂ ਜਪ ਲਿਆ ਉਹਦੇ ਵਰਗੇ ਹੀ ਬਣ ਗਏ। ਮੈਨੂੰ ਕਿਰਪਾ ਦਾਤਾ, ਮੇਰੇ ਤੇ ਕਿਰਪਾ ਕਰ ਕਿ ਮੈਨੂੰ ਨਾਮ ਦੀ ਦਾਤ ਬਖਸ਼ ਕਰ। ਜਦ ਨਾਨਕ ਸੰਗਤ ਸਾਧ, ਜਦੋਂ ਗੁਰੂ ਦੀ ਸੰਗਤ ਮਿਲ ਜਾਵੇ ਤੇ ਉਹਨਾਂ ਦੇ ਨਾਲ ਗੁਰੂ ਦੀ ਬਖਸ਼ ਦੇ ਅਸੀਂ ਪਾਤਰ ਬਣ, ਸਾਨੂੰ ਗੁਰੂ ਦੀ ਸੰਗਤ ਬਖਸ਼ਿਸ਼ ਕਰ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ, ਨੇਤਨੇਮ ਕਰਿਆ ਕਰੋ, ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ, ਸਿਮਰ ਤੇ ਬੰਦਗੀ ਭਗਤੀ। ਗੁਰਮੁਖ ਪਿਆਰੋ, ਤੱਟ ਜਿਹੜਾ ਨਾ ਅਸਲੀ ਜਿਹੜਾ ਨਿਚੋੜ ਹੈ ਨਾ, ਉਹਨੂੰ ਸਮਝਣ ਦਾ ਯਤਨ ਕਰੋ ਕਿ ਹੈ ਕੀ ਆ। ਆਪਾਂ ਤੱਥ ਜਿਹੜਾ ਨਾ ਉਹ ਕੱਢੀਏ, ਕੀ ਆ ਤੱਥ, ਆਪਾਂ ਇਹਨਾਂ ਗੱਲਾਂ 'ਚ ਨਹੀਂ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਗੁਰਮੁਖ ਪਿਆਰਿਓ, ਇੱਕ ਹੋ ਜਾਓ ਸਾਰੇ ਜਣੇ, ਪੰਥ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਈਏ। ਸਭ ਨੂੰ ਬੇਨਤੀ ਹੈ, ਆਪਾਂ ਆਪਣੇ ਵਖਰੇਵੇਂ, ਆਪਣੀਆਂ ਇਹ ਗੁਰਮੁਖ ਪਿਆਰਿਓ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਛੱਡੀਏ, ਅਤੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਵਾ, ਦੁਬਧਾ ਛੱਡੋ, ਪ੍ਰੇਮ ਪਿਆਰ ਇਤਫਾਕ, ਅਤੇ ਆਵੋ ਸਤਿਗੁਰ ਕੇ, ਆਵੋ ਸਤ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਗਾਓ, ਗੁਰੂ ਦੇ ਚਰਨਾਂ ਨਾਲ ਜੁੜੋ, ਪ੍ਰੇਮ ਪਿਆਰ ਇਤਫਾਕ ਵਿੱਚ ਰਹੋ। ਸਾਰਿਆਂ ਨੂੰ ਬੇਨਤੀ ਹੈ, ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਛਕਣ ਦੀ ਕਿਰਪਾਲਤਾ ਕਰਨੀ। ਤਿੰਨ ਖੰਡ ਪਾਠ ਆਰੰਭ ਨੇ, ਛਾਪਾ ਨਗਰ ਗਹੌਰ ਅਤੇ ਟਰਾਂਸਪੋਰਟ ਗੁਲਜ਼ਾਰ, ਗੁਰੂ ਕੇ ਲੰਗਰਾਂ ਦੀ ਸੇਵਾ ਉਹਨਾਂ ਲਵੀਆਂ, ਕੈਲਾ ਪਰਿਵਾਰ ਵੱਲੋਂ ਵੀ ਸੇਵਾ ਛਕਣ ਦੀ ਕਿਰਪਾਲ, ਬਿਲਡਿੰਗ ਵਾਸਤੇ ਆਪ ਜੀ ਨੂੰ ਬੇਨਤੀ ਜ਼ਰੂਰ ਦਸਵੰਧ ਦੇਣਾ। ਤੋ ਬੱਚੀ ਕੀਰਤ ਕੌਰ ਕੈਲਾ, ਹੈਪੀ ਬਰਥਡੇ, ਆ ਜਾ ਤੈਨੂੰ ਸਰਟੀਫਿਕੇਟ ਦਈਏ। ਉਸ ਤੋਂ ਬਾਅਦ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਨੇ, ਸਭ ਨੇ ਛਕਣੇ। ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मन मोती जोर बढ़ गगन हर हर श्रद्धा से वसाई प्रभ छोड़ न सके बार मनु पैया कहे प्रभ अवर अवर किस की जे सब बाप सिंगार फोट हो टैया कियो सिंगार मिलन गए ताई प्रभ लियो स्वागन थूक मुख पैया हम चेरी तू अगमुख साई क्या हम करे तेरे बस पैया दया दीन करो रख ले नानकार गुसरन समैया बिलावल मल्ला चौथा मैं मंत्र प्रेम गम उठार का खिन खिन श्रद्धा मन बहुत उठैया गुरदे के श्रद्धा मन पूरी ज्यो जादर के प्रयोग प्रभु दमक भैया मिल मिल सकी हार कथा सुनैया सतगुर दया करे प्रा मिले मैं दिसा गे सिर कट कट पैया रहा रोम रोम तनिक बेदन मैं प्रभ देखे बेनीद न पैया बैद के नाटक देख भुलाने मैं हिरदे मंत्र प्रेम प्रीर लगैया हो खिन पर रह न सको बिन प्रीतम ज्यो बिन अमले अमली मर गैया जिनको प्यास होए प्रभ के रीते नी अवर न पावे बिनो हर गे दुइया कोई आन आन मेरा प्रभु मुलावे हो देस बेटो बाल बाल कुम गैया अनेक जन्म के बिछड़े जन्म मिले सत सत सतगुर शरण पोइया से जे के को प्रभ ठाकुर महल ना पाए मानमुख परमैया परमैया गुर गुर कर तो सरन जो आवे प्रभ आए मिले खंटील ना पैयो गुर कर क्रिया चार वधाए मन बखंड कर्म कपटलो भैया बेस्वग कह करो बेटा जन्मिया पिता ताए क्या नाम सदैया पूर्व जन्म भगत कर आए गुर हर हर हर हर भगत जमैया भगत भगत करते हर पाया जाओ हर हर हर नाम समैया प्रभ आण आण मेहंदी पिसाई आपे कोल कोल अंगलैया जन गोरा गुर कृपा धारी बह पकड़ नानक हर नाम रसनो कैन मल पाप कलमल दैन चढ़ नाव संतो दार पै तरे सागर पर मन डोर प्रेम प्रीत ए संत ने मरी तज गै पाप विकार हर मिले प्रभ निरंकार प्रभ पेखिए समा चाख आनंद पूर्ण साधु नै डोलिए तिउत प्रभ बसे हर हर चीत तिन नाय नरक निवास नित सिमर प्रागुण दा ते जम न पेखै नैन सुन मोहे अनुत बैन हर सरन सुर कपाल प्रभ भगत शल दयाल हर निगम लय न पेव नित करे मुंजन सेव दुख दीन दर्द निवार जाकी महा बिखड़ी कर तागी मित ताकी मित न जाने कोई जल थल मेल सोए कर बंदना लख बार थक परयो प्रभ दरबार प्रभ करो साधु तूर नानक मनसा पूर बिलावल महला पंजवा प्रभ जन्म मरण वार हर पारियो द्वार करे चरण साधु संग मन मिष्ट हर हर रंग कर दया लियो लड़लाए नानका नाम ते आए दीना नाल दयाल मेरे स्वामी दीना नाल दयाल जाचो संतरवाल रहाओ संसार बेक्या कूप दम ज्ञान मौत कूप गै पूजा प्रभ जी ले हर नाम अपना देव प्रभ तुझ बिना नहीं ठाओ नानका बल बल जाओ लोभ मोहे बांधी दे बिन भजन हो तखे जम दूता मां भयान चेत गोत करमे जान दिन रहन साग सुनाए नानका हर शरण आए पै पंजना मुरार कर दया पत सुधार मेरे दो गने न जाए हर बिना कते समाए गह ओट जितवी नाथ ओट जितवी नाथ नानका दे रख हाथ हर गुण दे गोपाल सर्व कट प्रतपाल मन प्रीत दर्शन प्यास गोबिंद पूर्णिया सिख निमक रैन न जाए वड भाग नानक पाए प्रभ तुझ बिना नहीं होर मन प्रीत संत कौर ज्यो मीन जल स्यों हेत अल कमल भिन्न पेत ज्यो चकवी सूरज आस नानक चरण प्यास ज्यो तरन भरत प्राण ज्यो लोभिए धन दान ज्यो दूध जलै संजोग ज्यो माख दर्द पो ज्यो मात पुत हेत हर सिमर नानक नेत ज्यो दीप पदन पतंग ज्यो चोर हिरतन संग मैगले कम बंद ज्यो ग्रस्त बेखी तंद ज्यो ज्वार बस न जाए हर नानके मन लायो ग्राम नाद दे जादरक जाहत में जन जीवना सत्संग पंजना रंग रसना बखाने नाम नानक दर्शन दान गुण गाए सुन लिख दे सो सर फल हर ले कुल समूह करत उधार संसार उतर सपार हर चरण बोय ताए मिल सत्संग जस गाए हर पैज रखे मुरार हर नानक शरण द्वार बिलावल महला पहला थिती कार दसवां जात एक ओंकार सतगुर प्रसाद
ਏਕਮ ਏਕੰਕਾਰ ਨਿਰਾਲਾ ਅਮਰ ਜੋਨੀ ਜਾਨਣ ਚਾਲਾ ਗਮ ਗੁੱਚ ਰੂਪ ਨਾ ਰੇਖਿਆ ਖੋਜਤ ਖੋਜਤ ਕਰਕਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਪ ਬਿਨ ਜਗਦੀ ਸੇ ਗੁਰ ਕੇ ਸ਼ਬਦ ਮਹਿਲ ਕਰਦੀ ਸੇ ਰਹਾ ਦੂਜੇ ਪਾਏ ਲਗੇ ਪਛਤਾਣੇ ਜਮ ਦਰਬਾਦੇ ਆਉਣ ਜਾਣੇ ਕਿਆ ਲੈ ਆਵੇ ਕਿਆ ਲੈ ਜਾਏ ਸਿਰ ਜਮ ਕਾਲ ਸੇ ਚੋਟਾਂ ਖੋਏ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਗਿਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਤ ਕਾਸ ਕੀ ਬੈਸਨ ਕੋ ਥਾਓ ਰਾਤ ਦਿਨ ਤੇ ਪੋ ਪਾਓ ਜਿਨ ਕੀ ਕਰ ਦੇਵਨ ਹਾਰਾ ਵਨ ਦੂਜਾ ਸਿਰਜਣ ਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹਿਸਾ ਦੇਵੀ ਦੇਵ ਉਹ ਪਾਏ ਵੇਸਾ ਜੋਤੀ ਜਾਤੀ ਗਣਤ ਨਾ ਆਵੇ ਜਿਨ ਸਾਜੀ ਸੋ ਕਿਵਿੰਦ ਪਾਵੇ ਕਿਵਿੰਦ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸੇ ਅੱਖਾਂ ਦੂਰ ਚੌਥੋ ਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਪੇਦਾ ਅਸ਼ਟ ਦਸਾ ਖੱਟ ਤੀਨ ਉਪਾਏ ਸੋ ਬੁਝੇ ਸਿਆ ਬੁਝਾਏ ਤੀਨ ਸਮਾਵੇ ਚੌਥੇ ਵਾਸਾ ਪ੍ਰਮੁੱਖ ਨਾਨਕ ਅਮਤਾ ਕੇ ਦਾਸਾ ਪੰਜਵੀਂ ਪੰਚ ਪੂਤ ਬੇਤਾਲਾ ਆਵ ਗੋਚਰ ਪੁਰਖ ਨਾਲਾ ਇੱਕ ਪਰਮ ਭੁੱਖੇ ਮੋਹ ਪਿਆਸੇ ਇੱਕ ਰਸ ਚਾਗ ਸ਼ਬਦ ਦਾਸੇ ਇੱਕ ਰੰਗ ਰਾਤੇ ਇੱਕ ਮਰਤੂਰ ਇੱਕ ਦਰ ਘਰ ਸੱਚ ਦੇਖ ਹਦੂਰ ਝੂਠੇ ਕਹੋ ਨਾ ਹੀ ਪਤ ਨਾ ਕਬੂ ਨਾ ਸੁੱਚਾ ਕਾਲਾ ਕਹੋ ਪਿੰਜਰ ਪੰਖੀ ਬੰਦਿਆ ਕੋਏ ਸ਼ੇਰੀ ਪਰਮ ਮੁਕਤ ਨਾ ਹੋਏ ਤੋ ਛੁੱਟੇ ਜਾ ਖਸਮ ਛਡਾਏ ਗੁਰਮੁਖ ਤੇ ਮੇਲੇ ਭਗਤ ਨਾਇਕ ਖਸਟੀ ਖੱਟ ਦਰਸ਼ਨ ਪ੍ਰਭ ਸਾਜੇ ਅਨ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਪਾਵੇ ਤਾਂ ਮੈਲ ਬੁਲਾਵੇ ਸ਼ਬਦੇ ਭੇਦੇ ਤਾਂ ਬਦ ਪਾਵੇ ਗੌਰ ਕਰ ਵੇਸ ਕਪੇ ਜਲ ਜਾਵੇ ਸੱਚ ਸਾਚੇ ਸਾਜ ਸਮਾਵੇ ਸਪਤੀ ਸਤ ਸੰਤੋ ਸ੍ਰੀ ਸਾਧ ਸੰਬੰਧ ਭਰੇ ਨਿਰਮਲ ਨੀਰ ਮਜਨਸ਼ੀਲ ਸੱਚ ਹਿਰਦੇ ਵਿਚਾਰ ਗੁਰ ਕੇ ਸ਼ਬਦ ਪਾਵੇ ਸਭ ਪਾਰ ਮਨ ਸੱਚਾ ਮੁਖ ਸੱਚ ਉਪਾਏ ਸੱਚ ਨਿਸ਼ਾਨ ਠਾਕ ਨ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸੱਚ ਸੱਚ ਨੇ ਕੇਵਲ ਕਰਮ ਰਾਧੇ ਪੌਣ ਪਾਣੀ ਅਗਨੀ ਬਿਸਰਾਓ ਤਈ ਨਿਰੰਜਨ ਸੱਚ ਨਾਉ ਤਿਸੇ ਮਨੁਆ ਰਹਿਆ ਲਿਵ ਲਾਏ ਪ੍ਰਮਤ ਨਾਨਕ ਕਾਲ ਨਾ ਖਾਏ ਨਾਉ ਨੌਵੀਂ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੁਤਾਏ ਜਗ ਸਾਰਾ ਪ੍ਰਭਾ ਦੇਸ ਆਦਰ ਖਵਾਰਾ ਅੱਜ ਗਦੀ ਹੈਪੀ ਹੋ ਗਏ ਉਹ ਪਰੰਪਰ ਕਰਨੇ ਜੋਗ ਦਸਵੀਂ ਨਾਮ ਦਾਨ ਇਸ਼ਨਾਨ ਅੰਦਰ ਮਜਨ ਸੱਚਾ ਗੁਣ ਗਿਆਨ ਸੱਚ ਮੈਲ ਨਾ ਲਾਗੇ ਪਰੰਪਰ ਪਾਗੇ ਬਿਲਵਨਾ ਧੂੜ ਗਾਚੇ ਧਾਗੈ ਕਾਚੇ ਧਾਗੇ ਜਿਉਂ ਧਾਗਾ ਜਾਗੇ ਵੇ ਜਾਣੋ ਅਸਥਿਰ ਚੀਤ ਸਾਚ ਰੰਗ ਮਾਣੋ ਏਕਾਸੀ ਕਰ ਦੇ ਵਸਾਵੇ ਹਿੰਸਾ ਮਮਤਾ ਮੋਹ ਚਗਾਏ ਫਲ ਪਾਵੇ ਮ੍ਰਤ ਆਤਮ ਜੀ ਨੇ ਪਖੰਡ ਰਾਜ ਤੱਤ ਨਹੀਂ ਬੀਣੇ ਨਿਰਮਲ ਨਿਰਾਹਾਰ ਨੇ ਕੇਵਲ ਸੋਚੇ ਸਾਚੇ ਨਾ ਲਾਗੇ ਮਾਲ ਜੈ ਦੇਖੋ ਤੈ ਕੋ ਇੱਕ ਹੋਰ ਜੀ ਉਪਾਏ ਵੇਖੋ ਵੇਖਾ ਫਲੋ ਹਾਰ ਕੀ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੇ ਲਾਲ ਚ ਲਪਟੇ ਲਪਟਾਏ ਛੁੱਟੇ ਗੁਰੂ ਸਾਹਿ ਕਮਾਏ ਦਵਾਦ ਸਮੁੰਦਰਾ ਮਨ ਨਾ ਤੂਤਾ ਏ ਨਸ ਜਾਗੇ ਕਵੇ ਨਾ ਸੁਤਾ ਜਾਗ ਤੇ ਜਾਗ ਰਹਿ ਲਿਵ ਲਾਏ ਗੁਰ ਪਰਚੇ ਤਿਸ ਕਾਲ ਨਾ ਖਾਏ ਅਤੀਤ ਪੈ ਮਾਰੇ ਪੈਰਾਈ ਪ੍ਰਣਤ ਨਾਨਕ ਤੈ ਲਿਵ ਲਾਈ ਦਵਾਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਪਿਤਰਿਆਣੇ ਧਰਤੀ ਵਰਤੀ ਵਰਤ ਰਹੇ ਨੇ ਕਾਮ ਜਪਾ ਜਾਪ ਜਪੈ ਮੁਖ ਨਾਮ ਤੀਨ ਪੌਣ ਮੈਂ ਕੋ ਜਾਣੇ ਸਭ ਸੁੱਚ ਸੰਯਮ ਸਾਜ ਪਛਾਣੇ ਤੀਰਸ ਦਰਬਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵ ਤਾਰੇ ਡਰ ਮਰੇ ਨਾ ਬੂਢੇ ਕੋਈ ਨ ਡਰ ਬੂਡ ਮਰੇ ਪਤ ਕੋਏ ਡਰ ਮੈਂ ਕਰ ਡਰ ਮੈਂ ਕਰ ਮੈਂ ਡਰ ਜਾਣੇ ਤਖਤ ਨਿਵਾਸ ਸੱਚ ਮਨ ਪਾਣੇ ਚੌਦੇ ਚੌਥੇ ਜਾ ਥਾਵੇ ਲੈ ਪਾਵੇ ਰਾਜ ਤਾਮਸ ਸਤਿਕਾਲ ਸਮਾਵੇ ਸਿਰ ਕੇ ਘਰ ਸੂਰ ਸਮਾਵੇ ਜੋ ਜੋਤ ਕੀ ਕੀਮਤ ਪਾਵੇ ਚੌਦਸ ਪਵਨ ਪਤਾਲ ਸਮਾਏ ਖੰਡ ਬ੍ਰਹਮੰਡ ਰਿਆਲ ਲਾਈ ਅਮਾਵਸਿਆ ਚੰਦ ਗੁਪਤ ਗੈ ਨਾਰ ਬੁਝੋ ਗਿਆਨੀ ਸ਼ਬਦ ਵਿਚਾਰ ਸਸੀਰ ਗਗਨ ਜੋਤ ਲੋਈ ਘਰ ਘਰ ਵੇਖੇ ਕਰਤਾ ਸੋਈ ਗੁਰਤੇ ਦੀ ਸਹਿ ਜੋਤ ਸੀ ਮਾਏ ਮਨ ਭੁੱਲਿਆ ਵੇ ਜਾਏ ਘਰ ਦਰ ਥਾਪ ਤਿਰ ਥਾਂ ਸੁਹਾਵੇ ਆਪ ਪਛਾਣੇ ਤਾਂ ਸਦਰ ਪਾਏ ਜੈ ਅਸਾ ਤੈ ਬਿਨਸ ਮੁਨਾਸਾ ਫੁੱਟੇ ਗੱਬਰ ਦੁਬਦਾ ਮਨਸਾ ਮਮਤਾ ਜਾਲੋ ਤੇਰੇ ਉਦਾਸਾ ਬਣਤਾ ਕਮਤਾ ਕੇ ਦਾਸਾ ਬਿਲਾਵਲ ਮਹਲਾ ਤੀਜਾ ਵਾਰ ਸੱਤ ਘਰ ਦਸਵਾਂ ਇੱਕੂੰਗਾਰ ਸੁਰਗ ਪ੍ਰਸਾਦ ਆਦਿਤ ਵਾਰ ਆਦਿ ਪੁਰਖੈ ਸੋਈ ਆਪੇ ਵਰਤੇ ਵਰਨਾ ਕੋਈ ਓਤ ਪੋਤ ਜਾ ਕਰੇ ਆਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖੋਈ ਗੁਰਮੁਖ ਵਿਰਲਾ ਬੁੱਝੈ ਕੋਈ ਹਿਰਦੇ ਜਪਨੀ ਜਪੋ ਗੁਣਤਾ ਸਹਾਰੇ ਗਮ ਗੋਚਰ ਪਰੰਪਰ ਸੁਆਮੀ ਜਾਨ ਪਾਗ ਲਗ ਤਿਆ ਹੋਏ ਦਸਨ ਦਸਾ ਰਹਾ ਸੋਮਵਾਰ ਸੱਚ ਰਿਹਾ ਸਮਾਏ ਤਿਸਕੇ ਕੀਮਤ ਕਹੀ ਨਾ ਜਾਏ ਆਖ ਆਖ ਰਹਿ ਸਭ ਲਿਵ ਲਾਏ ਜਿਸ ਦੇ ਵਿੱਚ
ਸਿਰ ਪੱਲੇ ਪਾਏ ਅਗਾਮਾ ਗੋਚਰ ਲਖਿਆ ਨਾ ਜਾਏ ਗੁਰ ਕੇ ਸ਼ਬਦ ਹਾਰਿਆ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਧੰਦੇ ਲਾਇਆ ਬੁਝਾਏ ਸੋਈ ਬੁਝੈ ਗੁਰ ਕੇ ਸ਼ਬਦ ਧਾਰ ਕਰ ਸੁਜੈ ਪ੍ਰੇਮ ਪੌਧ ਕਰੇ ਲਿਵਲਾਏ ਹੋਮੇ ਮਮਤਾ ਸ਼ਬਦ ਜਲਾਏ ਬੁੱਧ ਵਾਰ ਆਪੇ ਬੁੱਧ ਸਾਰੇ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਾਰ ਗੁਣ ਗਾਵੇ ਹੋਮੇ ਮਾਲਕ ਹੋਏ ਦਰ ਸਚੈ ਸਾਸੋ ਬਾ ਪਾਏ ਨਾਮ ਰਤੇ ਗੁਰ ਸ਼ਬਦ ਸਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਨ ਹਾਰ ਜੋ ਦੇਵੇ ਤਿਸ ਕੋ ਬਲ ਜਾਈਏ ਗੁਰ ਪ੍ਰਸਾਦੀ ਆਵਗਵਾਈਐ ਨਾਨਕ ਨਾਮ ਰੱਖੋ ਅਵਤਾਰ ਦੇਵਨ ਹਾਰੇ ਕੋ ਜੈਕਾਰ ਵੀਰਵਾਰ ਵੀਰ ਭਰਮ ਪਲਾਏ ਪ੍ਰੀਤ ਭੂਤ ਸਭ ਦੂਜੇ ਲਾਏ ਆਓ ਪਾਏ ਕਰ ਵੇਖਿਆ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਨਾਈ ਸੋ ਮਿਲੇ ਜਿਸਲੇ ਉਹ ਮਲਾਈ ਸ਼ੁਕਰਵਾਰ ਪ੍ਰਭਰੇ ਅਸਮਾਈ ਆਵ ਪਾਏ ਸਭ ਕਿਵੇਂ ਪਾਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸੱਚ ਸੰਯਮ ਕਰਨੀ ਹੈ ਕਾਰ ਵਰਤਨੇ ਨਿਤਾ ਪ੍ਰਤ ਪੂਜਾ ਬਿਨ ਬੂਜੇ ਸਭ ਭਾਉ ਹੈ ਦੂਜਾ ਸ਼ਨਿਸ਼ਰਵਾਰ ਸੌਣ ਸਾਤ ਵਿਚਾਰ ਹੋਮੇ ਮੇਰਾ ਪਰਮੇ ਸੰਸਾਰ ਮਨਮੁਖਿੰਦਾ ਦੂਜੇ ਪਾਏ ਜਮਦਰ ਬਾਧਾ ਚੋਟਾਂ ਖਾਏ ਗੁਰਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵ ਲਾਏ ਸਤਿਗੁਰ ਸੇਵੈ ਸੇਵੜ ਪਾਗੀ ਹੋਮੇ ਮਾਰ ਸੱਚ ਲਿਵ ਲਾਗੀ ਸੱਚ ਲਿਵ ਲਾਗੀ ਤੇਰੇ ਰੰਗ ਰਾਤੇ ਸਹਿ ਸੁਭਾਏ ਤੂੰ ਸੁਖਦਾਤਾ ਲਿਓ ਮਿਲਾਏ ਕਿਸੇ ਦੂਜਾ ਨਾ ਹੀ ਕੋਈ ਗੁਰੂ ਬੂਜਾ ਸੋਜੀ ਹੋਏ ਪੰਦਰਾਂ ਥਿੱਤੀ ਤੇ ਸੱਤ ਵਾਰ ਮਹਾਰੁੱਤੀ ਆਵੇ ਵਾਰ ਵਾਰ ਦਿਨ ਸਰਹਿਣ ਤੇ ਬੇ ਸੰਸਾਰ ਆਇਆ ਵਗਾਉਣ ਕੀਆ ਕਰਤਾਰ ਨੇਚਲ ਸਾਚ ਰਹਿ ਕਲਤਾਰ ਨਾਨਕ ਗੁਰਮੁਖ ਬੂਜੇ ਕੋ ਸ਼ਬਦ ਵਿਚਾਰ ਬੇਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸਾਜੇ ਜੀ ਜੰਤ ਮਾਇਆ ਮੋਏ ਪਾਜੇ ਦੂਜੇ ਪਾਏ ਪ੍ਰਪੰਚ ਲਾਗੇ ਆਵੇ ਜਾਵੇ ਮਰੇ ਅਪਾਗੇ ਸਤਿਗੁਰੂ ਪੇਟੇ ਸੋਜੀ ਪਾਏ ਪ੍ਰਪੰਚ ਚੁੱਕੇ ਸੱਚ ਸਮਾਏ ਜਾ ਕੇ ਮਸਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਭ ਏਕ ਰਹੋ ਸ੍ਰਿਸ਼ਟੋ ਪਾਏ ਆਪੇ ਸਾ ਵੇਖੇ ਕੋਈ ਨਾ ਮਿਟੇ ਤੇਰੇ ਲੇਖੇ ਸਿੱਧ ਸਾਧਕ ਜੇ ਕੋ ਕਹੇ ਕਹਾਏ ਭਰਮੇ ਫੁੱਲ ਆਵੇ ਜਾਏ ਸਤਿਗੁਰ ਸੇਵੇ ਸੇ ਜਨ ਬੂਝੈ ਹੋਮੇ ਮਾਰੇ ਤਾਂ ਅੰਦਰ ਸੂਜੇ ਇੱਕ ਤੇ ਸਭ ਦੂਜਾ ਹੋਊਆ ਇੱਕੋ ਵਰਤੇ ਹਵਨਾ ਬੀਆ ਦੂਜੇ ਤੇਜੋ ਇੱਕੋ ਜਾਣੇ ਗੁਰ ਕੇ ਸ਼ਬਦ ਹਰ ਦਰ ਨਿਸ਼ਾਨੇ ਸਤਿਗੁਰ ਪੇਟੇ ਤਾਂ ਇੱਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸਦਾ ਸਾਹਿਬ ਡਾਡਾ ਹੋਏ ਤੇ ਉਸਨੂੰ ਮਾਰ ਨਾ ਸਕੇ ਕੋਈ ਸਾਹਿਬ ਕੀ ਸੇਵਕ ਰਹਿ ਸਿਰਨਾਈ ਆਪੇ ਬਖਸ਼ੈ ਦੇ ਵਡਿਆਈ ਤਿਸ ਤੇ ਉੱਪਰ ਨਾ ਹੀ ਕੋਈ ਕੋ ਡਰੇ ਡਰ ਕਿਸ ਕਾ ਹੋਏ ਗੁਰਮਤੀ ਸ਼ਾਂਤ ਵਸੈ ਸਰੀਰ ਸ਼ਬਚੀਨ ਫਿਰ ਲੱਗੇ ਨਾ ਪੀਰੀ ਆਵੇ ਨਾ ਜਾਏ ਨਾ ਦੁੱਖ ਪਾਏ ਨਾ ਮੈਂ ਰਾਤੇ ਸਹਿਜ ਸਮਾਏ ਨਾਨਕ ਗੁਰਮੁਖ ਵੇਖੇ ਹਦੂਰ ਮੇਰਾ ਪ੍ਰਭ ਸਦ ਰਿਹਾ ਭਰਪੂਰਾ ਇੱਕ ਸੇਵਕ ਇੱਕ ਪਰਮ ਪਲਾਏ ਆਪੇ ਕਰੇ ਹਰੇ ਆਪ ਕਰਾਏ ਇੱਕੋ ਵਰਤੇ ਅਵਰਨ ਕੋਏ ਮਨ ਰੋਸ ਕੀ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸੌਰੀ ਦਰ ਸਾਚੇ ਸਾਚੇ ਵਿਚਾਰੀ ਥਿੱਤੀ ਵਾਰ ਸਭ ਸ਼ਬਦ ਸੁਆਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੇ ਜਾਵੇ ਗੁਰ ਸ਼ਬਦ ਨੇਚਰ ਸਦਾ ਸੱਚ ਸਮਾਏ ਥਿੱਤੀ ਵਾਰ ਤਾਂ ਜਾ ਸੱਚ ਰਾਤੇ ਬਿਨ ਨਵੇਂ ਸਭ ਪਰਮੇ ਕਾਚੇ ਮਨੁੱਖ ਮਰੇ ਮਾਰ ਵਿਗਤੀ ਜਾਏ ਏਕ ਨਾ ਚੇਤੇ ਦੂਜੇ ਲੋਭਾਏ ਅਚੇਤ ਪਿੰਡੀ ਅਗਿਆਨੇ ਦਾਰ ਬਿਨ ਸ਼ਬਦੇ ਕਿਉਂ ਪਾਏ ਪਾਰ ਆਪ ਪਾਏ ਪਾਵਨ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਪੇ ਕਰੇ ਪੇਕਧਾਰੀ ਪਾਪ ਪਰ ਮੈਂ ਕਾਚੀ ਸਾਰੀ ਇੱਥੇ ਸੁਖ ਨਾ ਅੱਗੇ ਹੋਏ ਮਨ ਖੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਘਰ ਹੀ ਅੰਦਰ ਸੱਚ ਮੈਲ ਪਾਏ ਆਪੇ ਪੂਰਾ ਕਰੇ ਸੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੂ ਅੰਧ ਗੁਬਾਰ ਥਿੱਤੀ ਵਾਰ ਸੇਵੈ ਮੂਦ ਗਵਾਰ ਨਾਨਕ ਗੁਰਮੁਖ ਬੂਝੇ ਸੋਜੀ ਪਾਏ ਕਿਤ ਨਾਮ ਸਦਾ ਰਹਿ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਕਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੂੰਹ ਵੇਲੜਿਆ ਗੋਏ ਲਾਈ ਰਾਮ ਮਟਕੀ ਡਾਰ ਧਰੀ ਹਾਰ ਲਿਵ ਲਾਈ ਰਾਮ ਲਿਵ ਲਾਏ ਹਾਰ ਸਿਓ ਰਹੀ ਗੋਏ ਸਹਿ ਸ਼ਵ ਸਿੰਗਾਰੀਆ ਕਰ ਜੋੜ ਗੁਰ ਪੇ ਕਰ ਬਿਨੰਤੀ ਮਿਲੋ ਸੱਚ ਪਿਆਰੀਆ ਧੰਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕਰੋ ਨਿਵਾਰਿਆ ਨਾਨਕ ਮੁੰਦਨ ਵੇਲ ਸੁੰਦਰ ਦੇਖ ਫਿਰ ਸਾਧਾਰਿਆ ਸਾਚਨ ਵੇਲੜੀਏ ਜੋਬਨ ਬਾਲੀ ਰਾਮ ਆਓ ਨਜਾਓ ਕਹੀ ਆਪਣੇ ਸਹਿ ਨਾਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਪਾਵੇ ਅਗਾਧ ਬੋਧ ਕਤ ਕਤੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸੱਚ ਪਿਆਰੀਆ ਗੁਰ ਸ਼ਬਦੀ ਆ ਦਾਨਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹੜੀ ਪਿਰ ਸੰਗ ਸੁਤੀ ਰਾਮ ਗੁਰ ਕੈ ਭਾਏ ਚੱਲੋ ਸਾਜ ਸੰਗੋਤੀ ਰਾਮ
ਧੰਨ ਸਾਜ ਸੰਗੂਤੀ ਹਰ ਸੰਗ ਸੂਤੀ ਸੰਗ ਸਗੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰ ਹਮ ਮੇਲਿਆ ਦਿਨ ਰਹਿਣ ਘੜੀ ਨ ਚੱਸਾ ਵਿਸਰੇ ਸਾਹ ਸਾਹ ਸੁਨਰੰਜਨੋ ਸ਼ਬ ਜੋ ਜਗਾਏ ਦੇਵਕ ਨਾਨਕਾ ਪਪੰਜਨੋ ਜੋ ਤਸਬਾਏ ਰੜੀਏ ਤੇਰੇ ਪਾਉਣ ਸਾਰੇ ਰਾਮ ਘੜ ਘੜ ਰਵ ਰਿਹਾ ਅਲੱਖ ਅਪਾਰੇ ਰਾਮ ਅਲੱਖ ਅਪਾਰੇ ਅਪਾਰ ਸਾਚਾ ਆਪ ਮਾਰ ਮਿਲਾਈ ਓਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈ ਦਰ ਜਾਏ ਦਰਸ਼ਨ ਕਰੀ ਭਾਣੇ ਧਾਰ ਧਾਰ ਨਾਰਿਆ ਹਰ ਨਾਮ ਅੰਮ੍ਰਿਤ ਜਾਗ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਓ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਰੈ ਪ੍ਰਭ ਅਵਿਨਾਸੀ ਰਾਮ ਅਵਗਤ ਤੋ ਹਰ ਨਾਥ ਨਾਤੇ ਤਿਸੇ ਭਾਵੇ ਸੋ ਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਪਵਨੀ ਹੱਟ ਨਾ ਜਾਨਾ ਨਾਨਕਾ ਸੱਚ ਗਹਿ ਰਹੇ ਭਿੰਡੜੀ ਰਹਿਣ ਭਲੀ ਦਿਨ ਸੁਹਾਏ ਰਾਮ ਨਿਜ ਘਰ ਸੂਤੜੀਏ ਪਿਰਮ ਜਗਾਏ ਰਾਮ ਨਵ ਹਾਣ ਨਵ ਧਨ ਸ਼ਬਦ ਜਾਗੀ ਆਪਣੇ ਪ੍ਰਪਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲਗਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬ ਨਿਸਾਣੀਆਂ ਕਰ ਜੋੜ ਨਾਨਕ ਨਾਨਕ ਸਾਚ ਮੰਗੇ ਨਦਰ ਕਰ ਤੁਦ ਪਾਉਣੀਆਂ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜੇਨ ਸੁਨ ਮੰਨੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਰ ਨਿਰਬਾਣੀ ਕੋਬਰ ਲਾ ਗੁਰਮੁਖ ਬੂਜੈ ਉਹ ਸ਼ਬਦ ਸਮਾਏ ਆਪ ਗਵਾਏ ਤੇਰੇ ਪਵਣ ਸੋਜੀ ਸੂਜੈ ਰਹੇ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬਤਾਈ ਨਾਨਕਾ ਉਰ ਧਾਰਿਆ ਮਹਿਰ ਬੁਲਾਇੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਸ ਦੇਹੀ ਰਾਮ ਮਨ ਮਾਰ ਰੀਜੇ ਸ਼ਬਦ ਸੀਜੇ ਤ੍ਰੈ ਲੋਕ ਨਾਥ ਪਛਾਉਣਾ ਮਨ ਡੀਗ ਡੋਲ ਨਾ ਜਾਏ ਕਤੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਦੁਖ ਅਸਮ ਮੇਰਾ ਮੈਂ ਤਾਣ ਤੱਕਿਆ ਤੇਰੋ ਸਾਹਿ ਸੁੱਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੇਰੋ ਸੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੇ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁੱਟੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਵੜ ਭਾਗਿਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗੈ ਨਾਨਕ ਮਨ ਪਾਣਾ ਰਾਮ ਨਿਮਾਣਿਆ ਹਰ ਮਾਣੇ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਪਾਵੇ ਸੋ ਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਿਆਹੀ ਮਿਲਾਇਆ ਹਰ ਹਰ ਰਸ ਰਾਪੇ ਰਾਮ ਮਾਣੋ ਜਨਮ ਹਰ ਪਾਈਏ ਹਰ ਰਮਣ ਮੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਿਨ ਮਾਨ ਜਨ ਨ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗੰਮ ਦੜਾਇਆ ਮਨ ਤਾ ਰੰਗ ਭੀਨਾ ਰਾਮ ਭਗਤ ਉਛਲ ਹਰ ਰਾਮ ਹੈ ਗੁਰਮਕਾਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵ ਦੇ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੇ ਵਡ ਭਾਗ ਗੁਰਪੁਰੇ ਵੇਖਾ ਲਿਆ ਨਾਨਕ ਹਰ ਲਿਵ ਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣੀ ਆਈ ਹਮੇ ਬਿਕ ਚਾਗੇ ਰਾਮ ਗੁਰਮ ਤਿਆ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗਿਆਨੀ ਜਾਗੇ ਰਾਮ ਜਾਂ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੁਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਿਆਈ ਰਾਮ ਜਾਂ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਧੰਨ ਹਰ ਪ੍ਰਭ ਪਿਆਰੇ ਰਾਵੀਆ ਜਾਂ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਕਸਾਈਆ ਜਿਉਂ ਮਿਲਕ ਮਸਾਈ ਰਾਮ ਗੁਰਪੁਰੇ ਹਰ ਮੇਲਿਆ ਹਰ ਰਸ ਗਾਈ ਰਾਮ ਜਾਂ ਨਾਨਕ ਨਾਮ ਵਿਕਸਿਆ ਹਰ ਹਰ ਲਿਵ ਲਾਈ ਰਾਮ ਹਾਂ ਮੂਰਖ ਮੁਗ ਮਿਲਾਇਆ ਹਰ ਕਿਰਪਾ ਧਾਰੀ ਰਾਮ ਧੰਨ ਧੰਨ ਗੁਰੂ ਸਾਬਾਸ ਜਿਨ ਹੋਮੇ ਮਾਰੀ ਰਾਮ ਜਿਨ ਵਡ ਭਾਗਿਆ ਵਡ ਭਾਗ ਹੈ ਹਰ ਹਾਰੇ ਉਰ ਧਾਰੀ ਰਾਮ ਜਾਂ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਅਵਿਨਾਸੀ ਵਾਰ ਸੁਣਿਆ ਮਨ ਉਪਜਾ ਜਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕੰਮ ਮਿਲੀਏ ਪੂਰਨ ਪਤੇ ਸਹਿਜੇ ਸਮਾਈਏ ਗੋਬਿੰਦ ਪਾਈਏ ਦੇ ਸਕੀਏ ਮੋਹੇ ਮਤੇ ਦਿਨ ਰਹਿਣ ਢਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਨਵੰਤ ਨਾਨਕ ਕਰੋ ਕਿਰਪਾ ਲਹਿਓ ਮੋਹੇ ਲੜ ਲਾਇਆ ਪੈ ਸਮਾੜਾ ਹਰ ਰਤਨ ਵਿਦਹਾ ਰਾਮ ਗੋਜੀ ਕੋਈ ਲਦਾਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਕਥੇ ਘੱਟ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਕਰ ਬਿਨੰਤੀ ਮਿਲੇ ਹਾਰ ਜਸ ਲਾਹ ਬਿਨਵੰਤ ਨਾਨਕ ਦਾਸ ਤੇਰਾ
ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਕੰਮ ਅਥਾ ਸਾਹ ਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੈ ਸਮੂਹ ਪਿਆ ਗਿਆ ਵਜੋਗੋ ਰਾਮ ਮਿਲ ਸੰਤ ਆਏ ਪ੍ਰਭ ਤਿਆਏ ਬਣੇ ਚਰਜ ਜਾਨੀਆਂ ਮਿਲ ਕਤਰ ਹੋਏ ਸਹਿ ਟੋਏ ਮਨ ਪ੍ਰੀਤ ਉਪਜੀ ਮਾਨੀਆਂ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮਿਲੀ ਪ੍ਰਭ ਕਰਨ ਕਾਰਨ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨਿਆ ਮੇਰੀ ਆਸ ਪੂਰੀ ਸੰਤ ਤੂਰੀ ਹਰ ਮਿਲੈ ਚਿਰੀ ਵਸੁਨਿਆ ਆਨੰਦ ਅੰਦਰ ਵਜੇ ਵਾਜੇ ਅਹੂੰ ਮਤ ਮਨ ਗੀ ਤਿਆਗੀ ਬਿਨਵੰਤ ਨਾਨਕ ਸਰਨ ਸਵਾਮੀ ਸੰਤ ਸੰਗ ਲਿਵ ਲਾਗੀ ਬਿਲਾਲ ਮੱਲਾ ਪੰਜੋ ਭਾਉ ਸੁਲੱਖਣਾ ਹਰਕੰਤ ਹਮਾਰਾ ਰਾਮ ਆਨਹਦ ਬਜਤਰਾ ਤੇ ਤੂੰ ਦਰਬਾਰਾ ਰਾਮ ਆਨੰਦ ਅੰਦਰ ਵਜੇ ਵਾਜੇ ਦਿਨ ਸਰੈਣ ਉਮਾਹਾ ਤੈ ਰੋਗ ਸੋਗ ਨਾ ਦੁਖ ਵਿਆਪੇ ਜਨਮ ਮਰਨ ਤਾਰ ਦਸੇ ਦਸੁਦਾਰਾ ਸੇ ਅੰਮ੍ਰਿਤ ਭਗਤ ਭਰੇ ਭੰਡਾਰਾ ਬਿਨਵੰਤ ਨਾਨਕ ਬਲਿਹਾਰ ਵਈਆਂ ਪਾਰ ਬ੍ਰਹਮ ਪ੍ਰਾਣੀ ਅਦਾਰਾ ਸੁਣ ਸਕੀਏ ਸੇ ਹਿਲੜਿਓ ਮਿਰ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੇ ਰਾਮ ਕਰ ਪ੍ਰੇਮ ਰਾਵੇ ਤਿਸੇ ਪਾਵੇ ਇੱਕ ਨਿਮਕ ਪਲਕ ਨਾ ਤਿਆਗੀਏ ਗਏ ਕੰਠ ਲਾਈਏ ਨੈ ਲਜਈਏ ਚਰਨ ਰਾਜ ਮਨ ਪਾਗੀਏ ਭਗਤ ਟਗੋਰੀ ਪਾਈ ਮੋਹਤ ਅਨੰਤ ਕਤ ਹੂੰ ਨਾ ਤਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨੇ ਅਮਰ ਪਦਵੀ ਪਾਵੇ ਬਿਸਮਨ ਬਿਸਮ ਪਈ ਪੇਖ ਗੁਣ ਅਬਨਾਸੀ ਰਾਮ ਕਰ ਗੈ ਪੂਜਾ ਗਈ ਕਰ ਜਾਵਗੀ ਪਾਸੀ ਰਾਮ ਗੈ ਪੂਜਾ ਲੀਨੀ ਦਾਸ ਕਿਨੀ ਅੰਕਰ ਦੋ ਜਨਾਇਆ ਮਿਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟਾਰੀ ਮਨ ਪਿਆਰੀ ਮਾਂ ਦੁਰਮਤ ਨਾਸੀ ਬਿਨਵੰਤ ਨਾਨਕ ਪਈ ਨਿਰਮ ਪ੍ਰਭ ਮਿਲੇ ਅਬਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਵਖਾਣੀ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਰਨ ਕੀ ਆ ਬਿਨਵੰਤ ਨਾਨਕ ਸੇਹੀ ਜਾਣੇ ਜਿੰਨੀ ਹਰਸ ਪੀਆ ਬਿਲਾਵਲ ਮਹਿਲਾ ਪੰਜਵਾਂ ਸੰਤੋ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪਿਰਕਾ ਮੰਗਲ ਗਾਵੇ ਤਜ ਮਾਨ ਸਖੀ ਤਜ ਮਾਨ ਸਖੀ ਮਾਤੇ ਆਪਣੇ ਪ੍ਰੀਤਮ ਭਾਵੇ ਤਜ ਮਾਨ ਮੋਹ ਬਿਕਾਰ ਦੂਜਾ ਸੇਵ ਇੱਕ ਨਿਰੰਜਨੋ ਲੱਗ ਚਰਨ ਸ਼ਰਨ ਦਿਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ਹੋਏ ਦਾਸ ਦਾਸੀ ਤਾਜ ਉਦਾਸੀ ਬੋੜ ਬਿਧੀ ਨਾ ਧਾਵਾ ਨਾਨਕ ਪਿਆ ਪੈ ਕਰੋ ਕਿਰਪਾ ਤਾਮ ਮੰਗਲ ਗਾਵਾ ਅੰਮ੍ਰਿਤ ਪ੍ਰੇ ਕਾ ਨਾਮ ਮੈਂ ਅੰਦਲੇ ਟੋਹਣੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਾਂ ਬਚਿੱਤਰ ਚੰਚਲ ਐਨਕ ਭਾਵ ਦਿਖਾਵੇ ਹੋਏ ਟੀਠ ਮਿੱਠੀ ਮਨੇ ਲਾਗੈ ਨਾਮ ਲੈਣ ਨਾ ਆਵੇ ਗ੍ਰਹਿ ਬਣੇ ਤੀਰੇ ਬਰਤ ਪੂਜਾ ਬਾਡ ਘਾਟੇ ਜੋਹਨੀ ਨਾਨਕ ਪਿਆਂਪੈ ਦਇਆ ਤਾਰੋ ਮੈਂ ਨਾਮ ਅੰਦਲੇ ਟੋਹਣੀ ਮੋਹੇ ਨਾਥ ਪ੍ਰੇ ਨਾਥ ਜਿਉਂ ਜਾਨੂੰ ਤਿਉਂ ਰੱਖੋ ਚਤੁਰਾਈ ਮੋਹੇ ਨਾਇਰੀ ਜਾਵੋ ਕਹਿ ਮੁਖੋਂ ਨੈ ਚਤੁਰ ਸੁਗਰ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨੈ ਰੂਪ ਧੂਪ ਨਾ ਨੈ ਨਿਰਮੰਕੈ ਜੈ ਪਾਵੈ ਰੈ ਤੈ ਰੱਖ ਤੁਹੀ ਜੈ ਜੈ ਜੈ ਅੰਪੈ ਸਗਲ ਜਾਕੋ ਕਰੁਣਾ ਪਤ ਗਤ ਕਿਨ ਲਖੋ ਨਾਨਕ ਭਿਅੰਪੈ ਸੇਵ ਸੇਵਕ ਜਿਉਂ ਜਾਨੋ ਤਿਉਂ ਮੋਹੇ ਰੱਖੋ ਮੋਹੇ ਮਛਲੀ ਤੁਮ ਨੀਰ ਤੁਮ ਬਿਨ ਕਿਉਂ ਸਰੈ ਮੋਹੇ ਚਾਤਰਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੇ ਹਰੇ ਪਿਆਸ ਮੇਰੀ ਜੀ ਹੀ ਆ ਪ੍ਰਾਣ ਪਤੇ ਲਾਡਲੇ ਲਾਡ ਲਡਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਚੀਤ ਚਤੋ ਮਿਟਣ ਦਾਰੇ ਜਿਉਂ ਆਸ ਚੱਕ ਵੀ ਦਿਨ ਚਰੈ ਨਾਨਕ ਪਿਆਂ ਪੇਪਰੇ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਧਨ ਧਨ ਹਮਾਰੇ ਭਾਗ ਕਰ ਆਇਆ ਪਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸਵਾਮੀ ਸੁਖੇ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਮ ਬਾਲਾ ਕਵਨ ਰਸਨਾ ਗੁਣਪਣਾ ਮੇਰੀ ਸੇ ਸੋਹੀ ਦੇਖ ਮੋਹੀ ਸਗਲ ਸੰਸਾ ਦੁੱਖ ਹਰਾ ਨਾਨਕ ਪਿਆਂਪੇ ਮੇਰੀ ਆਸ ਪੂਰੀ ਮਿਲੇ ਸਵਾਮੀ ਅਪਰੰਪਰਾ ਬਿਲਾਵਲ ਮਹਲਾ ਪੰਜਵਾਂ ਸ਼ੰਤ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਰੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾ ਨਿਧ ਪੀਓ ਸੁਖ ਸਾਗਰ ਪ੍ਰਭੇਟੀਏ ਨਾਨਕ ਸੁਖੀ ਹੋ ਤੇ ਜੀਓ ਸ਼ੰਤ ਸੁਖ ਸਾਗਰ ਪ੍ਰਭ ਪਾਈਏ ਸ਼ੰਤ ਸੁਖ ਸਾਗਰ ਪ੍ਰਭ ਪਾਈਏ ਜਬ ਹੋਏ ਭਾਗੋ ਰਾਮ ਮਨ ਮਾਨ ਵਜਾਈਏ ਹਰ ਚਰਨੀ ਲਾਗੋ ਰਾਮ ਛੋੜ ਸਿਆਣ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਨਾਈ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀਏ ਜਿਸ ਬਿਨ ਮਰ ਜਾਈਏ ਰਾਮ ਲਾਜ ਨਾ ਵੇ ਗਿਆਨ ਮਤੀ ਦੁਰਜਨ ਬਿਰਮਾਈਏ ਰਾਮ ਪਤਿਤ ਪਾਉਣ ਪ੍ਰਭ ਤਿਆਗ ਕਰੇ ਕਉ ਕਤ ਠਹਿਰਾਈਏ ਰਾਮ ਨਾਨਕ ਭਗਤੀ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਕਪਾਲ ਨਾ ਉਚਰੈ ਬਲ ਜਾਈਏ ਦੋਹ ਚਾਰਨ ਰਸਨਾ ਰਾਮ ਪ੍ਰਭ ਭਗਤ ਵਸ਼ਲ ਨੈ ਸੇਵੀ ਕਾਇਆ ਕਾਕ ਗ੍ਰਸਨਾ ਰਾਮ ਪ੍ਰਭ ਮੋਹਿ ਦੁਖ ਨਾ ਜਾਨਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰਿ ਅਵਰਜੇ ਚਾਹਨਾ ਬਿਸ਼ਟਾਕ੍ਰਮ ਭਸਮਾ ਰਾਮ
ਲਾਏ ਬਿਰੇ ਭਗਵੰਤ ਸੰਗੈ ਹੋਏ ਮਿਲ ਬੈਰਾ ਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੈ ਬਿਖ ਤਿਆ ਗਨ ਰਾਮ ਈਤ ਊਤ ਨ ਡੁੱਲ ਗਏ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਡ ਭਾਗਿਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਏ ਪਾਰ ਬ੍ਰਹਮ ਕੇ ਰੰਗੇ ਰਾਮ ਸੋ ਪ੍ਰਭ ਸਾਧੀ ਸੇਵੀਏ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪਨ ਤੁਰੰਗੇ ਰਾਮ ਇੱਕ ਦਿਲ ਪ੍ਰਭੂ ਨਾ ਵਿਸਰੈ ਜਿਨ ਸਭ ਕਿਛ ਦੀਨਾ ਰਾਮ ਵਡ ਭਾਗੀ ਮੇਲਾਵੜਾ ਗੁਰਮੁਖ ਫਿਰ ਚੀਨਾ ਰਾਮ ਬਾਂਹ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀ ਵੈ ਸ਼ੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣ ਪੈ ਪਾਰ ਗ੍ਰਾਮੀ ਰਾਮ ਗੁਣ ਗਾਵਤ ਗੋਬਿੰਦ ਕਹਿ ਸਭ ਕਿਛ ਪਜਾਮੀ ਰਾਮ ਨਾਨਕ ਕੁਦਰੇ ਜਪ ਹਰੇ ਸਭੂ ਕਾ ਸਵਾਮੀ ਰਾਮ ਰਸ ਭਿੰਨੜੇ ਆਪਣੇ ਰਾਮ ਸੰਗੈ ਸੇ ਲੋਇਨ ਨਿੱਕੇ ਰਾਮ ਪ੍ਰਾਪੇਗ ਤੇ ਸ਼ਾ ਪੁੰਨਿਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਾਰ ਪਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀਕੈ ਰਾਮ ਬੇਲਾਵਲ ਕੀ ਵਾਰ ਮਹੱਲਾ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰਿ ਉਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਰ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਪਾਗ ਸਭ ਦਿਨ ਸਰੈਣ ਗੋਣੀ ਉਚਰੇ ਹਰ ਹਰ ਹਰ ਉਰ ਲਿਵੇ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਾਂ ਨਾਨਕ ਜੀਵੇ ਦੇ ਕਾਰ ਇੱਕ ਨਿਮ ਘੜੀ ਮੁੱਕ ਲਾਗ ਮਹੱਲਾ ਤੀਜਾ ਬਿਲਾਵਲ ਤਾਪ ਹੀ ਕੀਜੀਏ ਜਪ ਮੁਖ ਹੋਵੇ ਨਾਮ ਰਾਗਨਾਥ ਸ਼ਬਦ ਸੋਹਣੇ ਜਾਂ ਲਾਗੇ ਸਹਿਤਿਆਨ ਰਾਗਨਾਥ ਛੋੜ ਹਾਰ ਸੇਵੀਏ ਤਾਂ ਦਰਗਹਿ ਪਾਈਏ ਮਾਨ ਨਾਨਕ ਗੁਰੂ ਬ੍ਰਹਮ ਵਿਚਾਰੀਏ ਚੁੱਕੇ ਮਨ ਅਭਿਮਾਨ ਪੌੜੀ ਤੂੰ ਹਾਰ ਪ੍ਰਭਿਆਪ ਗਮ ਹੈ ਸਭ ਦੁੱਧ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਭਾਇਆ ਤੁਹਾਡੇ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਤਿਆਵ ਭਗਤੋ ਦਿਨ ਸਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਦਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜੇ ਪਾਏ ਬਿਲਾਵਲ ਨਾ ਹੋਵੀ ਮਨਮੁਖਤਾਏ ਨਾ ਪਾਏ ਪਖੰਡ ਭਗਤ ਨਾ ਹੋਵੀ ਪਾਰ ਬ੍ਰਹਮ ਨਾ ਪਾਇਆ ਜਾਏ ਮਾਨ ਹੱਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਏ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨਿਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰੋ ਤੂੰ ਪਿਆਰਿਓ ਇੱਕ ਸਿਉਂ ਲੈ ਲਾਏ ਜਨਮ ਮਰਨ ਦੁੱਖ ਕੱਟੀਏ ਸੱਚੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਾਰ ਆਪ ਸੋ ਭਗਤਾਂ ਕਾ ਮਿੱਤ ਹਰ ਸਭ ਕੋਈ ਹਰ ਕੇ ਵਸ ਭਗਤਾਂ ਕੇ ਆਨੰਦ ਘਰ ਹਰ ਭਗਤਾਂ ਨਾ ਮੇਲੀ ਸਰਬਤ ਸੋ ਨਿਸਲ ਜਨ ਢੰਗ ਧਾਰ ਹਰ ਸਭਨਾ ਕਾਏ ਖਸਮ ਸੋ ਭਗਤ ਜਨ ਚਿਤ ਕਰ ਤੁਹਾਡੇ ਅੱਪੜ ਕੋਏ ਨਾ ਸਕੈ ਸਭ ਝੱਕ ਝੱਕ ਪਵੈ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤੇ ਬ੍ਰਾਹਮਣਾਂ ਜੋ ਚੱਲੈ ਸਤਿਗੁਰ ਪਾਏ ਜਿਨ ਕਹਿ ਹਿਰਦੇ ਹਰ ਵਸੇ ਹੋਮੇ ਰੋ ਗਵਾਏ ਗੁਣ ਗ੍ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀ ਆ ਸ਼ਬਦ ਨਾ ਲੱਗੋ ਪਾਓ ਹੋਮੇ ਰੋ ਕਮਾਵਣਾ ਅਤ ਦੀਰਘ ਬਹੁ ਸੁਆਓ ਮਾਨਣ ਕਰਮ ਕਮਾਵਣੇ ਫਿਰ ਜੋ ਨੀ ਪਾਏ ਗੁਰਮੁਖ ਜਨੋ ਸਫਲ ਹੈ ਜਿਸਨੋ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ ਜਿਸ ਵਸਤ ਮੰਗੀਐ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿੱਤ ਲਾਈਐ ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਏ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਏ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਭਰਾ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋਈ ਸ਼ਹਿ ਤੇ ਅਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਵਾ ਸੱਚ ਵਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਅਨ ਸ਼ਬਦ ਵਜਾਏ ਸੱਚੋ ਦੈ ਦਿਸ ਪਸਰਿਆ ਗੁਰ ਕੈ ਸਹਿਸ ਪਾਏ ਨਾਨਕ ਜਿਨੇ ਅੰਦਰ ਸੱਚ ਹੈ ਸੇ ਜਨ ਛਪੇ ਨਾ ਕਿਸੇ ਦੇਸ਼ ਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦ
ਕਦਰ ਕਰੇ ਮਾਨਸ ਤੇ ਦੇਵਤੇ ਪੈ ਸੱਚੀ ਭਗਤ ਜਿਸ ਦੇ ਹੋਮੇ ਮਾਰ ਮਿਲਾਇਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹਿ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਵੇਂ ਕੀ ਵੱਡੀ ਵੱਡੇ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਪਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਕਾਈ ਕਿਆ ਹੋਵੇ ਕਿਸੇ ਦੀ ਚੱਖ ਮਾਰੀ ਜਾਂ ਸੱਚੇ ਸਿਉ ਬਣਿਆਈ ਜੇ ਗੱਲ ਕਰਦੇ ਪਾਵੇ ਸਾ ਨਿਤ ਨਿਤ ਚੜੈ ਸਵਾਈ ਸਭ ਝੁਕ ਚੱਖ ਮਰੇ ਲੁਕਾਈ ਸਲੋਕ ਮਹਲਾ ਤੀਜਾ ਤ੍ਰਿਗ ਇਹਾ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿੱਤ ਲਾਈ ਹਰ ਸੁੱਖ ਪੱਲਰ ਤਿਆ ਗਿਆ ਨਾਮ ਸਾਰ ਦੁੱਖ ਪਾਏ ਮਨਮੁਖ ਆਨੀ ਅੰਦਲੇ ਜਨਮ ਮਰੈ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਣੀ ਅੰਤ ਗਿਆ ਪਛਤਾਏ ਜਿਸ ਕਰਮ ਹੋਏ ਤੇ ਸਤਿਗੁਰ ਮਿਲੇ ਸੋ ਹਰ ਹਰ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਏਨ ਜਾਂ ਨਾਨਕ ਤਿਨ ਬਲ ਜਾਏ ਮਹਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਜਮ ਲੱਗਦਾ ਸੋ ਬਰੇ ਜਿਸ ਬਖਸ਼ੇ ਕਰਤਾਰ ਨਾਨਕ ਗੁਰਪ੍ਰਸਾਦੀ ਇਹ ਮਨ ਤਾਂ ਤਰੈ ਜਾਂ ਛੋਡੇ ਹੰਕਾਰ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੁੜਿਆਰਾਂ ਕੇ ਮੂੰਹ ਫਿਟਕੀਏ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸਾਈ ਜਾਂ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸ਼ੀਤਲ ਸ਼ਾਂਤ ਹੈ ਹਿਰਦੇ ਸਦਾ ਸੁਖੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਇਓ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹੋਮੇ ਜਾਏ ਅਭਿਮਾਨ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਮਰਾਵ ਸਿੱਖਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਸ਼ਾਰ ਕਰਾਵੇ ਸੋ ਓਏ ਕਰੇ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀ ਹਰ ਸੇਵੇ ਕੀ ਐਸੇ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੇ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹਲਾ ਤੀਜਾ ਅੰਦਰ ਕਵਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੇ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੇ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੇ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਪਰਮ ਪੋਪਾ ਕੇ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਮ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਮਹਲਾ ਤੀਜਾ ਮਨਮੁਖ ਮੈਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਰੱਖਿਆ ਉਰਦਾਰ ਭਣਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵੋ ਹੋਮੇ ਮਲ ਜਾਈ ਅੰਦਰ ਸੰਸਾ ਦੁੱਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਪਾਏ ਸੁਤੇ ਕਬੂ ਨਾ ਜਾਗੈ ਮਾਇਆ ਮੋਹ ਪਿਆਰ ਨਾਮ ਨਾ ਤੇ ਸ਼ਬਦ ਨਾ ਵਿਚਾਰੇ ਇਹ ਮਨਮੁਖਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੂੰ ਹਰ ਭਗਤ ਸੱਚ ਬਖਸ਼ਿਆ ਨਾ ਸੋ ਸੱਚਾ ਸ਼ਾਹ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰ ਤਹੱਟ ਨਾ ਵੱਥ ਨਾ ਵੈਸਾ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲੈ ਵੇ ਮੁਖ ਪਸ ਪਾ ਹਰ ਕੇ ਨਾਮ ਕੇਵਾ ਪਾਰੀ ਹਰ ਭਗਤ ਹੈ ਜਮ ਜਗਾਤੀ ਤਿੰਨਾ ਨੇੜ ਨਾ ਜਾ ਜਨ ਨਾਨਕ ਹਰ ਨਾਮ ਤਨ ਲਦਿਆ ਸਦਾ ਵੇ ਪ੍ਰਵਾਹ ਸਲੋਕ ਮਹਲਾ ਤੀਜਾ ਇਸ ਯੁਗ ਮੈਂ ਭਗਤੀ ਹਰ ਤਨ ਖੱਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਆਂਦੇ ਨਾਮ ਤੇ ਆਇਆ ਵਿਖਿਆ ਮਾਹੇ ਉਦਾਸ ਹੈ ਹਮੇ ਸ਼ਬਦ ਜਲਾਇਆ ਆਪ ਧਰਿਆ ਕੁਲ ਉਦਰੇ ਧਨ ਜਣੇ ਦੀ ਮਾਇਆ ਸਦਾ ਸਹਿ ਸੁਖ ਮਨ ਵਸਿਆ ਸੱਚੇ ਸਿਉ ਲਿਵਲਾਇਆ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਭੁੱਲੈ ਹੋਮੇ ਮੋਹ ਵਧਾਇਆ ਪੰਡਿਤ ਪਰਪੜ ਮੋਨੀ ਭੁੱਲੈ ਦੂਜੇ ਪਾਏ ਚਿੱਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੈ ਵਿਣ ਗੁਰ ਤੱਤ ਨਾ ਪਾਇਆ ਮਨਮੁਖ ਦੁਖੀਏ ਸਦਾ ਪਰਮ ਭੁੱਲੇ ਤਿੰਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰੱਤੇ ਸੇਈ ਜਨ ਸਮਧੇ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ
ਨਾਨਕ ਸੋ ਸਾ ਲਾਏ ਜਿਸ ਵਾ ਸਭ ਕਿਛ ਹੋਏ ਤਿਸੇ ਸਰੇ ਵੋ ਪ੍ਰਾਣੀਓ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਏ ਪੌੜੀ ਜਿਨੇ ਗੁਰਮੁਖਾਰ ਨਾਮ ਧਨ ਖੱਟਿਓ ਸੇ ਦਿਵਾਲੀਏ ਜੁਗ ਮਾਏ ਓਏ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੂੰਹ ਥੁੱਕ ਨਾ ਤਿੰਨ ਕੁਪਾਏ ਪਰਾਈ ਵਕੀਲੀ ਕਰੇ ਆਪਣੀ ਪ੍ਰਤੀਤ ਖੋਵਨ ਸਗਵਾ ਪੀ ਆਪ ਲਿਖਾਏ ਜਿਸ ਧਨ ਕਾਰਨ ਚੁਗਲੀ ਕਰੇ ਸੋ ਧਨ ਚੁਗਲੀ ਹੱਥ ਨਾ ਆਵੇ ਓਏ ਭਾਵੇਂ ਤਿੱਥੇ ਜਾਏ ਗੁਰਮੁਖ ਸੇਵਕ ਪਾਏ ਹਰ ਧਨ ਮਿਲੇ ਤਿੱਥੋਂ ਕਰਮਹੀਨ ਲੈ ਨਾ ਸਕੈ ਹੋਰ ਤੈਂ ਦੇਤ ਸੰਤਰ ਹਰ ਧਨ ਨਾਹੀ ਸਰੋਕ ਮਹਲਾ ਤੀਜਾ ਗੁਰਮੁਖ ਸੰਸਾ ਮੂਲ ਨੋ ਹੋਵੀ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਆ ਸੋ ਸਹਿਜੇ ਹੋਇਆ ਕਹਿਣਾ ਕਿਸੂ ਨਾ ਜਾਏ ਨਾਨਕ ਤਿਨਕਾ ਆਖਾ ਆਪ ਸੁਣੇ ਜੇ ਲੈਣ ਪੰਨੇ ਪਾਏ ਮਹਲਾ ਤੀਜਾ ਕਾਲ ਮਾਰ ਮਨਸਾ ਮਨੇ ਸਮਾਣੀ ਅੰਤਰ ਨਿਰਮਲ ਨਾਓ ਆਂਦਿਨ ਜਾਗੇ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਪੀ ਆਓ ਮਿੱਠਾ ਬੋਲੇ ਅੰਮ੍ਰਿਤ ਬਾਣੀ ਆਂਦਿਨ ਹਰ ਗੁਣ ਗਾਓ ਨਿਜ ਕਰ ਵਾਸਾ ਸਦਾ ਸੋਹਦੇ ਨਾਨਕ ਤਿੰਨ ਮਿਲਿਆ ਸੁਖ ਪਾਓ ਪੌੜੀ ਹਰ ਤਨ ਰਤਨ ਜਵੇਰੀ ਸੋ ਗੁਰ ਹਰ ਤਨ ਹਰ ਪਾਸੋਂ ਦੇਵਾਇਆ ਜੇ ਕਿਸੇ ਕਹਿ ਦਿਸ ਆਵੇ ਤਾਂ ਕੋਈ ਕਿਹੇ ਮੰਗ ਲੈ ਅਕੈ ਕੋਈ ਕਿਹੇ ਦੇਵਾਵੇ ਇਹ ਹਰ ਧਨ ਜੋਰ ਕਿਤੇ ਕਿਸੇ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤੇ ਤੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ ਕਿਸੇ ਕਾ ਖੱਤ ਨਾਹੀ ਕਿਸੇ ਕਹਿ ਸੀਵ ਬੰਨੇ ਰੋਲ ਨਾਹੀ ਜੇ ਕੋ ਹਰ ਧਨ ਕੇ ਬਖੀਲੀ ਕਰੇ ਤਿਸਕਾ ਮੂੰਹ ਹਰ ਚੌਂ ਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚੱਲੇ ਦੇਹ ਦੇਹ ਨਿਤ ਨਿਤ ਚੜੇ ਸਵਾਇਆ ਸਲੋਕ ਮਹਲਾ ਤੀਜਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉਭਰੈ ਤੇ ਤੈਲੇ ਉਭਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ ਮਹਲਾ ਤੀਜਾ ਹੋਮੇ ਮਾਇਆ ਮੋਹਣੀ ਦੂਜੇ ਲੱਗੇ ਜਾਏ ਏ ਨਾ ਏ ਮਾਰੀ ਨਾ ਮਰੇ ਨਾ ਏ ਹੱਟ ਵਿਕਾਏ ਗੁਰ ਕੈ ਸ਼ਬਦ ਪਰ ਜਾਲੀਏ ਤਾਂ ਏ ਵਿੱਚੋਂ ਜਾਏ ਤਾਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋਂ ਹੁਕਮ ਬੋਝ ਨਿਸ਼ਾਨ ਪੁੱਤੀ ਪਾ ਧੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਹੇ ਨੂੰ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਾਰ ਬਖਸ਼ਿਓ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ ਜੇ ਬੇਮੁਖ ਹੋਵੇ ਸੋ ਫਿਰੇ ਭ੍ਰਿਸ਼ਟ ਥਾਨ ਜਾਂ ਨਾਨਕੇ ਵੱਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪਾਉਂਦੀ ਭਿੱਤ ਦੇਖ ਕੇ ਸਭ ਆਏ ਪੈ ਸਤਿਗੁਰ ਕੀ ਪੈਰੀ ਲਾਹਿਨ ਸਭਨਾ ਕਿਆ ਹੋ ਮਨੋ ਗਮਾਨ ਸਲੋਕ ਮਹਲਾ ਪਹਿਲਾ ਕੋਈ ਵਾਹੇ ਕੋ ਲੁਣੇ ਕੋ ਪਾਏ ਖਲਿਹਾਨ ਨਾਨਕੇ ਵ ਨਾ ਜਾਪੇ ਕੋਈ ਖਾਏ ਨਿਦਾਨ ਮਹਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰਪੂਰੇ ਮਿਹਰਵਾਨ ਪਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਦਾਨ ਕੰਠੇ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਚ ਚੋਰ ਤਿੰਨਾ ਘਰ ਮੋਹਨ ਹੋਮੇ ਅੰਦਰ ਸਨ ਸਾਗਤ ਮੁੱਠੇ ਦੁਰਮਤੀ ਹਾਰ ਰਸ ਨਾ ਜਣਨ ਜਿਨੀ ਅੰਮ੍ਰਿਤ ਪਰਮ ਲੁਟਾਇਆ ਬਿਕਸਿਓ ਰਚੇ ਰਚਨ ਦੁਸ਼ਟਾਂ ਸੇਤੀ ਪਿਰੜੀ ਜਨਸਿਓ ਵਾਦ ਕਰਨ ਨਾਨਕ ਸਾਗਤ ਨਰਕ ਮੈਂ ਜਮ ਬੱਧੇ ਦੁੱਖ ਸੁਹਨ ਪੈ ਕਿਰਤ ਕਮਾਉਂਦੇ ਜਿਵ ਰਾਖੇ ਤਿਵੇਰ ਹਨ ਮੁਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਤਾਣੇ ਤਿਸ ਸਾਸ ਗਿਰਾ ਸਦਾ ਮਨ ਵਸੈ ਜਮ ਜੋ ਹੋਏ ਨਾ ਸਕੈ ਤਿਸ ਹਿਰਦੇ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨ ਹੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁੱਖ ਭਣਿਆ ਬਹੁਤ ਵਡਿਆਈਆਂ ਸਾਹਿਬ ਨੇ ਜਾਹੀ ਗਣੀਆਂ ਸੱਚ ਸਹਿਜ ਆਨੰਦ ਸਤਿਗੁਰ ਪਾਸ ਸੱਚੀ ਗੁਰਮਣੀਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਉ ਬਣਿਆ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਤੀਜਾ
ਆਪਣਾ ਆਪ ਨਾ ਪਛਾਣੀ, ਹਰ ਪ੍ਰਭ ਜਾਤਾ ਦੂਰ, ਗੁਰ ਕੀ ਸੇਵਾ ਵਿਸਰੀ, ਕਿਉਂ ਮਨ ਰਹੇ ਹਜੂਰ, ਮਾਨਮੁਖ ਜਨਮ ਗਵਾਇਆ, ਝੂਠੇ ਲਾਲ ਚਕੂਰ, ਨਾਨਕ ਬਖਸ਼ ਮਿਲਾਇਨ, ਸੱਚੇ ਸ਼ਬਦ ਹਜੂਰ ਮਹੱਲਾ ਤੀਜਾ, ਹਾਰ ਪ੍ਰਭ ਸੱਚਾ ਸੋਇਲਾ, ਗੁਰਮੁਖ ਨਾਮ ਗੋਵਿੰਦ, ਆਨੰਦ ਨਾਮ ਸਲਾਉਣਾ, ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ, ਪੂਰਨ ਪਰਮਾਨੰਦ, ਜਾਂ ਨਾਨਕ ਨਾਮ ਸਲਾਹਿਆ, ਬਹੁੜ ਨਮਨ ਤਨ ਭੰਗ ਪੌੜੀ, ਕੋਈ ਨਿੰਦਕ ਹੋਵੇ ਸਤ ਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਣੇ ਸਤ ਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੇ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ, ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿੱਤ ਮਿਲੇ ਤ੍ਰਿਸ਼ਨਾ ਭੁੱਖ ਉੱਤਰ, ਹਰ ਸ਼ਾਂਤ ਤੜ ਆਵੇ, ਨਾਨਕੇ ਚਰਚ ਦੇਖੋ ਮੇਰੇ ਹਰ ਸੱਚੇ ਸ਼ਾਕਾ, ਜੇ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੇ ਸੁਧ। ਬਿਲਾਵਲ ਬਾਣੀ ਭਗਤਾਂ ਕੀ, ਕਬੀਰ ਜੀਓ ਕੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਐਸੋ ਇਹ ਸੰਸਾਰ ਵੇਖਣਾ ਰਹਿ ਨਾ ਕਹੋ ਪਈ ਹੈ ਰੇ, ਸੁਦੇ ਸੁਦੇ ਰੇਕ ਚਲੋ ਤੁਮ ਨਦਰ ਕੁਤੱਕਾ ਦਵਈ ਹੇਰੇ, ਰਹਾਓ ਬਾਰੇ ਬੁੱਢੇ ਤਰਨੇ ਭਈਆ ਸਭੂ ਜਮ ਲੈ ਜਈ ਹੈ ਰੇ, ਮਾਨਸ ਵਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ, ਧਨਵੰਤਾ ਅਰ ਨਿਰਤਨ ਮਨੀ ਤਾ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਾਮੂ ਕਰ ਮਾਰੇ ਐਸੋ ਕਾਲ ਬਡਾਨੀ ਰੇ, ਹੋਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ, ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ, ਕੈਦ ਕਬੀਰ ਸੁਣੋ ਰੇ ਸੰਤੋ ਮਿਲਹਿ ਸਾਰੰਗ ਪਾਨੀ ਰੇ, ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ, ਹਾਰ ਗੁਣ ਕਥਤ ਸੁਨਤ ਬੌਰਾਨੋ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਨੀ ਮੈਂ ਬੌਰਾ, ਮੈਂ ਬਿਗੜਿਓ ਬਿਗੜੇ ਮਤ ਔਰਾ ਰਹਾਓ, ਆਪ ਨਾ ਬੌਰਾ ਰਾਮ ਕਿਉ ਬੌਰਾ, ਸਤਿਗੁਰ ਯਾਰ ਗਇਓ ਭਰਮੋਰਾ, ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਭਰਮ ਫੁਲੋ ਮਤ ਕੋਈ, ਸੋ ਬੌਰਾ ਜੋ ਆਪ ਨਾ ਪਛਾਣੇ, ਆਪ ਪਛਾਣੇ ਤਾਂ ਇਹ ਕਹਿ ਜਾਣੇ, ਅਬੇ ਨਾ ਮਾਤਾ ਸੋ ਕਬੇ ਨਾ ਮਾਤਾ ਕਹਿ ਕਬੀਰ, ਰਾਮੇ ਰੰਗ ਰਾਤਾ। ਮਿਲਾਵਲ ਗ੍ਰਹਿ ਤਜ ਬਨ ਖੰਡ ਜਾਈਏ, ਚੁਨ ਖਾਈਏ ਕੰਦਾ, ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ, ਕਿਉਂ ਛੁੱਟੋ ਕੈਸੇ ਤਰੋ ਭਵਜਲ ਨਿਦ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ, ਰਹਾਓ ਵਿਖੇ ਵਿਖੇ ਕੀ ਬਾਸਨਾ ਤਜੀਏ ਨਹਿ ਜਾਈ, ਅਣਕ ਜਤਨ ਕਰ ਰਾਖੀਏ ਫਿਰ ਫਿਰ ਲਿਵਟਾਈ, ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ। ਬਿਲਾਵਲ ਨਿਤ ਉੱਠ ਕੋਰੀ ਕਾਗਰਿਆਂ ਨੇ ਲੀਪਤ ਜੀਓ ਗਇਓ, ਤਾਨਾ ਬਾਨਾ ਕਛੂ ਨਾ ਸੋਜੇ ਹਰ ਹਰ ਰਸ ਲਵਟਿਓ, ਹਮਾਰੇ ਕੁਲ ਕੌਨੇ ਰਾਮ ਕਹਿਓ, ਜਬਕਿ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ, ਰਹਾਓ ਸੁਣੋ ਜਠਾਨੀ ਸੁਣੋ ਦੇਰਾਨੀ, ਅਚਰਜ ਏਕ ਭਇਓ, ਸਾਤ ਸੂ ਤਿੰਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ, ਸਰਬ ਸੁਖਾਂ ਕਾ ਏਕ ਹਰ ਸਵਾਮੀ, ਸੋ ਗੁਰ ਨਾਮ ਦਇਓ, ਸੰਤ ਪ੍ਰਹਲਾਦ ਕੀ ਪੈ ਜਿਨ ਰਾਖੀ, ਹਰ ਨਾਗਸ ਨੱਖ ਬਿਦਰਿਓ, ਘਰ ਕੋ ਦੇਵ ਪਿੱਤਰ ਕੀ ਛੋਡੀ, ਗੁਰ ਕੋ ਸ਼ਬਦ ਲਇਓ, ਕੈਦ ਕਬੀਰ ਸਗਲ ਪਾਪ ਖੰਡਨ, ਸੰਤੇ ਲੈ ਉਧਰਿਓ। ਬਿਲਾਵਲ ਕੋ ਹਾਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾ ਜਾ ਰਹਾਓ, ਤੇਰੋ ਜਨ ਹੋਏ ਸੋਏ ਕਤ ਡੋਲੇ, ਤੀਨ ਭਵਨ ਪਰ ਛਾਜਾ, ਹਾਥ ਪਸਾਰ ਸਕੇ ਕੋ ਜਨ ਕੋ, ਬੋਲ ਸਕੇ ਨਾ ਅੰਦਾਜਾ, ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ, ਕਹਿ ਕਬੀਰ ਸੰਸਾ ਪਰਮ ਚੁੱਕੇ ਧਰੂ ਪ੍ਰਹਲਾਦ ਨਿਵਾਜਾ। ਬਿਲਾਵਲ ਰਾਖ ਲਿਓ ਹਮ ਤੇ ਬਿਗੜੀ, ਸੀਲ ਧਰਮ ਜਪ ਭਗਤ ਨਾ ਕਿੰਨੀ ਹੋ ਹੋ, ਅਭਿਮਾਨ ਟੇਡ ਪਗਰੀ, ਰਹਾਓ ਅਮਰ ਜਾਨ ਸੰਚੀਏ ਕਾਇਆ, ਇਹ ਮਿਥਿਆ ਕਾਚੀ ਗਗਰੀ, ਜਿਨੇ ਨਵਾਜ ਸਾਜ ਹਮਕੀਏ ਤਿਸੇ ਵਿਸਾਰ ਅਵਰ ਲਗਰੀ, ਸੰਦਕ ਤੋਏ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ, ਕਹਿ ਕਬੀਰ ਇਹ ਬੇਨਤੀ ਸੁਣਿਓ, ਮਤ ਕਾਲੋ ਜਮਕੀ ਖਬਰੀ। ਬਿਲਾਵਲ ਦਰਮਾਡੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ, ਰਹਾਓ ਤੁਮ ਧਨ ਧਨੀ ਉਦਾਰ, ਤਿਆਗੀ ਸਰਵਣ ਸੁਣੀਅਤ ਸੁਜਸ ਤੁਮਾਰ, ਮੰਗੋ ਕਾਏ ਰੰਗ ਸਭ ਦੇਖੋ,
तुम ही ते मेरो निस्तार। जय देव नम बेप सुदामा तिनको कृपा पई है अपार। कह कबीर तुम समरथ दाते चार पदार्थ दे तना बार। बिलावल डंडा मुंद्रा किंथा आदारी प्रमुख पाए पवे पेखतारी। आसन पवन दूर कर बबरे छोट कपट नितहार पज बबरे रहाओ। जे तू राचे सो त्रिपवन पोगी कह कबीर के सौ जग जोगी। बिलावल इन माया जगदीश गुसाई तुमरे चरण बिसारे। किंचित प्रीत ना उपजे जन को जन कहो करे बिचारे रहाओ। त्रिग तन त्रिग तन त्रिग ए माया त्रिग त्रिग मत बुद्ध फनी। इस माया को दृढ़ कर रखो बंदे आप बिचनी। क्या खेती क्या लेवा देवी परपंच झूठ गुमानो। कह कबीर ते अंत बिगुते आया काल निदान। बिलावल शरीर सरोवर भीतर आशे कमल अनूप। परम ज्योत पुरखोत्म जो कह रेख न रूप। रे मन हार भज परम तजो जग जीवन राम रहाओ। आवत कछु न दिसे न दिसे जात। जय पुजै बिनसै तही जैसे पुरन पात। मिथ्या कर माया तजे सुख सहज विचार। कह कबीर सेवा करो मन मांझ मुरार। मिलावल जन्म मरण का भरम गया गोविंद लिवलागी। जीवत सुन समान्या गुरसाखी जागी रहाओ। काशी ते तुन उपजै धुन काशी जाई। काशी फूटी पंडतां तुन कां समाई। त्रिकुटी संद मैं पेख्या घट हूं घट जागी। ऐसी बुद्ध समाचरी घट माए त्यागी। आप ते जान्या तेज तेज समाना। कहो कबीर अब जान्या गोविंद मन मन। बिलावल चरण कमल जाके हृदय बसे सो जन क्यों डोले देव। मानो सब सुख नौ निद कै सहज सहज जस बोले देव रहाओ। तबे मत जो सब मैं पेख कुटल गांठ जब खोले देव। बारंबार माया ते अटकै लै नरजा मन तो लै देव। जय हो जाए तई सुख पावे माया तासना चो लै देव। कह कबीर मेरा मन मान्या राम प्रीत कियो लै देव। बिलावल बाणी भगत नाम देव जी की। एक ओंकार सतगुर प्रसाद सफल जन्म मोको गुर की ना। दुख विसार सुख अंतरलीना ज्ञान अंजन।

ਬਿਲਾਵਲ ਬਾਣੀ ਰਵਿਦਾਸ ਭਗਤ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹੱਸੇ ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿੰਨ ਨਾਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਿਦਾਸ ਅਕਤ ਕਥਾ ਬਹੁ ਕਾਏ ਕਰੀ ਜੈ ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀ ਜੈ ਬਿਲਾਵਲ ਜੇ ਕੁਲ ਸਾਧ ਬੈਸਨੋ ਹੋਏ ਵਰਨ ਅਵਰਨ ਰੰਕ ਨਹੀਂ ਸਿਰ ਬਿਮਲ ਬਾਸ ਜਾਨੀਏ ਜਗ ਸੋਏ ਰਹਾਉ ਬ੍ਰਹਮਣ ਬੈਸ ਸੂਦ ਅਰ ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੁਗਾਓ ਧਨ ਸੁਠਾਓ ਧਨ ਪਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੈ ਆਨ ਰਸ ਹੋਏ ਰਸ ਮਗਨ ਡਾਰੇ ਬੇਖੋਏ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਜੈਸੇ ਪੁਰੈਨ ਪਾਤ ਰਹੇ ਜਲ ਸਮੀਪ ਭਨ ਰਵਿਦਾਸ ਜਨਮ ਜਗਿਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਤਾਰੀ ਕਾਮ ਆਰਥੀ ਸੁਆਰਥੀ ਵਾਕੀ ਪੈ ਸਵਾਰੀ ਤਾਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਏ ਜੋ ਜੰਬ ਕੁਗੁਰਾਸੇ ਰਹਾਓ ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੈ ਪ੍ਰਾਣ ਗੈ ਸਾਗਰ ਮਿਲੈ ਫੁਨ ਕਾਮ ਨ ਆਵੈ ਪ੍ਰਾਣ ਜੋ ਬੰਕੈ ਥਿਰ ਨਹੀਂ ਕੈਸੇ ਬਿਰਮਾਓ ਬੂਡ ਮੋਏ ਨੌਕਾ ਮਿਲੇ ਕਹੋ ਕਾਹੇ ਚਡਾਓ ਮੈਂ ਨਾਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਰਾਗ ਗੋਂਡ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿੱਤ ਆਸ ਰੱਖੇ ਹਰੀ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਚ ਜੋ ਜੀ ਵਰਤੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀ ਜੇ ਮਨ ਮੇਰੇ ਜੋ ਸਭ ਮੈਂ ਸੁਆਮੀ ਰਿਹਾ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਾਰ ਆਸ ਅਵਰ ਕਾਹੂ ਕੀ ਜੈ ਸਾਨੇ ਫਲ ਆਸਾ ਬਿਰਥੀ ਜਾਈ ਰਹਾਉ ਜੋ ਦਿਸੇ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲੱਗ ਜਨਮ ਗਵਾਈ ਇਨਕੇ ਕਿਛ ਹੱਥ ਨਾਹੀਂ ਕਹਾਂ ਕਰੇ ਬਪੜੇ ਇਨਕਾ ਵਾਹਿਆ ਕਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਅਵਰ ਕਰੇ ਪਰਮਿੱਤਰੀ ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ ਇਹ ਆਸ ਪਰਮਿੱਤਰੀ ਪਾਉ ਦੂਜਾ ਹੈ ਖਿਨ ਮੈਂ ਝੂਠ ਬਿੰਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ ਕਿਛ ਕਿਸੀ ਕੇ ਹੱਥ ਨਾਹੀ ਮੇਰੇ ਸੁਆਮੀ ਐਸੀ ਮੇਰੇ ਸਤਿਗੁਰ ਬੋਝ ਬਜਾਈ ਜਾਂ ਨਾਨਕੀ ਆਸ ਤੂੰ ਜਾਣੇ ਹਰ ਜਨ ਨਾਨਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੋਂਡ ਮਹੱਲਾ ਚੌਥਾ ਐਸਾ ਅਰਸੇ ਵੀ ਨਿਤ ਤਿਆਈਏ ਜੋ ਖਿਨ ਮੈਂ ਕਿਲ ਵਿਖ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੇ ਤਾਂ ਹਰ ਨੇਫਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖਦਾਤਾ ਸੁਆਮੀ ਜਿਸ ਸੇਵੇ ਸਭ ਭੂਖ ਲਹਾਸਾ ਮੇਰੇ ਮਨ ਹਰ ਉੱਪਰ ਕੀਜੇ ਪ੍ਰਵਾਸਾ ਜਹਿ ਜਾਈਏ ਤੇ ਨਾਲ ਮੇਰਾ ਸੁਆਮੀ ਹਰੇ ਆਪਣੀ ਪੈਜ ਰੱਖੇ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਡਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਹੀਏ ਅਵਰਾ ਪੈ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦਿਸੇ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ ਜਿਤ ਦਿਨ ਉਨਕਾ ਸੁਭਾਅ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਢੁਕਾਸਾ
मन मेरे अपना हर सेव दिन राती, जो तुद उपकरे दुख सुखासा तिसका परवासा, क्यों कि जे मन मेरे जो अंति अवसर रख न सकासा। हर जप मंत गुर उपदेश लै जापो, तेन अंत छाए जिन हर प्रीत चितासा, जन नानक अंदन नाम जपो हर संतो, ये छुटन का साचा परवासा। गुण महला चौथा, हर सिमर सदा होए आनंद सुख अंतर शांत शीतल, मन अपना जैसे सख्त सूर बहुत जलता, गुरसस देखे लह जाए सब तपना, मेरे मन आंदिन त्याए नाम हर जपना, जहां कहां तुझ रखे सब ठाई, सो ऐसा प्रभ सेव सदा तू अपना, रहाओ जा मैं सब निदान, सो हर जप मन मेरे गुरमुख खोज लो हर रतना, जिन हर त्याया तिन हर पाया, मेरा स्वामी तिनके चरण मलो हर दसना, शब्द पछाण राम रस पावो, ओ उत्तम संत पयो बड़ बड़ना, तिन जन की वडियाई हर आप वधाई, ओ आप घटे ना किसे की कटाई, एक तिल तिल तिल ना, जिस ते सुख पावे मन मेरे, सो सदा त्याए नित कर जुड़ना, जन नानको हर दान एक दीजै, नित बसै हृदय हरि मोहे चरना। गुण महला चौथा, जितने शाह पातशाह मुराव सिकदार चौधरी, सब मिथ्या झूठ पाओ जान, दूजा जान हर बनासी सदा थिर निचल, तिस मेरे मन भज परवान, मेरे मन नाम हरि भज सदा दीवान, जो हर मैल पावे गुर बचनी, तिस जेवड़ अवर नाही किसे का तान, रहाओ जितने तरवंत कुलवंत, मिलखवंत दिसे मन मेरे, सा बिंस जाहे जो रंग कुसंभ कुचान, हर सत निरंजन सदा से मन मेरे, जित हर दरगह पावे तू मान, ब्राह्मण खत्री सूद वैस चार वर्ण, चार आश्रम है जो हर त्यावे सो प्रदान, ज्यों चंदन निगट वसै हिरड बपड़ा, त्यों सत संगत मिल पतत परवान, ओ सब ते उच्चा सब ते सूचा, जाके हिरदे वसिया भगवान, जन नानक तिसके चरण पखालै, जो हर जा नीच जात सेवकान। गुण महला चौथा, हर अंतर जामी सब ते वरते, जिया हर कराए तेहा को करिए, सो ऐसा हर सेव सदा मन मेरे, जो तुदनों सब दूर रख लईए,

ਨਾਨਕ ਸੋ ਹਰ ਨਾਲ ਹੈ ਤੇਰੇ, ਹਰ ਸਦਾ ਧਿਆਏ, ਤੂੰ ਤੁਧ ਲੈ ਛਡਈਐ। ਗੁਣ ਮਹੱਲਾ ਚੌਥਾ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ, ਜਿਉ ਤ੍ਰਿਖਾਵੰਤ ਬਿਨ ਨੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨੇ, ਮੇਰੇ ਮਨ ਅੰਤਰ ਕੀ ਪੀਰ ਹਾਓ, ਮੇਰੇ ਹਰ ਪ੍ਰੀਤਮ ਕੀ ਕੋਈ ਬਾਸ ਨਾਵੈ, ਸੋ ਭਾਈ ਸੋ ਮੇਰਾ ਵੀਰ, ਮਿਲ ਸਕੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ, ਜਨ ਨਾਨਕ ਹਰਿ ਆਸ ਪੁਜਾਵੋ, ਹਰ ਦਾਸਨ ਸ਼ਾਂਤ ਸਰੀਰ। ਛੱਕਾ ਇੱਕ ਰਾਗ ਗੋਂਡ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਕਰਤਾ ਸਭ ਭੁਗਤਾ ਰਹਾਓ, ਸੁਨ ਤੋ ਕਰਤਾ ਪੇਖਤ ਕਰਤਾ, ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਉਪਤ ਕਰਲਾ ਪਰਲੋ ਕਰਤਾ, ਵਿਆਪਤ ਕਰਤਾ ਲਿਪਤੋ ਕਰਤਾ, ਭਗਤੋ ਕਰਤਾ ਬੂਝਤ ਕਰਤਾ, ਆਵਤ ਕਰਤਾ ਜਾਤ ਵੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮਨਿਸ਼ਟਾ। ਗੋਣ ਮਹੱਲਾ ਪੰਜਵਾਂ। ਫਾਕਿਓ ਮੀਨ ਕਪਕੀ ਨਿਆਈ, ਤੂੰ ਉਰਜ ਰਹੋ ਕਸੰਬਾਏ ਲੇ, ਪੱਗ ਧਾਰੇ ਸਾਸ ਲੇਖੇ ਲੈ, ਤੋ ਉਦਰੇ ਹਰ ਗੁਣ ਗਾਏ ਲੈ, ਮਨ ਸਮਝ ਛੋੜ ਅਵਾਏ ਲੈ, ਆਪਣੇ ਰਤਨ ਕੋ ਠੌਰ ਨਾ ਪਾਵੇ, ਆਪਣੇ ਰਹਿਣ ਕੋ ਠੌਰ ਨਾ ਪਾਵੇ, ਕਾਏ ਪਰ ਕਹਿ ਜਾਏ ਲੈ ਰਹਾਓ, ਜਿਉ ਮੈਗਲ ਇੰਦਰੀ ਰਸ ਪ੍ਰੇਰਿਓ, ਤੂੰ ਹੋਏ ਲਾਗ ਭਰਿਓ ਕਟੁੰਬ ਕੁਟੁੰਬਾਏ ਲੈ, ਜਿਉ ਪੰਖੀ ਇਕੱਤਰ ਹੋਏ ਫਿਰ ਵਿਛੜੈ, ਤੇ ਸੰਗਤ ਹਰ ਹਰ ਧਿਆਏ ਲੈ, ਜੈਸੇ ਮੀਨ ਰਸਨ ਸਾਧ ਬਿਨਸਿਓ, ਉਹ ਮੂਠੋ ਮੂੜ ਲਭਾਏ ਲੈ, ਤੂੰ ਹੋਆ ਪੰਚਵਾਸ ਵੈਰੀ ਕਹਿ, ਛੁੱਟੇ ਪਰ ਸਰਨਾਏ ਲੈ, ਹੋ ਕਿਰਪਾਲ ਦੀਨ ਦੁੱਖ ਭੰਜਨ, ਸਭ ਤੁਮਰੇ ਜੀ ਜਨਤਾਏ ਲੈ, ਪਾਓ ਦਾਨ ਸਦਾ ਦਰਸ ਪੇਖਾਂ, ਮਿਲ ਨਾਨਕ ਦਾਸ ਦਸਾਏ ਲੇ। ਰਾਗ ਗੋਂਡ ਮਹੱਲਾ ਪੰਜਵਾਂ, ਚੌਪ ਦੇ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੀ ਪ੍ਰਾਣ ਕੀਏ ਜਨ ਸਾਜ, ਮਾਟੀ ਤੇ ਮਾਟੀ ਮੈਂ ਜੋਤ ਰੱਖੀ ਨਿਵਾਜ, ਬਰਤਨ ਕੋ ਸਭ ਕਿਛ ਭੋਜਨ ਭੋਗਾਦ, ਸੋ ਪ੍ਰਭ ਤਜ ਮੂੜੇ ਕੱਤ ਜਾਏ, ਪਾਰ ਬ੍ਰਹਮ ਕੀ ਲਾਗੋ ਸੇ, ਗੁਰਤੇ ਸੁਜੇ ਨਿਰੰਜਨ ਦੇਵ, ਰਹਾਓ ਜਿਨ ਕੀ ਰੰਗ ਅਨਕ ਪ੍ਰਕਾਰ, ਉਪਤ ਪਰਲੋ ਨਿਮਕ ਮਜਾਰ, ਜਾ ਕੀ ਗਤ ਮਿਤ ਕਹੀ ਨ ਜਾਏ, ਸੋ ਪ੍ਰਭ ਮਨ ਮੇਰੇ ਸਦਾ ਧਿਆਏ, ਆਏ ਨਾ ਜਾਵੇ ਨਿਚਲ ਧਨੀ, ਬੇਅੰਤ ਗੁਣਾ ਤਾ ਕੇ ਕੇਤਕ ਗਨੀ, ਲਾਲ ਨਾਮ ਜਾ ਕੇ ਭਰੇ ਭੰਡਾਰ, ਸਗਲ ਘਟਾ ਦੇਵੇ ਆਧਾਰ, ਸਤ ਪੁਰਖ ਜਾ ਕੋ ਹੈ ਨਾਉ, ਮਿਟੇ ਕੋਟ ਅਗ ਨਿਮਖ ਜਸ ਗਾਓ, ਬਾਲ ਸਖਾਈ ਭਗਤਨ ਕੋ ਮੀਤ, ਪ੍ਰਾਣ ਆਧਾਰ ਨਾਨਕ ਹਿਤ ਚੀਤ। ਗੋਂਡ ਮਹੱਲਾ ਪੰਜਵਾਂ। ਨਾਮ ਸੰਗ ਕੀਨੋ ਵਿਵਹਾਰ, ਨਾਮੋ ਇਸ ਮਨ ਕਾ ਆਧਾਰ, ਨਾਮੋ ਹੋਈ ਚਿਤ ਕੀਨੀ ਓਟ, ਨਾਮ ਜਪਤ ਮਿਟੈ ਪਾਪ ਕੋਟ, ਰਾਸ ਦੀ ਹਰ ਇੱਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ, ਰਹਾਓ ਨਾਮ ਹਮਾਰੇ ਜੀ ਕੀ ਰਾਸ, ਨਾਮੋ ਸੰਗੀ ਜਾਤ ਕਤ ਜਾਤ, ਨਾਮੇ ਹੀ ਮਨ ਲਾਗਾ ਮੀਠਾ, ਜਲ ਥਲ ਸਭ ਮੈਂ ਨਾਮੋ ਡਿਠਾ, ਨਾਮੇ ਦਰਗੇ ਮੁਖ ਉਜਲੇ, ਨਾਮੇ ਸਗਲੇ ਕੁਲ ਉਧਰੇ, ਨਾਮ ਹਮਾਰੇ ਕਾਰਜ ਸੀਦ, ਨਾਮ ਸੰਗ ਇਹ ਮਨੁਆ ਗੀਤ, ਨਾਮੇ ਹੀ ਹਮ ਨਿਰਭਉ ਪਏ, ਨਾਮੇ ਆਵਨ ਜਾਵਨ ਰਹੇ, ਗੁਰਪੂਰੇ ਮੇਲੇ ਗੁਣਤਾਸ, ਕਹੋ ਨਾਨਕ ਸੁਖ ਸਹਿਜ ਨਿਵਾਸ। ਗੁਣ ਮਹੱਲਾ ਪੰਜਵਾਂ। ਨਿਮਾਣੇ ਕੋ ਜੋ ਦੇਤੋ ਮਾਨ, ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਕੋਰ ਮੇ ਰਾਖਨ ਹਾਰ, ਤਿਸ ਠਾਕੁਰ ਕਹੋ ਸਦਾ ਨਮਸਕਾਰ, ਐਸੋ ਬ੍ਰਾਹਮਣ ਮਾਏ ਤੇ ਆਏ, ਘੱਟ ਅਵਕਟ ਜਦ ਕਦੇ ਸਹਾਏ, ਰਹਾਓ ਰੰਗ ਕਰਾਓ ਜਾ ਕੇ ਏਕ ਸਮਾਨ, ਕੀਟ ਹੱਥ ਸਗਲ ਪੁਰਾਣ, ਬੀਓ ਪੂਛਣਾ ਮਸਲ ਧਰੈ, ਜੋ ਕੁਛ ਕਰੈ ਸੋ ਆਪੇ ਕਰੇ, ਜਾ ਕਾ ਅੰਤ ਨਾ ਜਾਣ ਸਕੋਏ, ਆਪੇ ਆਪ ਨਿਰੰਜਨ ਸੋਏ, ਆਪ ਆਕਾਰ ਆਪ ਨਿਰੰਕਾਰ, ਘਟ ਘਟ ਘਟ ਸਭ ਘਟ ਆਧਾਰ, ਨਾਮ ਰੰਗ ਭਗਤ ਪੈ ਲਾਲ, ਜਸ ਕਰਤੇ ਸੰਤ ਸਦਾ ਨਿਹਾਲ, ਨਾਮ ਰੰਗ ਜਨ ਰਹਿ ਗਾਏ, ਨਾਨਕ ਤੇ ਜਨ ਲਾਗੈ ਪਾਏ। ਗੋਣ ਮਹੱਲਾ ਪੰਜਵਾਂ। ਜਾ ਕੇ ਸੰਗ ਇਹ ਮਨ ਨਿਰਮਲ, ਜਾ ਕੇ ਸੰਗ ਹਰ ਹਰ ਸਿਮਰਨ, ਜਾ ਕੇ ਸੰਗ ਕਿਲ ਵਿਖੋਹੇ ਨਾਸ, ਜਾ ਕੇ ਸੰਗ ਹਿਰਦੇ ਪ੍ਰਗਾਸ, ਸੇ ਸੰਤਨ ਹਰ ਕੇ ਮੇਰੇ ਮੀਤ, ਕੇਵਲ ਨਾਮ ਗਾਈਏ ਜਾ ਕੇ ਨੀਤ, ਰਹਾਓ ਜਾ ਕੇ ਮੰਤਰ ਹਰ ਮਨ ਵਸੈ, ਜਾ ਕੇ ਮੰਤਰ ਹਰ ਹਰ ਮਨ ਵਸੈ, ਜਾ ਕੇ ਵਿਦੇਸ਼ ਪਰਮਪੋ ਨਸੈ, ਜਾ ਕੇ ਕੀਰਤ ਨਿਰਮਲ ਸਾਰ, ਜਾ ਕੇ ਰੇਨ ਬਾਂਛੇ ਸੰਸਾਰ, ਕੋਟ ਪਤਿਤ ਜਾ ਕੇ ਸੰਗ ਉਧਾਰ, ਏਕ ਨਿਰੰਕਾਰ ਜਾ ਕੇ ਨਾਮ ਆਧਾਰ, ਸਰਬ ਜੀਓ ਕਾ ਜਾਣੇ ਪਿਓ, ਕਿਰਪਾ ਨਿਦਾਨ ਨਿਰੰਜਨ ਦਿਓ, ਪਾਰ ਬ੍ਰਹਮ ਜਾ ਪੈ ਕਿਰਪਾਲ, ਤਬ ਭੇਟੇ ਗੁਰਸਾਧ ਦਿਆਲ, ਦਿਨ ਰਹਿਣ ਨਾਨਕ ਨਾਮ ਧਿਆਏ, ਸੁਖ ਸਹਿ

ਗੁਣ ਮਹੱਲਾ ਪੰਜਵਾਂ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਮਤ ਕੋ ਪਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਰਹਾਓ ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਗੁਰ ਪ੍ਰਸਾਦ ਊਰਦ ਕਮਲ ਵਿਗਾਸ, ਅੰਧਕਾਰ ਮੈਂ ਪਿਆ ਪ੍ਰਗਾਸ। ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਗੁਰ ਕਰਤਾ ਗੁਰ ਕਰਨੇ ਜੋ, ਗੁਰ ਪਰਮੇਸ਼ਰ ਹੈ ਪੀ ਹੋਗ। ਕਹੋ ਨਾਨਕ ਪ੍ਰਭ ਇਹ ਜਨਾਈ, ਬੇਨ ਗੁਰ ਮੁਗਤ ਨਾ ਪਾਈਏ ਭਾਈ। ਗੁਣ ਮਹੱਲਾ ਪੰਜਵਾਂ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ। ਗੁਰ ਪਰਮੇਸ਼ਰ ਏਕੋ ਜਾਨ, ਜੋ ਤਿਸ ਪਾਵੈ ਸੋ ਪ੍ਰਵਾਨ। ਰਹਾਓ ਗੁਰ ਚਰਨੀ ਜਾ ਕਾ ਮਨ ਲਾਗੈ, ਦੁਖ ਦਰਦ ਪ੍ਰਮਤਾ ਕਾ ਪਾਗੇ। ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ। ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਲ। ਗੁਰ ਕੇ ਸੇਵਕ ਕੋ ਦੁਖ ਨਾ ਵਿਆਪੈ, ਗੁਰ ਕਾ ਸੇਵਕ ਦੈ ਦਿਹ ਜਾਪੈ। ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਹਿ ਸਮਾਏ। ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾ ਕਾ ਮਨ ਲਾਗ। ਗੁਣ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ। ਗੁਰ ਮੇਰਾ ਦਿਉ ਅਲਖ ਪਿਓ, ਸਰਪੂ ਚਰਨ ਗੁਰਦੇਉ। ਗੁਰ ਬਿਨਿ ਅਵਰ ਨਾਹੀ ਮੈਂ ਥਾਉ, ਆਂਦੇ ਨੂੰ ਜਪੋ ਗੁਰੂ ਗੁਰਨਾਉ। ਰਹਾਓ ਗੁਰ ਮੇਰਾ ਗਿਆਨ, ਗੁਰ ਦੇ ਧਿਆਨ, ਗੁਰ ਗੋਪਾਲ ਪੁਰਖ ਭਗਵਾਨ। ਗੁਰ ਕੀ ਸ਼ਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਬੋਇ ਤਾਰੇ ਭਾਵ ਪਾਰ, ਗੁਰ ਸੇਵਾ ਜਮ ਤੇ ਛੁਟਕਾਰ। ਅੰਧਕਾਰ ਮੈਂ ਗੁਰਮੰਤਰ ਉਜਾਰਾ, ਗੁਰ ਕੈ ਸੰਗ ਸਗਲ ਨਿਸਤਾਰਾ। ਗੁਰ ਪੂਰਾ ਪਾਈਏ ਵਡਭਾਗੀ, ਗੁਰ ਕੀ ਸੇਵਾ ਦੁਖ ਨਾ ਲਾਗੀ। ਗੁਰ ਕਾ ਸ਼ਬਦ ਨਾ ਮੇਟੈ ਕੋਈ, ਗੁਰ ਨਾਨਕ ਨਾਨਕ ਹਰ ਸੋਏ। ਗੁਣ ਮਹੱਲਾ ਪੰਜਵਾਂ, ਰਾਮ ਰਾਮ ਸੰਗ ਕਰ ਵਿਵਹਾਰ, ਰਾਮ ਰਾਮ ਰਾਮ ਪ੍ਰਾਣ ਉਧਾਰ। ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਭ ਰਹਿ ਉਸਮਾਏ। ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ। ਰਹਾਓ ਰਾਮ ਰਾਮ ਤਨ ਸੰਚ ਭੰਡਾਰ, ਰਾਮ ਰਾਮ ਰਾਮ ਕਰ ਆਹਾਰ। ਰਾਮ ਰਾਮ ਵਿਸਰ ਨਹੀਂ ਜਾਏ, ਕਰ ਕਿਰਪਾ ਗੁਰ ਦੀਆ ਬਤਾਏ। ਰਾਮ ਰਾਮ ਰਾਮ ਸਦਾ ਸਾਏ, ਰਾਮ ਰਾਮ ਰਾਮ ਲਿਵ ਲਾਏ। ਰਾਮ ਰਾਮ ਜਪ ਨਿਰਮਲ ਪਏ, ਜਨਮ ਜਨਮ ਕੇ ਕਿਲ ਵਿਖ ਗਏ। ਰਮਤ ਰਾਮ ਜਨਮ ਮਰਨ ਨਿਵਾਰੇ, ਉਚਰਤ ਰਾਮ ਕੈ ਪਾਰ ਉਤਾਰੇ। ਸਭ ਤੇ ਉੱਚ ਰਾਮ ਪ੍ਰਗਾਸ, ਨਿਸਬਾਸਰ ਜਪ ਨਾਨਕ ਦਾਸ। ਗੁਣ ਮਹੱਲਾ ਪੰਜਵਾਂ, ਉਨਕੋ ਖਸਮ ਕਿੰਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਿਦਾਰੇ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਨਾ ਮੇਰ ਮੰਗਲ ਗਾਇਆ। ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ। ਰਹਾਓ ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਲੂਟ ਲੇ ਸਾਗਤ ਪਤ ਖੋਵੇ, ਸਾਜਨਾ ਪਗ ਮਲ ਮਲ ਧੋਵੈ। ਪੰਚ ਭੂਤ ਜਣੇ ਕਮਾਏ, ਉਤਪਜ ਖੇਲ ਕਰ ਜਗਤ ਵਿਆਏ। ਤੀਨ ਗੁਣਾ ਕੈ ਸੰਗ ਰਚ ਰਸੇ, ਇਨਕੋ ਛੋੜ ਉਪਰ ਜਨ ਬਸੇ। ਕਰ ਕਿਰਪਾ ਜਨ ਲੀਏ ਛਡਾਏ, ਜਿਸਕੇ ਸੇ ਤਿਨ ਰੱਖੇ ਹਟਾਏ। ਕਹੋ ਨਾਨਕ ਭਗਤ ਪ੍ਰਵਸਾਰ, ਬਿਨ ਭਗਤੀ ਸਭ ਹੋਏ ਖੁਆਰ। ਗੁਣ ਮਹੱਲਾ ਪੰਜਵਾਂ, ਕਾਲ ਕਲੇਸ਼ ਮਿਟੇ ਹਰਨਾਏ, ਦੁੱਖ ਬਿਨਸੈ ਸੁਖ ਕੀਨੋ ਠਾਓ। ਜਪ ਜਪ ਅੰਮ੍ਰਿਤ ਨਾਮ ਗਾਏ, ਸੰਤ ਪ੍ਰਸਾਦ ਸਗਲ ਫਲ ਪਾਏ। ਰਾਮ ਜਪਤ ਜਨ ਪਾਰ ਭਰੇ, ਜਨਮ ਜਨਮ ਕੇ ਪਾਪ ਹਰੇ। ਰਹਾਓ ਗੁਰ ਕੇ ਚਰਨ ਹਿਰਦੇ ਉਰਤਾਰੇ, ਅਗਨ ਸਾਗਰ ਤੇ ਉਤਰੇ ਪਾਰੇ। ਜਨਮ ਮਨ ਕੀ ਸਭ ਮਿਟੀ ਉਪਾਦ, ਪ੍ਰਭ ਸਿਉਂ ਲਾਗੀ ਸਹਿ ਸਮਾਦ। ਥਾਨ ਥਨੰਤਰ ਏਕੋ ਸਵਾਮੀ, ਸਗਲ ਘਟਾਕਾ ਅੰਤਰ ਜਾਮੀ। ਕਰ ਕਿਰਪਾ ਜਾ ਕੋ ਮਤ ਦੇ, ਆਠ ਪੈਰ ਪ੍ਰਭ ਕਾ ਨਾਉ ਲੇ। ਜਾ ਕੇ ਅੰਤਰ ਵਸੇ ਪ੍ਰਭ ਆਪ, ਤਾ ਕੈ ਹਿਰਦੈ ਹੋਏ ਪ੍ਰਗਾਸ। ਭਗਤ ਪਾਏ ਹਰ ਕੀਰਤਨ ਕਰੀਐ, ਜਪ ਪਾਰ ਬ੍ਰਹਮ ਨਾਨਕ ਨਿਸਤਰੀਐ। ਗੁਣ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਸਤਨ ਤੇ ਮਾਰ। ਹੋਏ ਰਹੀਏ ਸਗਲ ਕੀਰੀਨਾ, ਘਟ ਘਟ ਰਮਈਆ ਸਭ ਮੈਂ ਚੀਨਾ। ਇਨ ਬੇਦਰ ਮੋ ਗੋਪਾਲ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਰਹਾਓ ਆਠ ਪੈਰ ਹਰ ਕੀ ਗੁਣ ਗਾਓ, ਜੀ ਪ੍ਰਾਣ ਕੋਹੇ ਸਵਾਓ।
ਤਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਨ ਅਗੇ ਦਰਗਹਿ ਪਾਵੇ ਮਾਨ ਮਾਨ ਤਾਂ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ

ਧੂਪ ਦੀਪ ਸੇਵਾ ਗੋਪਾਲ, ਅਨਕ ਬਾਰ ਬੰਧਨ ਕਰਤਾਰ, ਪ੍ਰਭ ਕੀ ਸ਼ਰਨ ਗਈ ਸਭ ਤਿਆਗ, ਗੁਰ ਸੋ ਪ੍ਰਸੰਨ ਭਏ ਵਡਭਾਗ, ਆਠ ਪੈਰ ਗਾਈਏ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ, ਹਰ ਗੁਣ ਰਮਤ ਭਏ ਆਨੰਦ, ਪਾਰ ਬ੍ਰਹਮ ਪੂਰਨ ਬਖਸੰਦ, ਕਰ ਕਿਰਪਾ ਜਨ ਸੇਵਾ ਲਾਏ, ਜਨ ਮਰਨ ਦੁਖ ਮੇਟ ਮਿਲਾਏ, ਕਰਮ ਧਰਮੇ ਤਤ ਗਿਆਨ, ਸਾਧ ਸੰਗ ਜਪੀਏ ਹਰ ਨਾਮ, ਸਾਗਰ ਤਰ ਬੋਹਿਤ ਪ੍ਰਭ ਤਰਨ, ਸਾਗਰ ਤਰ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ, ਰਾਖ ਲਈਏ ਆਪਣੀ ਕਿਰਪਾ ਤਾਰ, ਪੰਚ ਦੂਤ ਭਾਗੇ ਬਿਕਰਾਲ, ਜੂਏ ਜਨਮ ਨ ਕਬੂ ਹਾਰ, ਨਾਨਕਾ ਅੰਗ ਕੀਆ ਕਰਤਾਰ, ਗੋਣ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਆਨੰਦ ਕਰੇ, ਬਾਲਕ ਰਾਖ ਲਈਏ ਗੁਰਦੇਵ, ਪ੍ਰਭ ਕਿਰਪਾਲ ਦਿਆਲ ਗੋਬਿੰਦ, ਜੀ ਜੰਤ ਸਗਲੇ ਬਖਸ਼ਿੰਦ, ਤੇਰੀ ਸ਼ਰਨ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਹਾਰ ਰਹਾਓ, ਪ੍ਰਭ ਦਿਆਲ ਦੂਸਰ ਕੋਈ ਨਾਹੀ, ਘਟ ਘਟ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲਤ ਪਲਤ ਸਵਾਰੈ, ਪਤਿਤ ਪਾਵਨ ਪ੍ਰਭ ਬਿਰਧ ਤੁਮਾਰੈ, ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਏ ਭਗਵੰਤ, ਰੋਗ ਸੋਗ ਮਿਟੇ ਪ੍ਰਭ ਧਿਆਈ, ਮਨ ਬਾਸ਼ਤ ਪੂਰਨ ਫਲ ਪਾਏ, ਕਰਨ ਕਾਰਨ ਸਮਰੱਥ ਦਿਆਰ, ਸਰਬ ਨਿਦਾਨ ਮਹਾ ਵਿਚਾਰ, ਨਾਨਕ ਬਖਸ਼ ਲਈਏ ਪ੍ਰਭ ਆਪ, ਨਾਨਕ ਬਖਸ਼ ਲਈਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ, ਗੋਂਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ, ਮਨ ਤਨ ਕੀ ਸਭ ਮਿਟੇ ਬਲੋਏ, ਦੁਖ ਅੰਧੇਰਾ ਸਗਲਾ ਜਾਏ, ਹਰ ਗੁਣ ਗਾਵਤ ਧਰੀਏ ਸੰਸਾਰ, ਵਡਭਾਗੀ ਪਾਈਏ ਪੁਰਖ ਅਪਾਰ ਰਹਾਓ, ਜੋ ਜਨ ਕਰੇ ਕੀਰਤਨ ਗੋਪਾਲ, ਤਿਸ ਕੋ ਪੋਹੇ ਨਾ ਸਕੈ ਜਮਕਾਲ, ਜਗ ਮੈਂ ਆਇਆ ਸੋ ਪ੍ਰਵਾਨ, ਗੁਰਮੁਖ ਆਪਣਾ ਖਸਮ ਪਛਾਣ, ਹਰ ਗੁਣ ਗਾਵੇ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੇ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਤਨ ਖਾੜ ਕੀਏ ਪੰਡਾਰ, ਮਿਲ ਸਤਿਗੁਰ ਸਭ ਕਾ ਇਸਵਾਰ, ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਨੀ ਨਾਨਕ ਮਨ ਲਾਗਾ, ਗੋਂਡ ਮਹੱਲਾ ਪੰਜਵਾਂ, ਭਾਵ ਸਾਗਰ ਬੋਝ ਤਾਰ ਚਰਨ, ਸਿਮਰਤ ਨਾਮ ਨਾ ਹੀ ਫਿਰ ਮਰਨ, ਹਾਰ ਗੁਣ ਰਮਤ ਨਾ ਹੀ ਜਾਂ ਪੰਥ, ਮਹਾਂ ਵਿਚਾਰ ਪੰਚ ਦੂਤੈ ਮੰਥ, ਤਉ ਸਰਨਾਈ ਪੂਰਨ ਨਾਥ, ਜੰਤ ਆਪਣੇ ਕੋ ਦੀ ਜੈ ਹਾਥ ਰਹਾਓ, ਸਿਮਰਤ ਸ਼ਾਸਤਰ ਵੇਦ ਪੁਰਾਣ, ਪਾਰ ਬ੍ਰਹਮ ਕਾ ਕਰੇ ਵਖਿਆਣ, ਜੋਗੀ ਜਤੀ ਬੈਸਨੋ ਰਾਮਦਾਸ, ਮਿਤ ਨਾਹੀ ਬ੍ਰਹਮ ਅਵਿਨਾਸ਼, ਕਰਨ ਭਲਾ ਕਰੇ ਸਿਵ ਦੇਵ, ਤਿੰਨਈ ਬੂਝੇ ਲੱਖ ਪੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗ ਮੈਂ ਵਿਰਲੇ ਕੇ ਕੇ, ਮੋਹ ਨਿਰਗੁਣ ਗੁਣ ਕਿਛੂ ਨਾਏ, ਸਰਬ ਨਿਦਾਨ ਤੇਰੀ ਦ੍ਰਿਸ਼ਟੀ ਮਾਏ, ਨਾਨਕ ਦੀਨ ਜਾਚੈ ਤੇਰੀ ਸੇਵ, ਕਰ ਕਿਰਪਾ ਦੀ ਜੈ ਗੁਰਦੇਵ, ਗੋਂਡ ਮਹੱਲਾ ਪੰਜਵਾਂ, ਸੰਤ ਕਾ ਲਿਆ ਧਰਤ ਬਿਦਾਰੋ, ਸੰਤ ਕਾ ਨਿੰਦਕ ਆਸ ਟਾਰੋ, ਸੰਤ ਕੋ ਰਾਖੋ ਆਪਣੇ ਜੀ ਨਾਲ, ਸੰਤ ਉਦਾਰੋ ਤਤ ਖਿੰਤਾਲ, ਸੋਈ ਸੰਤ ਜੇ ਪਾਵੇ ਰਾਮ, ਸੰਤ ਗੋਬਿੰਦ ਕੈ ਕੈ ਕਾਮ ਰਹਾਓ, ਸੰਤ ਕੈ ਉੱਪਰ ਦੇ ਪ੍ਰਭ ਹਾਥ, ਸੰਤ ਕੈ ਉੱਪਰ ਦੇ ਪ੍ਰਭ ਹਾਥ, ਸੰਤ ਕੈ ਸੰਗ ਬਸੈ ਦਿਨ ਰਾਤ, ਸਾ ਸਾ ਸੰਤੈ ਪ੍ਰਤਪਾਲ, ਸੰਤ ਕਾ ਦੋਖੀ ਰਾਜ ਟਟਾਲ, ਸੰਤ ਕੀ ਨਿੰਦਾ ਕਰੋ ਨਾ ਕਾਏ, ਕੋਏ ਜੋ ਨਿੰਦੈ ਤਿਸ ਕਾ ਪਤਨ ਹੋਏ, ਜਿਸ ਕੋ ਰਾਖੇ ਸਿਰਜਨਹਾਰ, ਝੱਖ ਮਾਰੋ ਸਗਲ ਸੰਸਾਰ, ਪ੍ਰਭ ਆਪਣੇ ਕਾ ਪਇਆ ਵਿਸਾਸ, ਜੀਉ ਪਿੰਡ ਸਭ ਤਿਸ ਕੀ ਰਾਸ, ਨਾਨਕ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦ ਜੀਤ, ਗੋਣ ਮਹੱਲਾ ਪੰਜਵਾਂ, ਨਾਮ ਨਿਰੰਜਨੀ ਨਾਰਾਇਣ, ਰਸਨਾ ਸਿਮਰਤ ਪਾਪ ਬਿਲਾਇਣ, ਰਹਾਓ ਨਾਰਾਇਣ ਸਾ ਮਾਹੀ ਨਿਵਾਸ, ਨਾਰਾਇਣ ਘਟ ਘਟ ਪ੍ਰਕਾਸ, ਨਾਰਾਇਣ ਕਹਿਤੇ ਨਰਕ ਨਾ ਜਾਹੇ, ਨਾਰਾਇਣ ਸੇਵਲ ਸਗਲ ਫਲ ਪਾਹੇ, ਨਾਰਾਇਣ ਮਨ ਮਾਹੀ ਅਧਾਰ, ਨਾਰਾਇਣ ਬੋਹ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ, ਨਾਰਾਇਣ ਸਾ ਸਦ ਬਖਸ਼ਿੰਦ, ਨਾਰਾਇਣ ਕਿੰਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ, ਨਾਰਾਇਣ ਸਾ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗਾਇਣ, ਬਸਦਾ ਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਈ, ਗੋਣ ਮਹੱਲਾ ਪੰਜਵਾਂ, ਜਾ ਕੋ ਰਾਖੇ ਰਾਖਨਹਾਰ, ਤਿਸ ਕਾ ਅੰਗ ਕਰੇ ਨਿਰੰਕਾਰ ਰਹਾਓ, ਮਾਤ ਗਰਮ ਮੈਂ ਅਗਨ ਨਾ ਜੋਹੇ, ਕਾਮ ਕ੍ਰੋਧ ਲੋਭ ਮੋਹ ਨਾ ਪੋਹੈ, ਸਾ ਸੰਗ ਜਪੇ ਨਿਰੰਕਾਰ, ਨਿੰਦ ਕੈ ਮੂੰਹ ਲਾਗੈ ਸ਼ਾਰ, ਰਾਮ ਕਵਚ ਦਾਸ ਕਾ ਸਨਾ, ਦੂਤ ਦੁਸ਼ਟ ਤਿਸ ਪੋਹਤ ਨਾ,
जो जो गर्भ करे सो जाए, गरीब दास की प्रभु शरणाए। जो जो शरण पया हर राय, सो दास रख्या अपने कंठ लाए। जे को बहुत करे हंकार, ओ खिन में रुलता खाकू नाल है।

ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਓ ਨਾਏ ਬੁੱਢਾ ਨਾਏ ਬਾਲਾ ਨਾ ਇਸ ਦੁੱਖ ਨਹੀਂ ਜਮ ਜਾਲਾ ਨਾ ਏ ਬਿਨਸੇ ਨਾ ਏ ਜਾਏ ਆਜ ਗਾਦੀ ਰਹਿ ਅਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਰਖ ਨਹੀਂ ਇਸ ਸੋਗ ਸਭ ਕੁਛ ਇਸ ਕਾ ਇਹ ਕਰਨੇ ਯੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਪਰੰਪਰ ਹੁਤ ਆਇਆ ਪਾਪ ਉਨ ਕਾ ਇਸ ਲੇਪ ਨਾ ਲਾਗੇ ਘੜ ਘਟ ਅੰਤਰ ਸਦ ਹੀ ਜਾਗੇ ਤੀਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾ ਕੀ ਹੈ ਛਾਇਆ ਅਸ਼ਲ ਅਸ਼ੇਦ ਅਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾ ਕੀ ਗਤਮਿਤ ਕਛੂ ਨਾ ਪਾਏ ਨਾਨਕ ਤਾ ਕਹਿ ਬਲ ਬਲ ਜਾਏ ਗੋਂਡ ਮਹੱਲਾ ਪੰਜਵਾਂ ਸੰਤਨ ਕਹਿ ਬਲਿਹਾਰੇ ਜਾਓ ਸੰਤਨ ਕਹਿ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕਿਵਲਿਕ ਸਭ ਗਏ ਸੰਤ ਸ਼ਰਨ ਵਡ ਭਾਗੀ ਪਏ ਰਾਮ ਜਪਤ ਕਛ ਬਿਘਨ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਪੈ ਰਹਾਓ ਪਾਰ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ ਕੀ ਕਰੇ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਾ ਕਾ ਪ੍ਰਵਾਨ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਦਾਰ ਗੁਣ ਗੋਬਿੰਦ ਰੋ ਸੱਚ ਵਾਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੈ ਜਨ ਤੂਰ ਰਾਗ ਗੋਂਡ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੇ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆਠ ਪੈਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰੱਖਣ ਹਾਰ ਰਹਾਓ ਪਾਤਸ਼ਾਹ ਸ਼ਾਹ ਮਰਾਓ ਪਤੀ ਆਏ ਦੁਸ਼ਟ ਹੰਕਾਰੀ ਮਾਰ ਬਚਾਏ ਨਿੰਦਕ ਕੈ ਮੋਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੈ ਮੁਖ ਉਜਲ ਭੈ ਸਗਲ ਥਾਨ ਨਿੰਦਕੇ ਗਏ ਸਾ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਵੇ ਪ੍ਰਵਾਹੇ ਸਗਲ ਭੈ ਮਿਟੇ ਜਾ ਕੇ ਸ਼ਰਨੋ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੇ ਨਾ ਕੋਈ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨ ਏਕ ਧਿਆਏ ਜਮੂਆ ਤਾ ਕੇ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨੇ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਨ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੇ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਸਤਿਗੁਰ ਤਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਿਲਹਾਰੀ ਜਾ ਕੇ ਸਿਮਰਨ ਪੈਜ ਸਵਾਰੀ ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕਿਛ ਸੁਣੀਏ ਕਹੀਏ ਮਿਲੇ ਅਸੰਤ ਮਸਟ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਓ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਝੱਖ ਮਾਰੀ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਏ ਸੋ ਕਬੂ ਨਾ ਡੋਲੇ ਗੋਂਡ ਨਰੂ ਮਰੇ ਨਰ ਕੌਮ ਨਾ ਆਵੇ ਪਸ਼ੂ ਮਰੇ ਦਸ ਕਾ ਇਸ ਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਬਾਬਾ ਰੇ ਰਹਾਓ ਹਾਡ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂੰਡ ਮੈਂ ਲਾਗੇ ਗੋਂਡ ਆਕਾਸ ਗਗਨ ਪਤਾਲ ਗਗਨ ਹੈ ਚੌਂ ਦਿਸ ਗਗਨ ਰਹਾਏ ਲੈ ਆਨੰਦ ਮੂਲ ਸਦਾ ਪ੍ਰਖੋਤਮ ਘਟ ਬਿਨਸੈ ਗਗਨ ਨਾ ਜਾਏ ਲੈ ਮੋਹੇ ਵਿਰਾਗ ਭਇਓ ਇਹ ਜੀਓ ਆਏ ਕਹਾਂ ਗਇਓ ਰਹਾਓ ਪੰਚ ਤੱਤ ਮਿਲਕਾਇਆ ਕਿੰਨੀ ਤੱਤ ਕਹਾਂ ਤੇ ਕੀਨ ਰੇ ਕਰਮ ਬੱਧ ਤੁਮ ਜੀਓ ਕਹਿ ਤੋ ਕਰਮੈ ਕਿਨ ਜੀਓ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬਨ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੋਂਡ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ
ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਿਰੋਪ ਮੂਡ ਮੈਂ ਮਾਰਿਓ, ਹਸਤ ਪਾ ਕੈ ਚੇਸਾ ਮਾਰੇ, ਇਆ ਮੂਰਤ ਕਹਿ ਹੋਮ ਬਲਿਹਾਰੇ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਖਬੋ ਹਸਤੀ ਤੋਰ ਰਹਾਓ, ਰੇ ਮਹਾਵਤ ਤੁਝ ਡਾਰੋ ਕਾਟ, ਇਸੇ ਤੁਰਾਓ ਘਾਲੋ ਸਾਟ, ਹਸਤ ਨਾ ਤੋਰੇ ਧਰੇ ਧਿਆਨ, ਵਾ ਕਹਿ ਹਿਰਦੈ ਬਸੈ ਭਗਵਾਨ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੋ ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਜੀ ਨਹੀਂ ਕਾਜੀ ਅੰਦਿਆਰੇ, ਤੀਨ ਬਾਰ ਪਤੀਆ ਪਰ ਲੀਨਾ, ਮਨ ਕਠੋਰ ਅਜੂਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ ਗੋਂਡ, ਨਾ ਇਹ ਮਾਨਸ ਨਾ ਇੰਦੇ ਹੋ, ਨਾ ਏ ਜਤੀ ਕਹਾ ਵੈਸੇ ਹੋ, ਨਾ ਏ ਜੋਗੀ ਨਾ ਅਤੂਤਾ, ਨਾ ਇਸ ਮਾਏ ਨਾ ਇਸ ਪੂਤਾ, ਇਹ ਮੰਦਰ ਮੈਂ ਕੌਣ ਵਸਾਈ, ਤਾ ਕਹ ਅੰਤ ਨਾ ਕਹੂ ਪਾਈ ਰਹਾਓ, ਨਾ ਏ ਗਿਰੀ ਨਾ ਉਦਾਸੀ, ਨਾ ਏ ਰਾਜ ਨਾ ਭੀਖ ਮੰਗਾਸੀ, ਨਾ ਇਸ ਪਿੰਡ ਨਾ ਰਗ ਤੂ ਰਾਤੀ, ਨਾ ਏ ਬ੍ਰਹਮਣ ਨਾ ਏ ਖਾਤੀ, ਨਾ ਏ ਤਪਾ ਕਹਾਵੇ ਸੇਖ, ਨਾ ਏ ਜੀਵੇ ਨਾ ਮਰਤਾ ਦੇਖ, ਇਸ ਮਰਤੇ ਕੋ ਜੇ ਕੋ ਰੋਵੇ, ਜੋ ਰੋਵੇ ਸੋਈ ਪਤ ਖੋਵੇ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋ ਮਿਟਵਾਇਆ, ਕਹੋ ਕਬੀਰੇ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮੰਸ ਗੋਂਡ, ਟੁੱਟੇ ਤਾਗੇ ਨੇ ਖੁੱਟੀ ਪਾਨ, ਦੁਆਰੇ ਉੱਪਰ ਚਿਲਕਾਵੇ ਕਾਨ, ਕੂਚ ਵਿਚਾਰੇ ਫੋਏ ਫਾਲ, ਇਆ ਮੁੰਡਿਆ ਸਿਰ ਚੜਬੋ ਕਾਲ, ਇਹ ਮੁੰਡਿਆ ਸਗਲੋ ਦਰਬ ਖੋਈ, ਆਵਤ ਜਾਤ ਨਾਕ ਸਰ ਹੋਈ ਰਹਾਓ, ਤੁਰੀ ਨਾਰ ਕੀ ਛੋਡੀ ਬਾਤਾ, ਰਾਮ ਨਾਮ ਵਾਕਾ ਮਨ ਰਾਤਾ, ਲੜਕੀ ਲੜਕਨ ਖੈਬੋ ਨਾਹੇ, ਮੁੰਡਿਆ ਆਂਦਨ ਤਾਪੇ ਜਾਹੇ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕੋ ਸਾਥਰ ਉਨਕੋ ਖਾਟ, ਮੂੰਡ ਪਲੋਸ ਕਮਰ ਬਦ ਪੋਤੀ, ਹਮਕੋ ਚਾਬਨ ਉਨਕੋ ਰੋਟੀ, ਮੁੰਡਿਆ ਮੁੰਡਿਆ ਹੋਏ ਏਕ, ਇਹ ਮੁੰਡਿਆ ਬੁੱਢਦਗੀ ਟੇਕ, ਸੋਨੇ ਅੰਦਲੀ ਲੋਈ ਵੇ ਪੀਰ, ਇਨ ਮੁੰਡਿਆਂ ਨੂੰ ਭਜ ਸਰਨ ਕਬੀਰ ਗੋਂਡ, ਖਸਮ ਮਰੇ ਤੋ ਨਾਰ ਨਾ ਹੋਵੇ, ਉਸ ਰਖਵਾਰਾ ਔਰ ਹੋਵੇ, ਰਖਵਾਰੇ ਕਾ ਹੋਏ ਬਿਨਾਸ, ਆਗੇ ਨਰਕ ਇਹਾਂ ਭੋਗ ਬਿਲਾਸ, ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ, ਰਹਾਓ ਸੁਹਾਗਣ ਗੱਲ ਸੋਏ ਹਾਰ, ਸੰਤ ਕੋ ਬਿਖ ਬਿਖਸੈ ਸੰਸਾਰ, ਕੌਰ ਸਿੰਗਾਰ ਬੈ ਪਖਿਆਰੀ, ਸੰਤ ਕੀ ਠਿੜਕੀ ਫਿਰੇ ਵਿਚਾਰੀ, ਸੰਤ ਭਾਗੋ ਪਾਸੇ ਪਰੇ, ਗੁਰਪ੍ਰਸਾਦੀ ਮਾਰੋਂ ਡਰੇ, ਸਾਕਤ ਕੀ ਉਹ ਪਿੰਡ ਪਰਾਇਨ, ਹਮਕੋ ਦ੍ਰਿਸ਼ਟ ਪਰੇ ਤ੍ਰਿਖ ਡਾਇਨ, ਹਮ ਤਿਸ ਕਾਬੋ ਜਾਣਿਆ ਪਿਓ, ਜਬ ਹੋਏ ਕਿਰਪਾਲ ਮਿਲੇ ਗੁਰਦੇਉ, ਕਹੋ ਕਬੀਰ ਆ ਬਾਹਰ ਪਰੀ, ਸੰਸਾਰੇ ਕੈ ਅੰਚਲ ਲਰੀ ਗੋਂਡ, ਗ੍ਰਹਿ ਸੋਭਾ ਜਾ ਕੇ ਰੇ ਨਾਹੇ, ਆਵਤ ਪਈਆ ਖੁਦੇ ਜਾਹੇ, ਵਾਕੇ ਅੰਤਰ ਨਹੀਂ ਸੰਤੋਖ, ਬਿਨ ਸੁਹਾਗਨ ਲਾਗੇ ਦੋਖ, ਧਨ ਸੁਹਾਗਨ ਮਹਾਪਵੀਤ, ਤਪੈ ਤਪੀਸਰ ਡੋਲੈ ਚੀਤ ਰਹਾਉ, ਸੁਹਾਗਨ ਕਿਰਪਨ ਕੀ ਪੂਤੀ, ਸੇਵਕ ਤਜ ਜਗ ਸਿਓ ਸੂਤੀ, ਸਾਧੂ ਕਹਿ ਠਾਡੀ ਦਰਬਾਰ, ਸ਼ਰਨ ਤੇਰੀ ਮੋਕੋ ਨਿਸਤਾਰ, ਸੁਹਾਗਣ ਹੈ ਅਤ ਸੁੰਦਰੀ, ਪਗ ਨੇਵਰ ਸ਼ਨਕ ਸ਼ਨਕ ਸ਼ਨ ਹਰੀ, ਜੋ ਲਗ ਪ੍ਰਾਣ ਤਉ ਲਗ ਸੰਗੇ, ਨਾਹੇ ਤਾਂ ਚੱਲੀ ਬੇਗ ਉੱਠ ਨੰਗੇ, ਸੁਹਾਗਣ ਪਵਨ ਤਰੈਲੀਆ, ਦਸ ਅੱਠ ਪੁਰਾਣ ਤੀਰਥ ਰਸਕੀਆ, ਬ੍ਰਹਮਾ ਵਿਸ਼ਨ ਮੇਸਰ ਵੇਦੇ, ਵੱਡੇ ਭੂਪ ਰਾਜੇ ਹੈ ਛੇਦੇ, ਸੁਹਾਗਣ ਉਰਵਾਰ ਨਾ ਪਾਰ, ਪਾਂਚ ਨਾਰਦ ਕੇ ਸੰਗ ਵਿਦਵਾਰ, ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਫੂਟੇ ਗੋਂਡ, ਜੈਸੇ ਮੰਦਰ ਮੈਂ ਬਲ ਹਰ, ਨਾ ਨਠਾਰੇ ਨਾ ਬਿਨਾ ਕੈਸੇ ਪਾਰ ਉਤਰੇ, ਕੁੰਭ ਬਿਨਾ ਜਲ ਨਾ ਟਿਕਾਵੇ, ਸਾਧੂ ਬਿਨ ਐਸੇ ਅਭਗਤ ਜਾਵੇ, ਜਾਰੋ ਤਿਸੇ ਜੋ ਰਾਮ ਨਾ ਚੇਤੇ, ਤਨ ਮਨ ਰਮਤ ਰਹੇ ਮੈਂ ਖੇਤੇ ਰਹਾਓ, ਜੈਸੇ ਹਲ ਹਰ ਬਿਨਾ ਜਿਮੀ ਨੀ ਬੋਈਐ, ਸੂਤ ਬਿਨਾ ਕੈਸੇ ਮਨੀ ਪਰੋਈਐ, ਘੁੰਡੀ ਬਿਨ ਕਿਆ ਗੰਠ ਚੜਾਈਐ, ਸਾਧੂ ਬਿਨ ਤੈਸੇ ਅਭਗਤ ਜਾਈਏ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕਪਰੇ ਤੋਈ, ਘੋਰ ਬਿਨਾ ਕੈਸੇ ਸਵਾਰ, ਸਾਧੂ ਬਿਨ ਨਾਹੀ ਦਰਬਾਰ, ਜੈਸੇ ਬਾਜੇ ਬਿਨ ਨਹੀਂ ਲੀਜੇ ਫੇਰੀ, ਖਸਮ ਸੁਹਾਗਣ ਤਜ ਅਹੇਰੀ, ਕਹਿ ਕਬੀਰ ਏਕੇ ਕਰ ਕਰਨਾ, ਗੁਰਮੁਖ ਹੋਏ ਬੋਹਰ ਨਹੀਂ ਮਰਨਾ ਗੋਂਡ, ਕੂਟਣ ਸੋਏ ਜੋ ਮਨ ਕੋ ਕੂਟੇ, ਮਨ ਕੂਟੇ ਤੋਂ ਜਮ ਤੇ ਛੁੱਟੈ,
ਕੁੱਟ ਕੁੱਟ ਮਨ ਕਸਵੱਟੀ ਲਾਵੇ, ਸੋ ਕੁੱਟਣ ਮੁਗਤ ਬਹੁ ਪਾਵੇ। ਕੁੱਟਣ ਕਿਸੇ ਕਹੋ ਸੰਸਾਰ, ਸਗਲ ਬੋਲਣ ਕਹਿ ਮਾਹੇ ਵਿਚਾਰ। ਰਹਾਓ ਨਾਚਣ ਸੋਏ ਜੋ ਮਨ ਸਿਓ ਨਾਚੈ, ਝੂਠ ਨਾ ਪਤੀਏ ਪਰਚੈ ਸਾਚੇ। ਇਸ ਮਨ ਅੱਗੇ ਪੂਰੇ ਤਾਲ, ਇਸ ਨਾਚਨ ਕੇ ਮਨ ਖਵਾਲ। ਬਜਾਰੀ ਸੋ ਜੋ ਬਜਾਰੈ ਸੋਧੈ, ਪਾਂਚ ਪਲੀਤੇ ਕੋ ਪ੍ਰਬੋਧੈ। ਨੌ ਨਾਇਕ ਕੀ ਇਹ ਭਗਤ ਪਛਾਨੈ, ਸੋ ਬਜਾਰੀ ਹਮ ਗੁਰਮਾਨੇ। ਤਸਕਰ ਸੋਏ ਜੇ ਤਾਤ ਨਾ ਕਰੇ, ਇੰਦਰੀ ਕੇ ਜਤਨ ਨਾਮ ਉਚਰੈ। ਕਹੋ ਕਬੀਰ ਹਮ ਐਸੇ ਲਖਨ, ਧੰਨ ਗੁਰਦੇਵ ਅਤ ਰੂਪ ਵੀ ਚੱਖਣ। ਗੋਂਡ ਧੰਨ ਗੋਪਾਲ ਧੰਨ ਗੁਰਦੇਵ, ਧੰਨ ਅਨਾਦ ਭੁੱਖੇ ਕਵਲ ਟਹਿ ਕੇ। ਧੰਨ ਹੋਏ ਸੰਤ ਜਿਨੇ ਐਸੀ ਜਾਨੀ, ਤਿੰਨ ਕੋ ਮਿਲਬੋ ਸਰਿੰਗ ਪਾਨੀ। ਆਦ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅੰਨ ਕੈ ਸਾਦ ਰਹਾਓ। ਜਪੀਏ ਨਾਮ ਜਪੀ ਅੰਨ, ਅੰਬੇ ਕੇ ਸੰਗ ਨਿਕਾਵਨ। ਅੰਨੇ ਬਾਹਰ ਜੋ ਨਰ ਹੋਵੇ, ਤੀਨ ਪਵਨ ਮੈਂ ਆਪਣੀ ਖੋਵੈ। ਛੋਡੇ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਹੋ ਰੰਡ। ਜਗ ਮੈਂ ਭਗਤੇ ਦੁੱਧਾ ਤਾਰੀ, ਗੁਪਤੀ ਖਾਵੇ ਵਟਕਾ ਸਾਰੀ। ਅੰਨੇ ਬਿਨਾ ਨਾ ਹੋਏ ਸੁਕਾਲ, ਤਜੇ ਅੰਨ ਨਾ ਮਿਲੇ ਗੋਪਾਲ। ਕਹੋ ਕਬੀਰ ਹਮ ਐਸੇ ਜਾਣਿਆ, ਧੰਨ ਅਨਾਦ ਠਾਕੁਰ ਮਨ ਮਾਨਿਆ। ਰਾਗ ਗੋਂਡ ਬਾਣੀ ਨਾਮ ਦੇਵ ਜੀਓ ਕੀ ਜੀ ਕੀ। ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਸਮੇਧ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸਨਾਨੇ ਤਉ ਨਾ ਪੂਜੇ ਹਰ ਕੀਰਤ ਨਾਮਾ। ਆਪਣੇ ਰਾਮ ਭਜਲੇ ਮਨੇ ਆਲਸੀਆ ਰਾਓ। ਗਿਆ ਪਿੰਡ ਪਰਤਾ ਬਨਾਰ ਸਸ ਬਸਤਾ, ਮੁਖ ਵੇਦ ਚਤਰ ਪੜਤਾ। ਸਗਲ ਧਰਮ ਅਛਿਤਾ ਗੁਰ ਗਿਆਨ, ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ। ਸੇਵਾ ਸਖਤ ਸਮਾਨੰ, ਮਨ ਛੋੜ ਛੋੜ ਸਗਲ ਭੇਦੰ। ਸਿਮਰ ਸਿਮਰ ਗੋਬਿੰਦੰ, ਭਜ ਨਾਮਾ ਤਰਸ ਪਾਵ ਸਿਦੰ। ਗੋਂਡ ਨਾਦ ਪ੍ਰਮੇ ਜੈਸੇ ਮਿਰਗਾਏ, ਪ੍ਰਾਣ ਤਜੇ ਵਾਹ ਕੋ ਧਿਆਨ ਨ ਜਾਏ। ਐਸੇ ਰਮ ਐਸੇ ਹੇਰੋ, ਰਾਮ ਛੋੜ ਚਿਤੇ ਅੰਤ ਨਾ ਫੇਰੋ। ਰਹਾਓ ਜਿਉਂ ਮੀਨਾ ਹੇਰੇ ਪਸ਼ੂਆਰਾ, ਸੋਨਾ ਗੜਤੈ ਹੇਰੇ ਸੁਨਾਰਾ। ਜਿਉਂ ਬੁਖੀ ਹੇਰੇ ਪਰ ਨਾਰੀ, ਕੌਡਾ ਡਾਰ ਤੇਰੇ ਜਵਾਰੀ। ਜਹਿ ਜਹਿ ਦੇਖੋ ਤੈ ਤੇ ਰਮ, ਹਰ ਕੇ ਚਰਨ ਤਿਆਵੇ ਨਮ। ਗੋਂਡ ਮੋਹ ਕੋ ਤਾਰ ਲੈ ਰਮ, ਤਾਰ ਲੈ ਮੈਂ ਅਜਾਨ ਜੰਤਰ, ਬਿਨਾ ਜਾਨੋ ਬਾਪ ਬੀਠਲਾ ਬਾਂਦੇ। ਰਹਾਓ ਨਰ ਤੇ ਸੁਰ ਹੋਏ ਜਾਤ, ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ। ਨਰ ਤੇ ਪੁੱਜ ਸੁਰ ਕੋ ਜੀਤਿਓ, ਸੋ ਅਵਖਦ ਮੈਂ ਪਾਈ। ਜਹਾਂ ਜਹਾਂ ਧਰੂ ਜਹਾਂ ਜਹਾਂ ਤੂੰ ਨਰ ਟੇਕੇ, ਨੈਗ ਟਿਕਾਵੋ ਮੋਹੇ। ਤੇਰੇ ਨਾਮ ਅਵਿਲੰਬ ਬਹੁਤ ਜਾਨੀ ਉਤਰੇ, ਨਾਮੇ ਕੀ ਨਿਜ ਮਤ ਇਹ ਹੈ। ਗੋਂਡ ਮੋਹੇ ਲਗਦੀ ਤਾਲਾ ਬੇਲੀ, ਬਸ਼ਰੇ ਬਿਨ ਗਾਏ ਅਕੇਲੀ। ਪਾਣੀਆਂ ਬਿਨ ਮੀਨ ਤਲਫੇ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਰਹਾਓ ਜੈਸੇ ਗਾਏ ਕਾ ਬਾਸ਼ਾ ਛੂਟਲਾ, ਥਨ ਚੋਖਤਾ ਮਾਖਣ ਕੂਟਲਾ। ਨਾਮ ਦਿਓ ਨਾਰਾਇਣ ਪਾਇਆ, ਗੁਰਪੇਟ ਤਲਖ ਲਖਾਇਆ। ਜੈਸੇ ਬਿਕੈ ਹੇਤ ਪਰਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਜੈਸੇ ਤਾਪ ਤੇ ਤਿੰਨ ਬਲਕਾਮਾ, ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਰਾਗ ਗੋਂਡ ਬਾਣੀ ਨਾਮ ਦੇਵ ਜੀਓ ਕੀ। ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਰ ਹਰ ਕਰਤ ਮਿਟੇ ਸਭ ਪਰਮਾ, ਹਰ ਕੋ ਨਾਮ ਲੈ ਉੱਤਮ ਧਰਮਾ। ਹਰ ਹਰ ਕਰਤ ਜਾਤ ਕੁਲ ਹਰੀ, ਸੋ ਹਰ ਅੰਦਲੇ ਕੀ ਲਾਕਰੀ। ਹਰੇ ਨਮਸਤੇ ਹਰੇ ਨਮੇ, ਹਰ ਹਰ ਕਰਤ ਨਹੀਂ ਦੁੱਖ ਜਮੈ। ਰਹਾਓ ਹਰ ਹਰ ਨਾਗ ਸਰੇ ਪ੍ਰਾਣ, ਅਜੈਮਲ ਕੀਓ ਬੈਕੁੰਠੇ ਥਾਨ। ਸੂਆ ਪੜਾਵਤ ਗਨਕਾ ਤਰੀ, ਸੋ ਹਰ ਨੈਨੋ ਕੀ ਪੂਤਰੀ। ਹਰ ਹਰ ਕਰਤ ਪੂਤਨਾ ਤਰੀ, ਬਾਲਕਾ ਤਨੀ ਕਪਟੈ ਭਰੀ। ਸਿਮਰਨ ਦਰੋਪਦ ਸੁਤ ਉਦਰੀ, ਗੌਤਮ ਸਤੀ ਸਿਲਾ ਨਿਸਤਰੀ। ਕੇਸੇ ਕੰਸ ਮਥਨ ਜਿਨ ਕੀਆ, ਜੀ ਦਾਨ ਕਾਲੀ ਕੋ ਦੀਆ। ਪਰਮਣੇ ਨਾਮਾ ਐਸੇ ਹਰੀ, ਜਾਸ ਜਬਤ ਪੈ ਅਬਦਾ ਟਰੀ। ਗੋਂਡ ਭੈਰੋਂ ਪੂਤ ਸੀਤਲਾ ਤਾਵੇ, ਖਾਰਬਾਨ ਉਹ ਛਾਰੋ ਡਾਵੇ। ਹਾਂ ਏਕ ਰਮਈਆ ਲੈਹੋ, ਆਂਦੇ ਹੋ ਬਦਲਾਵਣ ਦੈ ਹੋ। ਰਹਾਓ ਸਿਵ ਸਿਵ ਕਰਦੇ ਜੋ ਨਰ ਤਿਆਵੇ, ਬਰਦ ਚ ਚੜੇ ਡੋਰ ਉੱਡ ਮੁਕਾਵੇ। ਮਹਾਮਾਈ ਕੀ ਪੂਜਾ ਕਰੇ, ਨਰਸੇ ਨਾਰ ਹੋਏ ਅਵਤਰੈ। ਤੂੰ ਕਹੀ ਅਤੇ ਯਾਦ ਪਵਾਨੀ, ਮੁਕਤ ਕੀ ਬਰੀਆ ਕਹੋ ਛਪਾਨੀ। ਗੁਰਮਤਿ ਰਾਮ ਨਾਮ ਗੋ ਮੀਤਾ, ਪਰਵਣੇ ਨਾਮਾ ਇਉਂ ਕਹੇ ਗੀਤਾ। ਬਿਲਾਵਲ ਗੋਂਡ ਆਜ ਨਾਮੇ ਬੀਠਲ, ਦੇਖਿਆ ਮੂਰਖ ਕੋ ਸਮਝਾਓ ਰੇ। ਰਹਾਓ
ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋੜੀ ਲਾਂਘਤ ਲਾਂਘਤ ਜਾਤੀ ਥੀ ਪਾਂਡੇ ਤੁਮਰਾ ਮਾਂ ਦਿਓ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਕਰਖਾਨਾ ਪਾਕਾ ਬਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋਭੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹਰਾ ਨਾਮ ਮਸੀਤ ਰਾਗ ਗੋਣ ਬਾਣੀ ਰਵਿਦਾਸ ਜਿਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਆਹਾਰ ਸੋਈ ਮੁਕੰਦ ਮੋਤ ਕਾ ਦਾਤਾ ਸੋਈ ਮੁਕੰਦ ਹਮਰਾ ਬਿਦ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਗੇ ਸੇਵਕੋ ਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਣ ਜਪ ਮੁਕੰਦ ਮਸਤ ਇਨਸਾਨ ਸੇਵ ਮੁਕੰਦ ਕਰੇ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮਿਉਟੀ ਜਾਤ ਹੋਏ ਦਰਬਾਰ ਤੋਈ ਮੁਕੰਦ ਜੋਗ ਜੁਗਤਾਰ ਉਪਜੋ ਗਿਆਨ ਹੋਆ ਪ੍ਰਗਾਸ ਕਰ ਕਿਰਪਾ ਲੀਨੇ ਕੀਰ ਦਾਸ ਕੌਰ ਰਵਿਦਾਸ ਆਪ ਤ੍ਰਿਸ਼ਨਾ ਚੁੱਕੀ ਜਪ ਮੁਕੰਦ ਸੇਵਾ ਤਾਹੂ ਕੀ ਗੋਂਡ ਜੇ ਉਹ ਅੜਸੜ ਤੀਰਥ ਨਾਵੈ ਜੇ ਉਹ ਦੁਆਸ ਸਿਲਾ ਪੁਜਾਵੇ ਜੇ ਉਹ ਕੂਪ ਤਟਾ ਦਿਵਾਵੇ ਕਰੇ ਨਿੰਦ ਸਭਿਰਤਾ ਜਾਵੇ ਸਾਧ ਕਾ ਨਿੰਦ ਕੈਸੇ ਤਰੇ ਸਰ ਪਰ ਜਾਨੋ ਨਰਕ ਹੀ ਪਰੇ ਰਹਾਓ ਜੇ ਉਹ ਗ੍ਰਹਿਣ ਕਰੇ ਕੁਲਖੇਤ ਅਰਪੇ ਨਾਰ ਸਿੰਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਣੇ ਕਰੇ ਨਿੰਦ ਗਾਉਣੇ ਨੀ ਗੁਣੇ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮਦਾਨ ਸੋਭਾ ਮੰਡ ਪਾਵੇ ਆਪਣਾ ਵਿਗਾਰ ਬਿਰਾਨਾ ਸਾਂਡੇ ਕਰੇ ਨਿੰਦ ਬੋਜੋ ਨੀ ਹਾਂਡੇ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕਾ ਪ੍ਰਗਟ ਪਹਾਰਾ ਨਿੰਦਕ ਸੋਤ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਕੋਈ ਪੜਤਾ ਸਹਿ ਸਿਕਿਰਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੇ ਜਪ ਮਾਲੀ ਲਾਗੈ ਤਿਸੇ ਤਿਆਨਾ ਅਭੀ ਕਭੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਣਾ ਨਾ ਜਾਣਾ ਹਰੇ ਮੇਰੀ ਕਵਣ ਗਤੇ ਹਾਂ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜਪਤੇ ਰਹਾਉ ਕਬੂ ਜਿਹੜਾ ਉਪ ਚੜਤ ਹੈ ਕਬੂ ਜਾਏ ਪਿਆ ਲੈ ਲੋਭੀ ਜਿਹੜਾ ਥਿਰ ਨਾ ਰਹਿ ਤੈ ਚਾਰੇ ਕੁੰਡਾਂ ਪਾਲੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੈ ਮਾਈ ਏਕ ਚਲੇ ਹਮ ਦੇਖੇ ਸਵਾਮੀ ਪਾਏ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੇ ਬਾਪ ਨਾ ਮਾਈ ਪਰੰਤ ਨਾਨਕ ਜੇ ਤੂੰ ਦੇਵੈ ਅੰਤੈ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਜੀਵਨ ਤਲਬ ਨਿਵਾਰ ਸਵਾਮੀ ਅੰਧ ਕੂ ਮਾਇਆ ਮਨ ਗਾਡਿਆ ਕਿਉਂ ਕਰ ਉਤਰੋ ਪਾਰ ਸਵਾਮੀ ਰਹਾਉ ਜੈ ਪਿੱਤਰ ਕਟ ਪਿੱਤਰ ਬਸਿਆ ਬਾਹਰ ਕਾਹੇ ਨਾਈ ਤਿਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਵ ਰਿਆ ਭਰਪੂਰ ਸਤਿਗੁਰ ਮਿਲੈ ਆਂਦੇ ਰਾਜਾਏ ਜੈ ਦੇਖਾਂ ਤੈ ਰਹਿਆ ਸਮਾਏ ਅੰਤਰ ਸੈਂਸਾ ਬਾਹਰ ਮਾਇਆ ਨੈਣੀ ਲਾਗਸ ਬਾਣੀ ਪ੍ਰਣਤ ਨਾਨਕ ਦਾਸਨ ਦਾਸਾ ਪ੍ਰਤਾਪੇ ਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਾਰ ਵਸੇ ਕਵਨ ਦਰ ਕਹੀਏ ਦਰਾ ਭਿਰਤ ਦਰ ਕਵਨ ਲਹਿ ਜਿਸ ਦਰ ਕਰਨ ਫਿਰਾ ਦਾਸੀ ਸੋ ਦਰ ਕੋਈ ਆਏ ਕਹਿ ਕਿਨ ਬੇ ਸਾਗਰ ਤਰੀਏ ਜੀਵ ਧਿਆਨੈ ਮਰੀਏ ਨਹਾਓ ਦੁੱਖ ਦਰਵਾਜਾ ਰੋਰਖ ਵਾਲਾ ਆਸਾ ਅੰਦੇਸਾ ਦੋਏ ਪਟ ਜੜੇ ਮਾਇਆ ਜਲ ਖਾਈ ਪਾਣੀ ਕਰ ਬਾਂਧਿਆ ਸਤ ਕਹਿ ਆਸਨ ਪੁਰਖ ਰਹਿ ਕਿੰਤੇ ਨਾਮੈ ਅੰਤ ਨ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਾ ਅੰਦੇਸਾ ਤਾਂ ਵੀ ਕਿਉਂ ਕਰ ਇੱਕ ਕਹਿ ਆਸਾ ਪਿੱਤਰ ਹੈ ਨਿਰਾਸਾ ਤਉ ਨਾਨਕ ਏਕ ਮਿਲੈ ਇਨ ਬਿ ਸਾਗਰ ਤਰੀਏ ਜੀਵ ਧਿਆਇਓ ਮਰੀਐ ਰਹਾਓ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਕੀ ਮੇਰੇ ਸਿੰਘੀ ਬਾਜੈ ਲੋਕ ਸੁਣੈ ਪਤ ਚੋਲੀ ਮੰਗਣ ਕਹਿ ਤਾਈ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੇ ਗੋਰਖ ਸੋਜਨ ਗੋਏ ਉਠਾਲੀ ਕਰਤੇ ਬਾਹਰ ਨਾ ਲਾਗੇ ਰਹਾਉ ਪਾਣੀ ਪ੍ਰਾਣ ਪਵਨ ਬੰਦ ਰੱਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰ ਜੋਗੀ ਸੰਗਮ ਪੀਰ ਪੁਰਸ਼ ਬਹੁ ਤੇਰੇ ਜੇ ਤਿੰਨ ਮਿਲਾ ਤਾਂ ਕੀਰਤੇ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਕ੍ਰਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜੋ ਨਾਨਕ ਤਿੰਨ ਜਮ ਕਿਆ ਕਰੇ ਰਾਮ ਕਲੀ ਮਹੱਲਾ ਪਹਿਲਾ ਸੁਣ ਮਛਿੰਦਰਾ ਨਾਨਕ ਬੋਲੇ
ਵਸਗਤ ਪੰਜ ਕਰੇ ਨਾ ਡੋਲੇ, ਐਸੀ ਜੁਗਤ ਜੋ ਕੋ ਪਾਲੇ ਆਵਤ ਰਹਿ ਸਕਰੇ ਕੁਲ ਤਾਰੇ। ਸੋ ਆ ਤੂੰ ਤੂੰ ਐਸੀ ਪਤ ਮਤ ਪਾਵੇ, ਐਨ ਸੁਨ ਸਮਾ ਸਮਾਵੇ ਰਹਾਓ, ਭਿਖਿਆ ਪਾਏ ਭਗਤ ਪੈ ਚਲੇ, ਹੋਵੇ ਸੋ ਤ੍ਰਿਪਤ ਸੰਤੋਖ ਅਮੁਲੈ, ਧਿਆਨ ਰੂਪ ਹੋਏ ਆਸਨ ਪਾਵੇ, ਸੱਚ ਨਾਮ ਤਾੜੀ ਜਿਤ ਲਾਵੇ, ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਾ ਸਿੰਦਰਾ ਅਵਧੂ ਨਿਸ਼ਾਨੀ, ਆਸਾ ਮਾਏ ਨਿਰਾਸ ਵਿਲਾਏ, ਨਿਹਚੋ ਨਾਨਕ ਕਰਤੈ ਪਾਏ, ਪਰਵਣਤ ਨਾਨਕ ਗਮ ਸੁਣਾਏ, ਗੁਰ ਚੇਲੇ ਕੀ ਸੰਧ ਮਿਲਾਏ, ਦੇਖਿਆ ਦਾਰੂ ਭੋਜਨ ਖੋਏ, ਛੇ ਦਰਸ਼ਨ ਕੀ ਸੋਝੀ ਪਾਏ, ਰਾਮ ਕਲੀ ਮਹੱਲਾ ਪਹਿਲਾ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੇ ਮਤ ਜਾਈ, ਸਨਮੁਖ ਸਿੱਧ ਪੇਟਰ ਕੋ ਆਏ, ਨਿਹਚੋ ਦੇ ਵਡਿਆਈ, ਗੁਰਤਾਰ ਧਾਰਨ ਹਾਰਿਆ, ਦੇ ਭਗਤ ਪੂਰਨ ਅਵਨਾਸੀ ਹਾਂ, ਤੁਝ ਕੋ ਬਲਿਹਾਰਿਆ ਰਹਾਓ, ਸਿੱਧ ਸਾਧਕ ਜੋਗੀ ਅਰ ਸੰਗਮ, ਏਕ ਸਿੱਧ ਜਿਨੀ ਤਿਆਇਆ, ਪ੍ਰਸਤ ਪੈਸ ਸਵਾਮੀ ਅੱਖਰ ਜਿਨ ਕੋ ਆਇਆ, ਜਬ ਤਬ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਪੇਟਿਓ, ਸਾਚੇ ਸ਼ਬਦ ਨਿਬੇਰਾ, ਰਾਮ ਕਲੀ ਮਹੱਲਾ ਪਹਿਲਾ, ਸੁਰਤੀ ਸੁਰਤ ਰਲਾਈਏ, ਏ ਧਨ ਕਰ ਤੁਲਹਾ ਲੰਘੈ ਜੇਤ, ਅੰਤਰ ਪਾਏ ਤਿਸੈ ਤੂੰ ਰੱਖ, ਐਨਸ ਦੀਵਾ ਬਲੀ ਅਥਕ, ਐਸਾ ਦੀਵਾ ਨੀਰਤ ਰਾਏ, ਜਿਸ ਦੀਵੈ ਸਭ ਸੋਜੀ ਪਾਏ ਰਹਾਓ, ਹੱਸੀ ਮਿੱਟੀ ਸੋਜੀ ਹੋਏ, ਤਾਕਾ ਕੀ ਮਨ ਸੋਏ, ਕਰਨੀ ਤੇ ਕਰ ਚੱਕੋ ਚਾ ਢਾਲ, ਇੱਥੇ ਉੱਥੇ ਨਿਭੀ ਨਾਲ, ਆਪੇ ਨਦਰ ਕਰੇ ਜਾਂ ਸੋਏ, ਗੁਰਮੁਖ ਵਿਰਲਾ ਬੂਝੇ ਕੋਏ, ਤਿੱਤ ਘੱਟ ਦੀਵਾ ਨੇ ਚਲ ਹੋਏ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰਤ ਰਾਏ, ਡੋਲੇ ਬਾਹੂ ਨਾ ਵੱਡਾ ਹੋਏ, ਜਾਪੇ ਜਿਉ ਸਿੰਘਾਸਨ ਲੋਏ, ਖੱਤਰੀ ਬ੍ਰਾਹਮਣ ਸੂਤ ਕੇ ਵੈਸ, ਨਿਰਤ ਨਾ ਪਾਈਏ ਗਣੀ ਸਹੰਸ, ਐਸਾ ਦੀਵਾ ਬਾਲੈ ਕੋਏ, ਨਾਨਕ ਸੋ ਪਰੰਗਤ ਹੋਏ। ਰਾਮ ਕਲੀ ਮਹੱਲਾ ਪਹਿਲਾ, ਤੁਤਰੋ ਨੇ ਮੁਣ ਮੰਨ ਤੇਰਾ ਨਾਉ, ਸਾਜ ਪੇਟ ਬੈਸਨ ਕੋ ਥਾਓ, ਸਤਸੰਤ ਹੋ ਗੋਵੇ ਅਰਦਾਸ, ਤਾਂ ਸੁਣ ਸਾਧ ਬਹਾਲੇ ਪਾਸ, ਨਾਨਕ ਬਿਰਥਾ ਕੋਏ ਨਾ ਹੋਏ, ਐਸੀ ਦਰਗੇ ਸੱਚਾ ਸੋਏ ਰਹਾਓ, ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵੇ ਮੰਗ ਜਾਂ ਚਾਓ, ਭਾਂਡੇ ਪਾਓ ਪਵੇ ਤਿਤ ਆਏ, ਤੁਰਤੇ ਛੋਡੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰੇ, ਆਪਣੀ ਕੀਮਤ ਆਪੇ ਧਰੈ, ਗੁਰੂ ਪ੍ਰਗਟ ਹੋਵਾ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ, ਲੋਕ ਤੇ ਕੌਰ ਕਹਿ ਮੰਗਤ, ਜਨ ਮੰਗਤ ਮਾਨ ਨਾ ਪਾਇਆ, ਸੈਕੀਆਂ ਗੱਲਾਂ ਦਰਕੀਆਂ ਬਾਤਾਂ, ਤੈ ਤਾਂ ਕਹਿਣ ਕਹਾਇਆ, ਰਾਮ ਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁਝੇ ਬਿਦ ਜਾਣੇ, ਉਤਪ ਚਲ ਤੇ ਆਪ ਕਰ ਚੀਨੇ, ਆਪੇ ਤੱਤ ਪਛਾਣੇ, ਐਸਾ ਗਿਆਨ ਵਿਚਾਰੇ ਕੋਈ, ਤਿਸ ਤੈ ਮੁਕਤ ਪਰਮਗਤ ਹੋਈ ਰਹਾਓ, ਦਿਨ ਮੈਂ ਰਹਿਣ ਰਹਿਣ ਮੈਂ ਦੇ, ਉਸਨ ਸੀਤ ਬਿਦ ਸੋਈ, ਤਾਂ ਕੀ ਗਤ ਮਿਤ ਅਵਰ ਨਾ ਜਾਣੇ, ਗੁਰਬਿਨ ਸਮਝ ਨਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖ, ਬੁਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਗਥ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨ ਕਹਿ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵਲਾਈ, ਰਾਮ ਕਲੀ ਮਹੱਲਾ ਪਹਿਲਾ, ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹਮੇ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਸੋ ਹਰ ਜਨ ਹਰ ਪ੍ਰਭ ਪਾਵੇ, ਐਨਸ ਭਗਤ ਕਰੇ ਦਿਨ ਰਾਤੀ ਲਾਜ ਛੋਡ, ਹਰ ਕੇ ਗੁਣ ਗਾਵੇ ਰਹਾਓ, ਧੁਨ ਵਾਜੇ ਆਨੰਦ ਕੋਰਾ, ਮਨ ਮਾਨਿਆ ਹਰ ਰਸ ਮੋਰਾ, ਗੁਰ ਪੂਰੇ ਸੱਚ ਸਮਾਇਆ, ਗੁਰ ਆਦ ਪੁਰਖ ਹਰ ਪਾਇਆ, ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰਿੰਗ ਪਾਣੀ, ਤੈ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ, ਜੈ ਆਪ ਗਿਆ ਆਪ ਭਾਗਾ, ਗੁਰ ਚਰਨੀ ਸੇਵਕ ਲਾਗਾ, ਗੁਰ ਸਤਿਗੁਰ ਪਰਮ ਚੁਕਾਇਆ, ਕਉ ਨਾਨਕ ਸ਼ਬਦ ਮਿਲਾਇਆ, ਰਾਮ ਕਲੀ ਮਹੱਲਾ ਪਹਿਲਾ, ਸਾਧਨ ਭੋਜਨ ਮੰਗਤ ਮਾਗੈ, ਖੁਦਿਆ ਦੁਸ਼ਟ ਜਲੈ ਦੁਖਿਆ ਗੇ, ਗੁਰਮਤ ਨਹੀਂ ਲੀਨੀ ਦੁਰਮਤ ਪਦ ਕੋਈ, ਗੁਰਮਤ ਭਗਤ ਪਾਵੇ ਜਨ ਕੋਈ, ਜੋਗੀ ਜੁਗਤ ਸਹਿਜ ਕਰ ਵਾਸੇ, ਏਕ ਦ੍ਰਿਸ਼ਟ ਏਕੋ ਘਰ, ਦੇਖਿਆ ਭੀਖਿਆ ਪਾਏ ਸ਼ਬਦ ਤ੍ਰਿਪਤਾਸੈ ਰਹਾਓ, ਪੰਚ ਬੈਲ ਗੱਡੀਆਂ ਦੇ ਤਾਰੀ, ਰਾਮ ਕਲਾ ਨਵੇ ਪਲਸਾਰੀ, ਧਰ ਟੁੱਟੀ ਗਾਡੋ ਸਿਰ ਭਾਰ, ਲੱਕੜੀ ਬਿਖਰ ਚਰੀ ਮੰਜ ਬਾਰ, ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁਖ ਸਮ ਕਰਨਾ ਸੋਗ, ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਅਸਤਰ ਕੰਧ ਜਪੈ ਨਿਰੰਕਾਰੀ, ਸਹਿਜ ਗੋਟਾ ਬੰਧਨ ਤੈ ਛੋਟਾ, ਕਾਮ ਕ੍ਰੋਧ ਗੁਰ ਸ਼ਬਦੀ ਲੋਟਾ, ਮਨ ਮੈਂ ਮੁੰਦਰਾ ਹਰ ਗੁਣ ਸਰਨਾ, ਨਾਨਕ ਰਾਮ ਭਗਤ ਜਨ ਤਰਣਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਮਹੱਲਾ ਤੀਜਾ, ਘਰ ਪਹਿਲਾ, ਸਤ ਯੁਗ ਸੱਚ ਕਹਿ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਸਤ ਯੁਗ ਧਰਮ ਪੈ ਰਹਿ ਚਾਰ, ਗੁਰਮੁਖ ਬੂਝੇ ਕੋ ਵਿਚਾਰ, ਯੁਗ ਚਾਰੇ ਨਾਮ ਵਡਿਆਈ ਹੋਈ, ਜੇ ਨਾਮ ਲਾਗੇ ਸੋ ਮੁਕਤ ਹੋਵੇ, ਗੁਰਬਿਨ ਨਾਮ ਨਾ ਪਾਵੇ ਕੋਈ ਨਹਾਓ,
ਤ੍ਰੇਤੇ ਇੱਕ ਕਲਕੀਨੀ ਦੂਰ ਪਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋ ਜੀ ਹੋਈ ਅੰਤਰ ਨਾਮ ਵਸੈ ਸੁਖੋਈ ਦੁਆਪਰ ਦੂਜੇ ਦੁਬਦਾ ਹੋਏ ਭਰਮ ਪਲਾਨੇ ਜਾਣੇ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰੋ ਸਤਿਗੁਰੂ ਪੇਟੈ ਨਾਮ ਉਧਾਰ ਸਭ ਯੁਗ ਮੈਂ ਸੱਚਾ ਇੱਕੋ ਸੋਏ ਸਭ ਮੈਂ ਸੱਚ ਦੂਜਾ ਨਹੀਂ ਕੋਏ ਸਾਚੀ ਕੀਰਤ ਸੱਚ ਸਖੋਈ ਗੁਰਮੁਖ ਨਾਮ ਵਖਾਣੈ ਕੋਈ ਸਭ ਜਗ ਮੈਂ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਬੁੱਝੇ ਕੋਈ ਹਰ ਨਾਮ ਤੇ ਆਏ ਭਗਤ ਜਨ ਸੋਈ ਨਾਨਕ ਯੁਗ ਯੁਗ ਨਾਮ ਵਡਿਆਈ ਹੋਈ ਰਾਮ ਕਲੀ ਮਹਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪਤ ਨਾਮੈ ਸੁਖ ਪਾਵੇ ਹਰ ਨਾਮੈ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਾਧੁ ਪ੍ਰਾਣੀ ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ ਗੁਰਮੁਖ ਹਰ ਹਰ ਨਾਮ ਸਮਾਣੀ ਰਹਾਓ ਹੀਰਾ ਰਤਨ ਜਵੇਰ ਮਾਨਕ ਬਹੁ ਸਾਗਰ ਭਰਪੂਰ ਕਿਆ ਜਿਸ ਵਡਭਾਗ ਹੋਵੇ ਵੱਡ ਮਸਤਕ ਤਿੰਨ ਗੁਰਮੁਖ ਕੱਢ ਕੱਢ ਲੀਆ ਰਤਨ ਜਵੇਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ ਭਾਗਹੀਨ ਮਨੁੱਖ ਨੇ ਲਿਆ ਤ੍ਰਿਣਿਓ ਲੈ ਲਾਗ ਜਪਾਇਆ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਰ ਪਾਵੇ ਧਨ ਧਨ ਗੁਰਮਤ ਹਰ ਪਾਏ ਰਾਮ ਕਲੀ ਮਹਲਾ ਚੌਥਾ ਰਾਮ ਜਨਾ ਮਿਲ ਪਿਆ ਆਨੰਦਾ ਹਰ ਨਿੱਕੀ ਕਥਾ ਸੁਣਾਏ ਦੁਰਮਤ ਮੈਲ ਗਈ ਸਭ ਨਿਕਲ ਸਤਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਣੇ ਕਹਿ ਸੋ ਮੁਕਤਾ ਰਾਮ ਜਪਤ ਸੁਹਾਏ ਰਹਾਉ ਜੇ ਵਡਭਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਬੈਠਾਏ ਦਰਸ਼ਨ ਸੰਤ ਦੇ ਕਰ ਕਿਰਪਾ ਸਭ ਦਾਲਤ ਦੁੱਖ ਲੈ ਜਾਏ ਹਰ ਕੇ ਲੋਕ ਰਾਮ ਜਨ ਨਿਕੈ ਭਾਗਹੀਨ ਨਾ ਸੁਖਾਏ ਜਿਉ ਜਿਉ ਰਾਮ ਕਹਿ ਜਨ ਉੱਚੈ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੇ ਪੈਜ ਨਾ ਪਾਏ ਦਇਆ ਦਇਆ ਕਰ ਰਾਖੋ ਹਾਰ ਜਿਉ ਹਮ ਦੀਨ ਤੇਰੀ ਸਰਨਾਏ ਹਮ ਬਾਰਕ ਤੁਮ ਪਿਤਾ ਪਰਾ ਮੇਰੇ ਜਨ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹਲਾ ਚੌਥਾ ਹਰ ਕੇ ਸਗਾ ਸਾਹ ਜਨ ਕੇ ਤੈਨੀ ਉਪਰ ਹਾਥ ਬਤਾਵੇ ਗੁਰਮੁਖ ਸਾਹ ਸਹੀ ਪ੍ਰਭਾਏ ਕਰ ਕਿਰਪਾ ਆਪ ਮਿਲਾਵੇ ਰਾਮ ਮੋਕੋ ਹਰ ਜਨ ਮੇਲ ਮਨ ਪਾਵੇ ਅਮਿਓ ਅਮਿਓ ਹਰ ਰਸ ਹੈ ਮਿੱਠਾ ਮਿਲ ਸੰਤ ਜਨਾ ਮੁਖ ਪਾਵੇ ਰਹਾਓ ਹਰ ਕੇ ਲੋਗ ਰਾਮ ਜਨ ਉਤਮ ਮਿਲੇ ਉਤਮ ਪਦਵੀ ਪਾਵੇ ਹਰ ਹੋਵਤ ਚੇਰੀ ਦਾ ਦਰਸ਼ਨ ਕੀ ਹਮ ਹੋਵਤ ਚੇਰੀ ਦਾ ਦਰਸ਼ਨ ਕੋਈ ਮੇਰਾ ਠਾਕਰ ਖੁਸ਼ੀ ਕਰਾਵੇ ਸੇਵਕ ਜਨ ਸੇਵੇ ਸੇਵਟ ਪਾਗੀ ਰਿੱਧ ਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰੇ ਬਾਤਾਂ ਕੂੜ ਬੋਲ ਕੂੜੋ ਫਲ ਪਾਵੇ ਮੋਕੋ ਥਾਰ ਕਿਰਪਾ ਜਗਜੀਵਨ ਦਾਤੇ ਹਰ ਸੰਤ ਪਗੀਲੇ ਪਾਵੇ ਹੋ ਕਾਟੂ ਕਾਟ ਬਾੜ ਸਿਰ ਰਾਖੋ ਜਿਤ ਨਾਨਕ ਸੰਤ ਚੜ ਆਵੇ ਰਾਮ ਕਲੀ ਮਹੱਲਾ ਚੌਥਾ ਜੇ ਵਡ ਭਾਗ ਹੋਵੇ ਵਡ ਮੇਰੇ ਜਨ ਮਿਲਦਿਆਂ ਢਿੱਲ ਨ ਲਾਈਏ ਹਰ ਜਨੇ ਅੰਮ੍ਰਿਤ ਕੁੰਟ ਸਰਨੀ ਕੇ ਵਡ ਭਾਗੀ ਤੇ ਤਨਵਾਈਐ ਰਾਮ ਮੋਕੋ ਹਰ ਜਨ ਕਾਰੇ ਲਾਈਏ ਹੋ ਪਾਣੀ ਪੱਖਾਂ ਪੀਸੋ ਸੰਤ ਆਗੇ ਪੱਗ ਮਲ ਮਲ ਧੂਰ ਮੁਖ ਲਾਈਐ ਰਾਓ ਹਰ ਜਨ ਵੱਡੇ ਵੱਡੇ ਵਾਡੇ ਉੱਚੇ ਜੋ ਸਤਿਗੁਰ ਮੇਲ ਮਿਲਾਈਏ ਸਤਿਗੁਰ ਜੇ ਵਡ ਅਵਰ ਨਾ ਕੋਈ ਮੇਰੇ ਸਤਿਗੁਰ ਪੁਰਖ ਤੇ ਆਈਏ ਸਤਿਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜੋ ਬਗਲ ਸਮਾਦ ਲਗਾਈਏ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਭਿਖੋ ਮੁਖ ਲਾਈਐ ਨਾਨਕ ਮੇਰ ਮੇਰ ਪ੍ਰਭ ਸੰਗਤ ਮੇਰ ਸੰਗਤ ਹੰਸ ਕਰਾਈਐ ਰਾਮ ਕਲੀ ਮਹਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲੱਗੇ ਗੁਰ ਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨੇ ਅਵਰ ਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਓ ਮੇਰੇ ਏਖਿਨ ਪ੍ਰਾਣ ਨਾ ਰਹਿ ਬਿਨ ਪ੍ਰੀਤਮ ਬਿਨ ਦੇਖੇ ਮਰੇ ਮੇਰੀ ਮਾਇਆ ਧਨ ਧਨ ਵਡਪਾ ਗੁਰ ਸਰਨੀ ਸਰਨੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨਾ ਕੋਈ ਸੂਜੈ ਬੂਜੇ ਮਨ ਹਰ ਜਪ ਜਪ ਜਪਾਇਆ ਨਾਮੀਨ ਫਿਰੇ ਸੇ ਨਗਟੇ ਤਿੰਨ ਘਸ ਘਸ ਨਗ ਵਡਾਇਆ ਮੋਕੋ ਜਗ ਜੀਵਨ ਜੀਵਾਲ ਲੈ ਸੁਆਮੀ ਰਿਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ ਰਾਮ ਕਲੀ ਮਹਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲੇ ਹਰਿ ਉਰ ਤਾਰੇ ਜੀ ਦਾਨ ਗੁਰ ਪੂਰੇ ਦੀਆ ਹਰਿ ਅੰਮ੍ਰਿਤ ਨਾਮ ਸਮਾਰੇ
ਸਾਰੇ, ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਪਾਈ, ਧਨ ਧਨ ਵਡਭਾਗ ਹਮਾਰੇ ਰਹਾਉ, ਕੋਟ ਕੋਟ ਤੇ ਤੀਰਥ ਆਵੇ ਤਾ ਕਾ ਅੰਤ ਨਾ ਪਾਵੇ, ਪਰ ਹਿਰਦੇ ਕਾਮ ਕਾਮ ਨੀ ਮੰਗੇ, ਰਿਦ ਮੰਗੇ ਹਾਥ ਪਸਾਰੇ, ਹਾਰ ਜਗ ਜਪ ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਕੋਰ ਤਾਰੇ, ਜੇ ਵਡਭਾਗ ਹੋਵੇ ਤਾਂ ਜਪੀਐ, ਹਰ ਪਵ ਜਲ ਪਾਰ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਕਹਿ, ਹਰ ਰਾਖੇ ਕੰਠ ਜਨ ਤਾਰੈ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤ ਪਾਰੇ, ਰਾਗ ਰਾਮ ਕਲੀ ਮਹਲਾ ਪੰਜਵਾਂ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸੁਆਮੀ, ਮਾਨਸ ਕੀ ਗਤ ਇਹੀ, ਮੇਰੇ ਮਨ ਸਤਿਗੁਰ ਸੇਵ ਸਖੋਈ, ਜੋ ਇੱਛੋ ਸੋਈ ਫਲ ਪਾਓ, ਫਿਰ ਦੁਖ ਨਾ ਵਿਆਪੈ ਕੋਈ ਰਹਾਓ, ਕਾਚੇ ਪਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਜਿਨ ਦੀ ਆਸੋ ਚੇਤਨ ਆਵੇ ਮੋਹੇ ਅੰਤ ਲਪਟਾਣਾ, ਜਿਨ ਕੀ ਆਸੋਈ ਪ੍ਰਭ ਜਾਣੇ, ਹਰ ਕਾ ਮੈ ਲਿਓ ਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ, ਰਾਮ ਕਲੀ ਮਹਲਾ ਪੰਜਵਾਂ, ਪਵੋ ਚਰਨਾ ਤਲ ਉੱਪਰ ਆਵੋ, ਐਸੀ ਸੇਵਕ ਮਾਵੋ, ਆਪਸ ਤੇ ਉੱਪਰ ਸਭ ਜਾਣੋ, ਤੋ ਦਰਗੈ ਸੁਖ ਪਾਓ, ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰ ਦੇਵ ਪਵਿੱਤਰਾ, ਆਖਿਨ ਬੋਲੋ ਗੁਰਮੁਖ ਬਾਣੀ ਰਹਾਓ, ਪ੍ਰਪੰਚ ਛੋਟ ਸਹਿਜ ਕਰ ਬੈਸੋ, ਤੁੱਠਾ ਕਹੋ ਨਾ ਕੋਈ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੇਂ ਨਿਧ ਪਾਓ, ਇਨ ਬਿਧ ਤੱਤ ਬਿਲੋਈ, ਭਰਮ ਚੁਕਾਓ ਗੁਰਮੁਖ ਲੈ ਬੁਲਾਓ, ਆਤਮ ਚੀਨੋ ਪਾਈ, ਨਿਗਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ, ਸਤਿਗੁਰ ਮਿਲੇ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ, ਜਿੰਨੀ ਕਲ ਮੈਂ ਹਰ ਪਾਇਆ, ਜਨ ਨਾਨਕ ਸਦ ਕੁਰਬਾਨੀ, ਰਾਮ ਕਲੀ ਮਹਲਾ ਪੰਜਵਾਂ, ਆਵ ਤਾਰਖ ਨਾ ਜਾਵ ਦੁੱਖ ਨੈ ਵਿਆਪੇ ਮਨ ਰੋਗਨੀ, ਸਦਾ ਆਨੰਦ ਗੁਰਪੂਰਾ ਪਾਇਆ, ਤਾ ਉਤਰੀ ਸਗਲ ਵਿਯੋਗਨੀ, ਇਹ ਬਿਧ ਹੈ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨਾ ਵਿਆਪੈ, ਤੈ ਹਰ ਹਰ ਹਰ ਰਸ ਭੋਗਨੀ, ਰਹਾਓ ਸੁਰਗ ਪਵਿੱਤਰਾ, ਮਿਰਗ ਪਵਿੱਤਰਾ, ਪਿਆਲ ਪਵਿੱਤਰ ਅਲੋਗਨੀ, ਆਗਿਆਕਾਰੀ ਸਦਾ ਸੁਖ ਪੁੰਚੈ, ਜਤ ਕਦ ਪੇਖੋ ਹਰ ਗੁਨੀ, ਨੈ ਸਿਵ ਸਕਤੀ ਜਲ ਨਹੀਂ ਪਵਨਾ, ਨੈ ਆਕਾਰ ਨਹੀਂ ਮੇਦਨੀ, ਸਤਿਗੁਰ ਰੋਗ ਸਤਿਗੁਰ ਜੋ ਕਾ ਤਾਂ ਨਿਵਾਸਾ, ਜੈ ਅਵਗਤ ਨਾਥ ਅਗਮ ਧਨੀ, ਤਾਨ ਮਨ ਹਰ ਕਾ, ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਨੀ, ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬੇ ਅੰਬ ਮਿਲੋ ਗਨੀ, ਰਾਮ ਕਲੀ ਮਹਲਾ ਪੰਜਵਾਂ, ਤ੍ਰੈ ਗੁਣ ਰਹਿ ਤ੍ਰੈ ਨਿਰਾਰੀ, ਸਾਧਕ ਸਿੱਧ ਨਾ ਜਾਣੇ, ਰਤਨ ਕੋਠਰੀ ਅੰਮ੍ਰਿਤ ਸੰਪੂਰਨ, ਸਤਿਗੁਰ ਕਹਿ ਖਾ ਜਾਣੇ, ਅਚਰਜ ਕਿਛ ਕਹਿ ਨਾ ਜਾਈ, ਬਸਤਾ ਗੋਚਰ ਭਾਈ ਰਹਾਓ, ਮੋਲ ਨਾਹੀ ਕਿਛ ਕਰਨੇ ਜੋਗਾ, ਕਿਆ ਕੋ ਕਹਿ ਸੁਣਾਏ, ਕਥਨ ਕਹਿਣ ਕੋ ਸੋਝੀ ਨਾਹੀ, ਜੋ ਭੇਖੈ ਤਿਸ ਬਣਿਆ ਵੈ, ਕੋਈ ਜਾਣੇ ਕਰਨੇ ਹਾਰਾ, ਕੀਤਾ ਕਿਆ ਵਿਚਾਰਾ, ਆਪਣੀ ਗਤਵੇਂ ਤੇ ਆਪੇ ਜਾਣੇ, ਹਰ ਆਪੇ ਪੂਰ ਭੰਡਾਰਾ, ਐਸਾ ਰਾਸੇ ਅੰਮ੍ਰਿਤ ਮਨ ਚੱਕਿਆ, ਤ੍ਰਿਪਤ ਰਹੇ ਅਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਣਾਈ, ਰਾਮ ਕਲੀ ਮਹਲਾ ਪੰਜਵਾਂ, ਅੰਗੀਕਾਰ ਕੀਆ ਪ੍ਰਭ ਆਪਣੇ ਵੈਰੀ ਬੈਰੀ ਸਗਲੇ, ਸਾਧੇ ਜਿਨ ਬੈਰੀਏ, ਜਗ ਲੁੱਟਿਆ ਤੇ ਬੈਰੀ ਲੇ ਬਾਧੇ, ਸਤਿਗੁਰ ਪਰਮੇਸ਼ਰ ਮੇਰਾ, ਅਨਕ ਰਾਜ ਭੋਗ ਰਸ ਮਾਟੀ, ਨਾਉ ਜਪੀ ਪ੍ਰਵਾਸਾ ਤੇਰਾ ਰਹਾਓ, ਚੇਤਨ ਆਵ ਦੂਜੀ ਬਾਤਾਂ, ਸਿਰੇ ਉੱਪਰ ਖਵਾਰਾ ਬੇਪਰਵਾਰ ਹੈ ਤੇ ਸੁਆਮੀ, ਇੱਕ ਨਾਮ ਕਹਿ ਆਧਾਰਾਂ, ਪੂਰਨ ਹੋਏ ਮਿਲਿਓ ਸੁਖਦਾਈ, ਉਨਕਾਈ ਬਾਤਾਂ, ਤਤ ਸਾਰ ਪਰਮ ਪਦ ਪਾਇਆ, ਛੋੜਨਾ ਕਤੂੰ ਜਾਤਾ, ਵਰਨ ਸਾਕੋ ਜੈਸਾ ਤੂੰ ਹੈ, ਸਾਚੇ ਲਖ ਪਰ ਅਤੁਲ ਅਥਾ ਅਡੋਲ ਸੁਆਮੀ, ਨਾਨਕ ਖਸਮ ਹਮਾਰਾ, ਰਾਮ ਕਲੀ ਮਹਲਾ ਪੰਜਵਾਂ, ਤੂੰ ਦਾਨਾ ਤੂੰ ਅਬਚਰ ਤੂੰ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਾਹੀ, ਤਾਂ ਹਮ ਕੈਸੀ ਤਾਤੀ, ਏਕੇ ਏਕੇ ਏਕ ਤੂੰ, ਏਕੇ ਏਕੇ ਤੂੰ ਰਾਇਆ, ਤੋ ਕਿਰਪਾ ਦੇ ਸੁਖ ਪਾਇਆ ਰਹਾ, ਤੂੰ ਸਾਗਰ ਮਨਸ ਮਾਰੇ, ਤੁਮੇ ਮਾਣਕ ਲਾਲਾ, ਤੁਮ ਦੇਵੋ ਤਿਲ ਸੰਕ ਨਾ ਮਾਨੋ, ਹਮ ਪੁੰਚੈ ਸਦਾ ਨਿਹਾਲਾ, ਹਮ
ਮੁਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੇ ਸਭ ਲਾਡ ਲਡਾਵੋ ਤੁਮ ਸਦਗੁਣੀ ਗਏ ਹੀਰਾ ਤੁਮ ਪੂਰਨ ਪੂਰੈ ਸੰਪੂਰਨ ਹਮ ਪੀ ਸੰਗ ਗਾਏ ਮਿਲਤ ਮਿਲਤ ਮਿਲਤ ਮਿਲ ਰਹੋ ਨਾਨ ਕਹਿ ਨ ਜਾਏ ਰਾਮ ਕਲੀ ਮਹਲਾ ਪੰਜਵਾਂ ਕਰ ਕਰਤਾਲ ਪਖਾਵੋ ਨੈਨੋ ਮਾਤੇ ਵਜੇਰ ਬਾਬਾ ਕਰਨੋ ਮਾਧੁ ਬਾਸਰੀ ਬਾਜੇ ਜੇਵਾ ਤੁਨ ਗਾਜਾ ਨਿਰਤ ਕਰੇ ਕਰਮਨੁਆ ਨਾਚੇ ਆਣੇ ਕੁਗਰ ਸਾਜਾ ਰਾਮ ਕੋ ਨਿਤਕਾਰੀ ਪੇਖੇ ਪੇਕਨਾਰ ਦਿਆਲਾ ਜੇਤਾ ਸਾਜ ਸਿੰਗਾਰੀ ਰਹਾਓ ਅਖਾਰ ਮੰਡਲੀ ਤਰਨ ਸਬਾਈ ਉੱਪਰ ਗੰਗਨ ਚੰਦੋਆ ਪਵਨ ਵਿਚੋਲਾ ਕਰਦਾ ਗੇਲਾ ਜਲ ਤੇ ਉਪਤ ਹੋਆ ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਰਾਗਾ ਚੌਂ ਗੁੱਟ ਪੀਤਰ ਚਾਕੇ ਦਸ ਬਾਤੋ ਪੰਜ ਸੰਗੀਤਾਂ ਏਕੇ ਪੀਤਰ ਸਾਥੇ ਭਿੰਨ ਭਿੰਨ ਹੋਏ ਭਾਵ ਦਿਖਾਵੇ ਸਭੂ ਨਿਰਾਰੀ ਪਾਖੈ ਘਰ ਘਰ ਨਿਰਤ ਹੋਵੇ ਦਿਨ ਰਾਤੀ ਘੜ ਘੜ ਵਾਜੇ ਤੂਰਾ ਏਕ ਨਚਾਵੇ ਏਕ ਪਵਾਵੇ ਏਕ ਆਏ ਜੋਏ ਹੋਏ ਤੂਰਾ ਕਹੋ ਨਾਨਕ ਸੋ ਬੋਰ ਨਾ ਨਾਚੇ ਜਿਸ ਗੁਰ ਪਿਟੈ ਪੂਰਾ ਰਾਮ ਕਲੀ ਮਹਲਾ ਪੰਜਾ ਓਂਕਾਰ ਏਕ ਤੁਨ ਏਕੇ ਏਕੇ ਰਾਗ ਲਾਪੇ ਏਕਾ ਦੇਸੀ ਏਕ ਦਿਖਾਵੇ ਏਕੋ ਰਹਿ ਮਿਆਪੇ ਏਕਾ ਸੁਰਤ ਏਕੀ ਸੇਵਾ ਏਕੋ ਗੁਰ ਤੇ ਜਾਪੇ ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਮਾ ਗੁਣ ਗਾਓ ਛੋਟ ਮਾਇਆ ਕੇ ਤੰਦ ਸੁਆਓ ਰਹਾਓ ਪੰਚ ਬਚਿੱਤਰ ਕਦੇ ਸੰਦੋਖਾ ਸਾਧ ਸੁਰਾ ਲੈ ਚਾਲੇ ਬਾਜਾ ਮਾਣ ਤਾਣ ਤਾਈ ਤਾਨਾ ਪਾਉ ਨਾ ਬੀਘਾ ਕਾਲੈ ਫੇਰੀ ਫੇਰ ਨਾ ਹੋਵੇ ਕਬ ਹੀ ਏਕ ਸ਼ਬਦ ਬੰਦ ਪਾਲੈ ਨਾਰਦੀ ਨਰ ਜਾਣ ਹਦੂਰੇ ਕੁੰਗਰ ਖੜਕ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹ ਨਿਰਤਕਾਰੀ ਜਨਮ ਨਾ ਆਵੇ ਜੇ ਕੋਈ

0: ਕੋਈ ਸੇਵੇ ਗੁਸਈਆਂ ਕੋਈ ਅਲਾਹੇ, ਕਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਓ, ਕੋਈ ਨਾਵੇ ਤੀਰਥ ਕੋਈ ਹੱਜ ਜਾਏ, ਕੋਈ ਕਰੇ ਪੂਜਾ ਕੋਈ ਸਿਰ ਨਿਵਾਏ, ਕੋਈ ਪੜੇ ਬੇਦ ਕੋਈ ਕਤੀਬ, ਕੋਈ ਓਡੇ ਨੀਲ ਕੋਈ ਸੁਪੇਦ, ਕੋਈ ਕਹੇ ਤੁਰਕ ਕੋਈ ਕਹੇ ਹਿੰਦੂ, ਕੋਈ ਬਾਸ਼ੈ ਪਿਸਤ ਕੋਈ ਸੁਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਰਾਮ ਕਲੀ ਮਹੱਲਾ ਪੰਜਵਾਂ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਣ, ਹਾਰੇ ਕੀ ਕਵਨ ਟੇਕ, ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾਂ, ਇਹ ਤੋਂ ਜਲਦ ਪਿਆ ਰਹਾ, ਅਗਨੀ ਕਿਛ ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰੇ ਪੀ ਉੜਸਦਾਈ, ਪਰਮ ਮੋਹ ਕੇ ਬਾਂਧੇ ਬੰਧ, ਸੁਪਨ ਪਿਆ ਪਗਲਾਏ ਅੰਧ, ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਪਾਰ, ਨਹਿ ਕੋ ਮੁਆ ਨਾ ਮਰਨੇ ਜੋਗ, ਨਹਿ ਬਿਨਸੈ ਅਬਨਾਸੀ ਹੋਗ, ਜੋ ਏ ਜਾਣੋ ਸੋ ਏ ਨਾ ਜਾਣੋ, ਹਾਰੇ ਕੋ ਬਲ ਜਾਓ, ਕਹੋ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ, ਰਾਮ ਕਲੀ ਮਹੱਲਾ ਪੰਜਵਾਂ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜਿਵੇ, ਫਿਰ ਨਾ ਖਾਈ ਮਹਾਂਕਾਲ ਰਹਾਉ, ਕੋਟ ਜਨਮ ਪ੍ਰਮ ਪ੍ਰਮ ਆਇਓ, ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ, ਬਿਨ ਗੁਰ ਪੂਰੇ ਨਾਹੀ ਉਦਾਰ, ਬਾਬਾ ਨਾਨਕ ਆਖੇ ਇਹੋ ਵਿਚਾਰ, ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਚਾਰ ਪੁਕਾਰੇ ਤਾਂ ਤੂੰ ਮਾਨੇ, ਖੱਟ ਵੀ ਏਕਾ ਬਾਦ ਵਖਾਨੇ, ਦਸ ਅਸ਼ਟੀ ਮਿਲੇ ਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਹਿਆ, ਕਿੰਕਰੀ ਅਨੂਪ ਵਾਜੇ ਜੋਗੀ ਆ ਮਤ ਵਾਰੋ ਰੇ ਰਹਾਓ, ਪ੍ਰਥਮੇ ਵਸਿਆ ਸਾਧਕ ਖੇੜਾ, ਤ੍ਰਿਤੀਏ ਮੈਂ ਕੁਛ ਪਿਆ ਦਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦਿਖਾਇਆ, ਏਕੇ ਸੂਤ ਪਰੋਏ ਮਣੀਏ ਗਾਂਠੀ, ਭਿੰਨ ਭਿੰਨ ਭਿੰਨ ਭਿੰਨ ਤਣੀਏ, ਫਿਰਤੀ ਮਾਲਾ ਬਹੁ ਬਿਦ ਪਾਏ, ਖਿੰਚਿਆ ਸੂਤ ਨ ਆਈ ਥਾਏ, ਚੌ ਮੈਂ ਏਕੇ ਮਾਟੇ ਕੀਆ, ਤੇ ਬਿਖੜੈ ਤਹਿ ਬਿਖੜੈ ਥਾਨ, ਅਨਕ ਖਿੜਕਿਆ, ਖੋਜਤ ਖੋਜ ਦੁਆਰੇ ਆਇਆ, ਤੋ ਨਾਨਕ ਜੋਗੀ ਮਹਿਲ ਕਰ ਪਾਇਆ, ਇਉਂ ਕਿੰਕਰੀ ਅਨੂਪ ਵਾਜੈ, ਸੁਣ ਜੋਗੀ ਕਹਿ ਮਨ ਮਿੱਠੀ ਲਾਗੈ, ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ, ਤਾਗਾ ਕਰਕੇ ਲਾਈ ਤਿਗਲੀ ਲਓ, ਨਾੜੀ ਸੂਆ ਹੈ ਅਸਤੀ, ਅੰਬੇ ਕਾਕਾ ਡੰਡਾ ਧਰਿਆ, ਕਿਆ ਤੂੰ ਜੋਗੀ ਗਰਭੈ ਭਰਿਆ, ਜਪ ਨਾਥ ਦਿਨ ਰਨਾਈ, ਤੇਰੀ ਖਿੰਤਾ ਦੋ ਤਿਹਾਈ, ਰਹਾਉ ਗੈਰੀ ਪਬੂਤ ਲਾਏ ਬੈਠਾ ਤਾੜੀ, ਮੇਰੀ ਮੇਰੀ ਮੁੰਦਰਾ ਤਾਰੀ, ਮੰਗੇ ਟੂਕਾ ਤ੍ਰਿਪਤ ਨਾ ਪਾਵੇ, ਨਾਥ ਛੋੜ ਜਾਚੈ ਲਾਜ ਨਾ ਆਵੇ, ਚੱਲ ਚਿਤ ਜੋਗੀ ਆਸਨ ਤੇਰਾ, ਸਿੰਘੀ ਵਾਜੇ ਨਿਤ ਉਦਾਸੇਰਾ, ਗੁਰ ਗੁਰ ਕੀਤੈ ਬੂਝ ਨਾ ਪਾਈ, ਫਿਰ ਫਿਰ ਜੋਗੀ ਆਵੇ ਜਾਈ, ਜਿਸਨੂੰ ਹੋਵਾ ਨਾਥ ਕਿਰਪਾਲਾ, ਰਹਿ ਰਾਸ ਮਾਰੀ ਗੁਰ ਗੋਪਾਲਾ, ਨਾਮੇ ਕਿੰਤਾ ਨਾਮੇ ਬਸਤਰ, ਜਨ ਨਾਨਕ ਜੋਗੀ ਹੋਵਾ ਅਸਥਿਰ, ਇਉਂ ਜਪਿਆ ਨਾਥ ਦਿਨ ਰਹਿਣਾਈ, ਹੁਣ ਪਾਇਆ ਗੁਰ ਗੋਸਾਈ, ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ, ਕਰਨ ਕਰਾਮ ਸੋਈ ਆ ਨਾ ਦਿਸੈ ਕੋਈ, ਠਾਕੁਰ ਮੇਰਾ ਸੂਟ ਸਜਾਨਾ, ਗੁਰਮੁਖ ਮਿਲਿਆ ਰੰਗ ਮਾਨਾ, ਐਸੋ ਰੇ ਹਰ ਰਸ ਮਿੱਠਾ, ਗੁਰਮੁਖ ਕਹਿੰਦੇ ਵਿਰਲੇ ਰੀਠਾ, ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪਵਿੱਤ ਪਵਿੱਤ ਅਮਰ ਪੈਨੇ ਕਾਮ, ਤਨ ਮਨ ਸ਼ੀਤਲ ਅਗਨ ਨਿਵਾਰੀ, ਅਨੰਦ ਰੂਪ ਪ੍ਰਗਟੈ ਸੰਸਾਰੀ, ਕਿਆ ਦੇਵੋ ਜਾ ਸਭ ਕੇ ਤੇਰਾ, ਸਦ ਬਿਹਾਰ ਜਾਓ ਲਖ ਬੇਰਾ, ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ, ਖੋਲ ਕੇ ਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਕਹੋ ਨਾਨਕ ਸਾਹਿਬ ਪਰਦਾ ਟੁੱਟਾ, ਹੋ ਤੇਰਾ ਤੂੰ ਮੈਂ ਮਨ ਉੱਠਾ, ਰਾਮ ਕਲੀ ਮਹੱਲਾ ਪੰਜਵਾਂ, ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ, ਸਗਲੀ ਚਿੰਤਾ ਆਪ ਨਿਵਾਰੇ, ਤਿਸ ਗੁਰ ਕੋ ਹੋ ਸਦ ਬਲਿਹਾਰੀ, ਕਾਜ ਮਾਰੇ ਪੂਰੇ ਸਤਿਗੁਰੂ, ਬਾਜੇ ਅਨ ਤੂਰੈ ਸਤਿਗੁਰ ਰਹਾਉ, ਮਹਿਮਾ ਜਾ ਕੇ ਗੈਰ ਗੰਭੀਰ, ਹੋਏ ਨਿਹਾਲ ਦੇ ਜਸ ਪੀਰ, ਜਾ ਕੇ ਬੰਧਨ ਕਾਟੈ ਰਾਏ, ਸੋ ਨਰ ਬੋਰ ਨਾ ਜੋਨੀ ਪਾਏ, ਜਾ ਕੇ ਅੰਤਰ ਪ੍ਰਗਟਿਓ ਆਪ, ਤਾਕੋ ਨਾਹੀ ਦੁਖ ਸੰਤਾਪ, ਲਾਲ ਰਤਨ ਲਾਲ ਰਤਨ ਤਿਸ ਪਾਲੈ ਪਰਿਆ, ਸਗਲ ਕਟਾਂਬੋ ਜਨ ਲੈ ਤਰਿਆ, ਨਾ ਕਿਛ ਪਰਮ ਨੰਦ ਬੁਧਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਤ ਕਾ ਦੇਖੋ ਆਪ ਦਿਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ,
1: ਰਾਮ ਕਲੀ ਮਹਲਾ ਪੰਜਵਾਂ, ਤਨ ਕੇ ਛੁਟਕੀ ਆਪਣੀ ਧਾਰੀ, ਪ੍ਰਭ ਗਿਆ ਗਿਆ ਲਗੀ ਪਿਆਰੀ, ਜੋ ਕਰੇ ਸੋ ਮਨ ਮੇਰੇ ਮੀਠਾ, ਤਾਂ ਇਹ ਅਚਨੈ ਨੂੰ ਦੀ ਢਾ ਮੋ ਜਾਣੀ ਰੇ ਮੇਰੀ ਗਈ ਬੁਲਾਏ ਬੋਝ ਗਈ ਤਿਸਨ ਵਾਰੀ ਮਮਤਾ ਗੁਰੂ ਪੂਰੇ ਲਿਓ ਸਮਝਾਏ ਰਾਓ ਕਰ ਕਿਰਪਾ ਰੱਖਿਓ ਗੁਰੂ ਸਰਨਾਮ ਗੁਰਾਏ ਘਰ ਕੇ ਚਰਨਾਮ ਵਿਸਵੇ ਜਾ ਕੌ ਮੰਟਾ ਰਾਨੇ ਗੌਰ ਪਾਰ ਰਵੇ ਕੇ ਹੀ ਜਾਣੇ ਜੋ ਜੋ ਕਿਨੋ ਸੋ ਹਮ ਤਿਸਕੇ ਦਾਸ ਹੋ ਬ੍ਰਹਮ ਰੇਖੋ ਸਗਲ ਨਿਵਾਸ ਨਗਦੂਤ ਨਾਈ ਬਹਿਰਾਈ ਗਲ ਮਲ ਚੱਲ ਏਕੇ ਭਾਈ ਜਕੁਰ ਆਦਿ ਸੁਖਾਉ ਤਕੋ ਬੋਲਣ ਲਗੇ ਦੁਖਾ ਆਪੇ ਆਪ ਸਗਲ ਪ੍ਰਿਪਾਲ ਨਰ ਰਤ ਰੰਗ ਗੋਪਾਲ ਰਾਮ ਕ੍ਰਿਮਲ ਪੰਜਮਾ ਮੁਕਤੇ ਪੜਤਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਹਿਰਦੇ ਰਾਮ ਨੀ ਪੂਰਨ ਰਹਿ ਵਿਦੇਸ਼ ਕਰੇ ਕੱਲੋ ਦੜਾਵੇ ਆਪਣਾ ਕੇ ਆਪ ਨਾ ਕਮਾਵੇ ਪੰਡਤ ਵੇ ਬਚਾਰ ਪੰਡਤ ਮਨ ਕਾ ਕੁਨਵਾਰ ਪੰਡਤ ਅੱਗੇ ਰੱਖੋ ਸਾਲ ਗੇ ਰਾਮ ਮਨ ਕੀ ਨੂੰ ਦੈਦ ਵਿਸਰਾਮ ਤਿਲਕ ਚਰਾਵੇ ਪਾਈ ਪਾਏ ਲੋਭ ਚਰਾਂ ਦੀ ਕਮਾਏ ਖਟਕਰ ਮੂੰਹ ਅਸਨ ਧੋਤੀ ਪਾਖੜ ਗ੍ਰਹਿ ਪੜੇ ਨਿਤ ਪੋਤੀ ਮਾਲਾ ਫੇਲੇ ਮੰਗੇ ਬਭੂਤ ਇਬਦ ਕੋਏ ਨਾ ਤਰਿਓ ਮੀਤ ਸੁਪਨ ਗੋ ਸਤ ਕੁਮਾਏ ਤੈ ਗੜਕੀ ਹੋ ਤੋਰੀ ਮਾਏ ਚਤੁਰਵੇਦ ਪੂਰਨ ਵਰਨਾ ਇਨਾ ਤਿਸਕੀ ਸਰਨੀ ਪਾਏ ਰਾਮ ਕਲੀ ਮਹਿਲਾ ਪੰਜਵਾਂ ਕੋਟ ਬਿਗਨੋ ਨਹੀਂ ਆਵੇ ਨੇਰ ਉਨਕ ਮਾਇਆ ਵੇ ਤਾ ਕੀ ਚੇਰਨ ਪਾਪ ਤਾ ਕੇ ਬਨਿਹਾਰ ਜਾ ਕੋ ਮਾਇਆ ਭਈ ਕਰਤਾਰੋ ਜਸਾਏ ਭਗਵਾਨ ਜਨੂਆ ਕੇ ਸੁਣਿਆ ਮਰਾਓ ਕਰਤਾ ਰਖੇ ਕੀਤਾ ਕੌਣ ਕੀ ਜਾਤੀ ਸਗਲਾ ਭੌਣ ਬਿਆਨਤ ਮਹਿਮਾਨ ਤਾ ਕੀ ਕੇਤ ਭਗਵਾਨ ਬਲ ਵਜਾਈ ਹੈ ਤਾ ਕੇ ਚਰਨ ਤਿਨੀ ਕੀਆ ਜਬ ਜਾਤਾ ਪੁਤਿਆਨ ਅਨਪਕਾਰ ਦਿਆ ਤਿੰਨ ਦਾਨ ਭਉ ਸੋਈ ਕਾਲੋ ਮੈਂ ਪ੍ਰਵਾਨ ਜਾ ਕੋ ਠਾਕੁਰ ਦੀਆ ਮਾਨ ਸਾ ਸੰਗ ਮਿਲ ਭੈ ਪ੍ਰਗਾਸ ਸੂ ਸਹਿ ਸੁਖ ਵਾਸ ਨਿਵਾਸ ਪੁਰੇ ਸਦਿਆ ਵਿਸਾਸ ਨਾਨਕ ਏ ਦਸ ਦਾਸ ਰੰਗ ਮੱਲਾ ਪੰਜਵਾਂ ਦੋ ਸਨਾ ਕਜੂ ਦੀਏ ਕਾਹੂ ਲੋਗ ਦੋ ਮਵੇ ਸੋਈ ਭੋਗ ਆਪਣ ਕਰਮ ਪੀ ਬੰਧ ਅਮਨ ਮਾਇਆ ਧੰਦ ਅਸੀ ਜਾਨੀ ਸਾਂਝਣੀ ਪ੍ਰਗਾਸ ਪਿਆ ਪੂਰੇ ਗੁਰਬਚਨੀ ਰਾਓ ਤਨ ਤਨ ਕਰ ਤੋ ਮਿਥਿਆ ਇਸ ਵਿਸਥਾਰ ਵੈ ਗੁਰੂ ਚਲਣ ਵਾ ਰਾਜ ਗੁਰੂ ਸਭ ਕੋ ਰਾਮ ਬਨਾ ਹੋ ਜਸੀ ਤੂਰ ਪਰ ਮੂਲੇ ਬਾਦੰਕਾਰੀ ਸੰਗ ਨਹੀਂ ਦੇ ਸਭ ਸੋ ਪਸਾਰੀ ਸੋ ਗਰਖ ਮੈਂ ਦੇ ਵਿਰਧਾਨੀ ਸਭ ਤੇ ਵਿਕਰਤ ਗਿਆਨੀ ਬਿਆਨੀ ਹਰ ਕਾ ਨਾਮ ਮਰਤ ਕਲ ਮਾਏ ਨਦਾਨਾ ਸਾਧੂ ਪਾਏ ਨਾਨਕ ਗੁਰ ਗੋਬਿੰਦ ਜਿਸ ਤੂੰ ਢਾਉ ਕਟਰਮਿਆ ਤਿਨੀ ਜੀ ਢਾਉ ਰਾਮ ਕਨੀ ਮਹਿਲਾ ਪੰਜਵਾਂ ਪੰਜ ਸਾਧੂ ਤੈ ਪੂਰਨ ਨਾਦ ਅੰਧ ਵਜੇ ਸਮਾਦ ਕੀਲ ਕਰੇ ਸੰਤ ਵਰ ਲੋਕ ਭਾਵ ਰਾਮ ਪੂਰਨ ਜੋਗ ਸੁਚਰਨੰਦ ਭਵਨ ਸੰਗ ਬੈ ਸੁਗੁਣ ਗਾਵੇ ਤੈ ਰੋਗ ਸੋਗ ਨਹੀਂ ਜਨਮ ਮਰਨ ਰਾਓ ਸਿਮਰੇ ਕੇਵਲ ਨਾਮ ਬਿਲੇ ਪਵੇ ਉਪਸਰਾਮ ਭੋਜਨ ਪਉ ਕੀਰਤਨ ਦਾਰੋ ਨਚ ਬਿਸਮਾਰ ਡੀਕ ਨ ਡੋਲੇ ਕਤੂ ਨ ਧਾਵੇ ਗੁਰਸਾਦ ਕੋਏ ਮਹਿਲ ਪਾਵੇ ਪਾਰ ਮੈਂ ਪੈ ਮੋਹ ਨ ਮਾਇਆ ਜਾਲੋ ਸੰਸਮਾ ਪ੍ਰਭ ਕਿਰਪਾਲੋ ਤਕ ਅੰਤ ਨ ਬਾਰਾ ਬਾਰ ਤੂੰ ਆਪੇ ਪਾਸਾਰੋ ਜਕ ਤੁਰ ਵਾਰ ਸਵਾਦੂ ਕਹਿਣਾ ਜੀ ਨਾਨਕ ਬਿਸਮਾਦ

ਸੋਰਥ ਮਾਧਬੁੱਧ ਪ੍ਰਕਾਸ਼ ਗਿਆਨ ਵੀਰੋ ਪਾਲਕੰਦਾਸ ਜੀ ਜਾਂ ਸਗਰੇ ਪ੍ਰਪਾਲੋ ਨਾਮ ਸੰਦੇ ਦੇਖਣੇ ਆਲੋ ਰਾਮ ਗੁਰੀ ਮਹਿਲਾ ਪੰਜਵਾਂ ਤੇਰੇ ਕਾਜ ਨਾ ਗ੍ਰਹਿ ਰਾਜ ਮਾਲੋ ਤੇ ਕਵੀ ਕੇ ਜੰਜਾਲ ਇਸ਼ਟਮੀ ਜਾਣ ਸਭ ਚੁੱਲੇ ਯਾਰ ਹਰ ਨਾਮ ਸੰਗ ਤੇਰੇ ਚੱਲੇ ਰਾਮ ਨਾਮ ਗੁਣ ਗਈ ਲੇ ਮਿਤਾ ਵਿਸ ਸਿਮਰਤ ਤੇ ਲਾਜ ਰਹੇ ਹਾ ਸਿਮਰੋ ਜਾ ਕੁਛ ਨ ਕਹਿ ਰਹੋ ਬਿਨ ਹਰ ਸੁਖਨਾ ਸੁਖਾ ਮੋ ਸੁਨ ਰੂਪ ਮਟੀ ਦਾਮ ਕਰ ਸਭ ਜਾ ਮਨ ਸੁਖਾ ਯਾਹੂ ਆਓ ਤੇਰੋ ਜਲ ਮੁਖਾ ਕਰਤਾ ਕੇ ਬੜੇ ਵਡੇਰੇ ਕਿਨ ਨਾ ਕੀਏ ਕਾਜ ਮਾਇਆ ਪੂਰੇ

ਭਗਵਾਨ ਉਹਨਾਂ ਦਾ ਤੱਕ ਗੁਰਬਾਣ ਰਾਮ ਕਲੀ ਮਹਿਲਾ ਪੰਜਵਾਂ ਸੰਚੇ ਦਰਬ ਦੇਖ ਦੁਖ ਲੋਭ ਤੇਰੇ ਕਾਇਨਾ ਬਰਾ ਜੋਗ ਕਰ ਹੰਕਾਰ ਹੋਏ ਵਰਤੇ ਅੰਦੋ ਚਮਕੀਏ ਬੜੀ ਤੂੰ ਅੱਗੇ ਬੰਦ ਸ਼ਾਲ ਬਣਾਣੀ ਤਾਤ ਮੁੜੇ ਹੀਆ ਵਸਣਾ ਰਾਤ ਮੁੜੇ ਮਾ ਕਿ ਮਾਂ ਤੇ ਤੈ ਉੜ ਚੱਲਣਾ ਨਾ ਰਚਰਿਓ ਤੂੰ ਸੰਗ ਸੁਪਨਾ ਰਾਓ ਬਲ ਤਾ ਵਾਰਕ ਵੰਦ ਪਾ ਜੋਨ ਲਾਗਾ ਦੁਰਗੰਧ ਤਿਤਿਆ ਵਾਸਾ ਸਿੰਜੇ ਮਾਏ ਬਿਤ ਪਿਆ ਚੁਰ ਚਲਿਓ ਪਛਤਾਏ ਚਿੰਨ ਕਰ ਪਾਏ ਦੁਰਲਭ ਦੇ ਨਾ ਬਹਣੀ ਹੋਈ ਖੇ ਪਸ਼ੂ ਪ੍ਰੇਮ ਮੁਗਧ ਤੇ ਬੁਰੀ ਚ ਨਾ ਬੁਝੇ ਜਿਨ ਸੇ ਸਿਰੀ ਸੁਣ ਕਰਤਾਰ ਗੋਬਿੰਦ ਗੋਪਾਲ ਨਿੰਦਾ ਸਦਾ ਕਿਰਪਾਲ ਤਿੰਦੜਾ ਉਹ ਛੁੱਟ ਗਏ ਬੰਦ ਭਗਤ ਲਾਉ ਨਾਨਕ ਜਗਵੰਦ ਨਾਮ ਕੀ ਮਹਿਲਾ ਪੰਜਵਾਂ ਕਾਰ ਸੰਜੋ ਬਣਾਈ ਕਾਚੋ ਤੇ ਸੰਗ ਰਿਹਾ ਨਾਰਾ ਚੋ ਪ੍ਰਪਾਲ ਸੱਸ ਮਾਲਿੰਤ ਕੀ ਬਾਰੋ ਊਠ ਦਾਰੇ ਨਾ ਬਣਾ ਝੂਟ ਪੁਰਾਨੀ ਗੋ ਪੰਜਮਨਾਵਰ ਸੰਗ ਰਾਤੇ ਸਮਿਥਿਆ ਮੂਠ ਪੁਰਾਨੀ ਰਾਓ ਤੀਰਥ ਨਾਇਨ ਉਤਰੇ ਮਹਿਲੋ ਕਰਮ ਤਰਮ ਸੌ ਮੈਂ ਪਹਿਲੋ ਜੁਆਰੇ ਗਤ ਨਹੀਂ ਹੋਏ ਨਾ ਮੂਣਾ ਚਲੇ ਸਹਿ ਰੋਏ ਬਿਨਾ ਨਾਮ ਛੁਟੇ ਪਟ ਲੋ ਸਸਮ ਸਗਲ

ਕਾਟੀ ਬਾਂਦਰ ਸੇਵਾ ਲਾਏ ਹਰ ਭਗਤ ਰਾਮ ਗੁਣ ਗਾਏ ਵਾਜੀ ਆਨੰਦ ਵਾਜਾ ਹਰ ਸਵੈਸ ਗੁਣ ਗਾਵੇ ਜਨ ਆਪਣੇ ਗੁਰਦੇਵ ਨੂੰ ਵਾਜਾ ਰਹਾਓ ਆਏ ਓ ਬਨਾ ਪੂਰਵਲਾ ਭਾਗ ਜਨ ਜਨ ਕਾ ਸੋਇਆ ਜਾਓ ਗਏ ਗਲੋ ਸਾਧ ਕੇ ਸੰਗ ਮੰਤੋ ਰਥੋ ਹਰ ਕੇ ਰੰਗ ਰਾਖੇ ਰੱਖ ਨੂੰ ਹਾਰ ਦਿਆਲੋ ਨੰਗ ਸੇਵਾ ਨਾ ਕਿਝ ਕਾਲੋ ਕਰ ਕਰ ਵਰ ਕਿ ਨੀਂਦ ਆਇਆ ਬੁੱਢ ਦੁੱਖੋ ਮੈਂ ਕਾਢ ਲਿਆਓ ਸੰਤ ਨੂੰ ਉਪਜੋ ਮਨ ਮੇ ਚਾਓ ਵਟ ਪਰ ਹਰ ਕੇ ਗੁਣ ਗਾਓ ਗਾਵਤ ਗਾਤ ਬ੍ਰਹਮਗਤ ਭਾਈ ਗੁਰਸਾ ਨਾਨਕ ਲਈ ਬੁਲਾਈ ਰਾਮ ਨੀ ਮਹਿਲਾ ਪੰਜਵਾਂ ਕੌਡੀ ਤੇ ਬਦਲੇ ਤਿਆਗੇ ਰਤਨ ਛੁੜਤਾ ਕਾ ਜਤਨ ਜੋ ਸੰਚੇ ਹੋਸੀ ਬਾਤ ਮਾਇਆ ਮੋਇਆ ਟੇਡੋ ਜਾਤ ਅਪਗੇ ਤੇ ਲਾਜ ਨਾਈ ਸੁਸਾਵਰ ਪੂਰਨ ਪਰਮੇਸ਼ਰ ਚੋ ਮਨ ਮਾਈ ਰਾਹੋ ਅੰਮ੍ਰਿਤ ਗੋਰਾ ਮੀ ਵਿਖਿਆ ਮਿੱਟੀ ਸਕਦੀ ਉਨੈ ਨੂੰ ਡਿੱਟੀ ਕੂੜ ਕਾ ਅਹੰਕਾਰ ਜਾਨਾ ਨਾਮ ਸੁਤੋ ਜਨ ਵਿਛੜ ਸਨ ਮਾਇਆ ਕਾਰ ਸਦੀ ਚੂਰੇ ਮਨ ਮੁਕੈ ਕਬੇ ਨ ਉਤ ਕਰੇ ਨਿਰਭਉ ਨਿਰੰਕਾਰ ਤਾਰ ਤਿਸ ਪ੍ਰੀਤ ਨ ਕਰੇ ਗਵਾਰ ਸਮੇਂ ਸਾ ਸਚ ਸਾਉ ਵਿਮਤਾ ਪੂਰਾ ਪਸਾਉ

ਤਨੇ ਪਰ ਪਰ ਰਹੋ। ਕੀਰਤਨ ਮੋਲਕ ਹੀਰਾ ਨਗੁਨਿਗ ਹੀਰਾ ਦਵਾਨ ਹਦਵਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸਸਨ ਸਮਾਧ ਗੁਫਾ ਮੈਂ ਆਸਨ ਕੇਵਲ ਬ੍ਰਹਮ ਪੂਰਨ ਸਾਹਿਬ ਆਸਨ ਹੈ।

ਨਾਰ ਮੇਰੀ ਰਾਸ ਰਾਮ ਕਰੀ ਮਹਿਲਾ ਪੰਜਵਾਂ ਮੈਂ ਮਨ ਜਾਣੇ ਭੇਦ ਬ੍ਰਹਮ ਜਾਣੇ ਭੇਦ ਅਵਤਾਰ ਜਾਣੇ ਅੰਤ ਪਰਮੇਸ਼ਰ ਭਾਵ ਰਾਮ ਬੇਅੰਤ ਆਪਣੀ ਗਤ ਅਪ ਜਾਣੇ ਸੁਣ ਅਪਰ ਵਖਾਨੇ ਰਾਹੋ ਸੰਕਣ ਜਾਣੇ ਭੇਦ ਕੁਝ ਵਾਰ ਦੇਵ ਦੇਵ ਜਾਣੇ ਮਰ ਮਹੂ ਸਭ ਪਰਵਾਰ ਕਪਾਰ ਬ੍ਰਹਮ ਆਪਣੇ ਰੰਗ ਕਰਤਾ ਖੇਲ ਅਪ ਚੋਰ ਅਪ ਮੇਲ ਭਰਮ ਭਗਤੀ ਲਾਏ ਆਪਣੇ ਕੀ ਆਪ ਜਣਾਏ ਸੰਦਨ ਕੀ ਸੁਣ ਸੱਚੀ ਸਾਖੀ ਸੋ ਬੋਲੇ ਜੋ ਭੇਖਿਆ ਕੀ ਨਹੀਂ ਲੇ ਪੋਤੇ ਸਪੁਨਨ ਨਾ ਪਾਪ ਨਾਨਕਾ ਪ੍ਰਭ ਆਪੇ ਆਪ ਰਾਮ ਗਲੀ ਮਹਿਲਾ ਪੰਜਵਾਂ ਕਿਜੁ ਕਾਜ ਨਿਕਿਉ ਜਾਣੋ ਸਤਮਾ ਨਹੀਂ ਕਿਛੁ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਛੁ ਨਿਆਨੁ ਕੈਸਾ ਕਰਮ ਠਹਿ ਪ੍ਰਭ ਮੇਰੇ ਤੁਮੈਂ ਦੁਜਾਪ ਨ ਕੋਈ ਭੁੱਲੇ ਚੁੱਕੇ ਪ੍ਰਭ ਤੇਰੇ ਰਹਾਓ ਰਿਦਨ ਬੋਧਨਾ

ਰਵਾਨ ਰਾਮ ਕੇ ਮਹਿਲਾ ਪੰਜਵਾਂ ਰਾਖਨ ਆਦਿਆਲ ਕੋਟ ਪਾਪ ਖੰਡੇ ਨਿਮਕ ਕਿਆ ਰਹੋ ਸਗਲਾ ਦੇ ਜਾਂਤ ਮਿਲੇ ਪ੍ਰਭ ਗੁਰ ਮਿਲ ਮੰਤ ਜਿਨ ਕਾ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੋਮੀ ਘਟ ਕਰਾਤਾ ਮੇਰਾ ਪ੍ਰਭ ਰਹੋ।

ਰਾਹੀਂ ਕਲ ਕਰ ਰਿਹਾ ਸਰ ਉਠਾਈ ਰਾਓ ਜਗੰਨਾ ਜਗ ਜੀਵਨ ਮਾਤੋ ਪੰਜਾ ਰਿਦਮ ਰਾਧੋ ਰਿਕੇਸ਼ ਗੋਪਾਲ ਗੋਬਿੰਦ ਪੂਰਨ ਸਰਬਤ ਮੁਕੰਦ ਮਿਹਰਬਾਨ ਮੋਲਾ ਤੂੰ ਕਹੋ ਪੀਰ ਪੈਗੰਬਰ ਸੇਖ ਹੋ ਦਿਲ ਕਮਲ ਕਰੇ ਹਾਂ ਕੋ ਕਰੇਕ ਦੇਵਤੇ ਪਾਕ ਹੋ ਨਾਰ ਨਰ ਹਾਰ ਦਿਆਲੋ ਰਮ ਤੋ ਰਾਮ ਘੱਟ ਘੱਟ ਆਧਾਰ ਵਾਦੇਵ ਵਾਤ ਸਭ ਉਠਾਏ ਲਗ ਲਖੀ ਨਾ ਜਾਏ ਮੇਰੋ ਦਇਆ ਕਰ ਕਰਨੇ ਆਰ ਭਗਤ ਬੰਦੀ ਦੇਸ ਨਾਰ ਕੋ ਨਾਨਕ ਕੋਏ ਭਰਮ ਹੋ ਇਕ ਅਲਕ ਬਾਰ ਬ੍ਰਹਮ

ਸੇਵੁ ਆਪਣੀ ਲਾਇਓ ਸੇਵਾ। ਆ ਕਿਰਤ ਕਰਾ ਕਾ ਕਰੇ ਉਧਾਰ, ਬ੍ਰਹਮੇ ਰਾਹੇ ਸਦਾ ਦਿਆਰ, ਸੰਤ ਜਨਾ ਕਾ ਸਸੁਆਈ, ਚਨ ਕੁਮਨਾ ਸੁਰਨਾਈ, ਰਾਮ ਕੁਲੀ ਮਹੱਲਾ ਪੰਜਵਾਂ, ਪੰਜ ਸਿੰਘ ਰਾਖੇ ਪ੍ਰਮਾਰ, ਦਸ ਵਿਗਿਆੜੀ ਲਈ ਨਵਾਰ, ਤਿੰਨ ਆਪਤ ਕੀ ਚੁਕੀ ਘੇਰ, ਸਤਸੰਗ ਜੂ ਕੇ ਪੈ ਫੇਰ, ਸਿਮ ਸਿਮ ਜੀਵਾ ਗੋਬਿੰਦ, ਕਰ ਰੱਖ ਦਾਸ ਆਪਣਾ, ਸਦਾ ਸਦਾ ਸਾਚਾ ਬਖਸੰਦ ਰਹੁ, ਦਾਜ ਗਏ ਤ੍ਰਿਵਣ ਪਾਪ ਸੁਮੇਰ, ਜਬ ਨਾਮ ਪੂਜੈ ਪ੍ਰਪੈਰ, ਅੰਦਰੂ ਪਵਟਿਓ ਸਭ ਤਾਨੁ, ਪ੍ਰੇਮਾ ਜੋਰੀ ਸੁਖੋਨ ਮਾਨ, ਸਾਗਤ ਰਿਓ ਪਾਛਰ ਖੋਦ, ਕਿਰਤ ਨ ਪੋ ਨ ਪੁਨਰੋਜੋ, ਸਿੰਨ ਸਮਾਮ ਕੱਟ ਕੇ ਮਾਏ, ਕੰਨ ਆਨ ਕੋ ਕਿਛ ਚਰਨਾਏ, ਜੋ ਛੂਟ ਸੋ ਜਾਇ ਪਿਆਲੋ, ਜੋ ਕੱਢਿਓ ਤੁਨ ਨਿਆਲੋ, ਪਾਪੁਨੋ ਮਾਰੇ ਵਸਨਾਏ, ਰਸ ਨਾਨਕ ਗੁਣ ਗਾਏ, ਰਾਮ ਕੁਲੀ ਮਹੱਲਾ ਪੰਜਵਾਂ।

ਨਾ ਲਾਏ ਨਾ ਸੱਚ ਸਸ ਮਾਏ ਰਾਮ ਕਨੀ ਮਹਲਾ ਪੰਜਵਾਂ ਰਾਜਾ ਰਾਮ ਕੀ ਸੁਨਾਏ ਨਰ ਬਾਬੇ ਗੋਬਿੰਦ ਗੁਣ ਗਾਵ ਤੋ ਸਾ ਸੂ ਜਾਏ ਰਾਉ ਜਕੇ ਰਾਮ ਵਸੇ ਮਨ ਮਾਏ ਸੋਜਨ ਦੋਤ ਵਿਕਤ ਨਾਈ ਸੁਲਿਖਾ ਸੁਹਾਰੇ ਆਪਣੇ ਹਰ ਨਾਮ ਰਸਨ ਨਿਤ ਜਪਣੇ ਜਿਸਕੇ ਮਤ ਆਤ ਤੋ ਗੁਰ ਧਰੇ ਤੋ ਦਾਸ ਹੁੰਦੇ ਤਾ ਕਾਇ ਕਰੇ ਜਨਮਨ ਕੀ ਜੁਕੀ ਕਾਣ ਪੂਰੇ ਗੁਰੂ ਪਰ ਕੁਰਬਾਨ ਗੋਇ ਪਰਮੇਸ਼ਰ ਪੇਟ ਨਿਆਲੋ ਸੁਦਰਸ਼ਨ ਪਾਏ ਜਿਸ ਹੋਏ ਦਿਆਲੋ ਪਾਵਨ ਕਿਰਪਾ ਕਰੇ ਸਾਸੂ ਭਾਵ ਜੋ ਧਰੇ ਅੰਮ੍ਰਿਤ ਪਿਓ ਸਾਧ ਪਿਆਰੇ ਮੁਕੋ ਸੱਚੇ ਦਰਬਾਰੇ ਅੰਧ ਕਰੋ ਤਸਗਲ ਵਿਕਾਰ ਨਾਨਕ ਪੁੱਤਰ ਪਾਰ ਰਾਮ ਕਲੀ ਮਹਿਲਾ ਪੰਜਵਾਂ ਜੰਤੇ ਬਸੰਤਰ ਭਾਗੇ ਮਾਠੀ ਕੋ ਜਲਦੈ ਦਿਸ ਤਿਆਗੇ ਉਪਰ ਚੰਨ ਤਲੇ ਆਕਾਸ਼ ਖਟਮੀ ਪ੍ਰਗਾਸ ਸਮਰਤ ਵਾਜੂ ਆਪੋ ਨਿਮਸਰੇ ਜੀ ਕੇ ਭਗਤਨ ਕੇ ਅੱਠ ਪੈਰ ਮੰਤਾ ਕੋ ਜਾ ਪਰਾਓ

ਸੱਚਾ ਸੋਏ ਜਾ ਕਿਸਮ ਸਦਾ ਸੋ ਹੋਏ। ਨੀ ਸੇਲੇ ਨਾਮ ਕੀ ਲਾਗੀ ਭੂਖ ਅਸ਼ਮਿਨ ਸੇ ਸਭ ਦੁਖ ਸਹਿਜ ਆਨੰਦ ਕਰੋ ਮਨ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਿਟਾਈ। ਆਠ ਪੈਰ ਪ੍ਰਭ ਕਾ ਜਪ ਜਾਪ ਨਾਨ ਰਖਾਓ ਆਪ ਰਾਗ ਰਾਮ ਕੀ ਮਹਿਲਾ ਪੰਜਵਾਂ ਪੜਤਾਲ ਕਰਤੀ ਜਮਾਤ ਏਕ ਓਂਕਾਰ ਸਤਿਗੁਰ ਪ੍ਰਸਾਦ। ਨਰ ਨਮਸਕਾਰ ਜਨ ਨਮਸ ਗਗਨ ਏਕ ਓਂਕਾਰ ਰਹੋ ਹਰਨ ਤਰਨ ਪੁਨੈ ਪੁਨ ਕਰਨ ਨੈ ਗ੍ਰਹਿ ਨਿਰਹਾਰ ਗੰਭੀਰ ਧੀਰ ਨਾ ਵੀਰ ਊਚ ਮੂਚ ਪਾਰੰ ਕਰਨ ਕੇਲ ਗੁਣ ਮੋਲ ਨਾਨਕ ਵਲਿਆਰ ਰਾਮ ਕੀ ਮਹਿਲਾ ਪੰਜਵਾਂ। ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਛੱਲੇ ਕਨ ਕਾਮ ਨੀ ਰਹੋ ਭੰਡਾਰ ਦਰਬ ਹਰ ਭੋ ਖਰ ਭੋ ਪੇਗ ਲੀਲਾ ਮਨ ਸਾਧਾਰੇ ਨੈ ਸੰਗ ਗਾਵਨੀ ਸਤ ਕਲਤਰ ਪ੍ਰਾਥਮੀ ਤੋ ਚਪੁਰਿਓ ਭਰਮ ਹੋਇ ਵਿਰਗ ਸ਼ਾਵਨੀ ਚਰਨੰ ਗਾਵ ਮਲੋ ਸਰਨ ਸਨਾਨ ਕੋ ਸੁਨ ਕੋ ਸੰਤ ਭਾਵਨੀ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰਾਗ ਰਮ ਕੀ ਮਹਿਲਾ ਨੋਮਾ ਤੇ ਉਧੇਰੇ ਮਨ ਉਟਲਿਓ ਹੋਰ ਨਮ ਜਾ ਕੇ ਸਿਮਰਤ ਸੇ ਪਾਵੇ ਪਾ ਨਿਰਮਾਣਾ ਬਡਵਾ ਕੇ ਤੇ ਜਨ ਕੋ ਜਾਣੇ ਜਵਰ ਕੇ ਗੁਣ ਗਾਵੇ ਜਨ ਜਨਮ ਕੇ ਪਾਪ ਕੋਈ ਕਹਿ ਫੁਨ ਵੈ ਕੁੰਠ ਸਦਾਵੇ। ਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਦਵਾਈ ਤਾਂ ਗਤ ਕੋ ਜਗੀ ਵਾਸੰਤ ਸੋ ਗਤ ਜਨ ਮੈਂ ਪਾਈ। ਨਾਇਨ ਵਰਨਾਇ ਕਛ ਵਿਦਿਆ ਧਰਮ ਕੌਣ ਕੀਨਾ ਨਾਨਕ ਬਿਰਸ ਰਾਮ ਕੀ ਰਾਖ ਦਾਨ ਤੈ ਦੀਨਾ ਰਾਮ ਕੀ ਮਹਿਲਾ ਨੋਮ। ਸਾਧੋ ਕੌਣ ਜੋਗ ਤੋ ਬਾਬ ਕੀ ਜੈ ਜਾਤਿ ਤੈ ਸਭਨਾ ਸੇ ਨਾ ਭਗਤ ਮਨ ਵਿਜੈ ਰਹੋ ਮਨ ਮਾਇਆ ਮੇ ਹੋਰ ਜਰਿਓ ਹੈ ਬੁਝੈ ਨਾ ਕਿਛ ਗਿਆਨਾ। ਕੌਣ ਨਾਮ ਜਗ ਜਾ ਕੇ ਸਿਮਰੇ ਪਾਵੇ ਪਗ ਨਿਰਮਾਣ ਨਾਮ ਪੈ ਦਿਆਲ ਕਿਰਪਾ ਸੰਤ ਜਾਨੂ ਤਵੇ ਬਹੁਤ ਵਧਾਈ ਸਰਵ ਧਰਮ ਮਾਨੋ ਤੇ ਕੀ ਹੈ ਜੇ ਪ੍ਰਭ ਕੀਰਤ ਗਾਈ। ਰਾਮ ਨਾਮ ਰਾਮ ਨਾਮ ਨਰ ਨਿਸਵਾਸਰ ਹੋਏ ਨਿਮਕੁਏ ਕੋ ਰੁਦਾਵਰੇ ਜੰਗੋ ਮਿਟੇ ਨਾਨਕ ਤੇ ਆਪਣੋ ਜਨਮ ਸੁਵਾਰੇ ਰਾਮ ਕਲੀ ਮਹਿਲਾ ਨੋਮਾਂ। ਰਾਣੀ ਨਾਰਾਇਣ ਸੁਦਲੇ ਛਿੰਛਨੋ ਦਿਘਟੇ ਨਿਸਵਾਸਰ ਵਿਰਤਾ ਜਾਤੇ ਦੇ ਰਾਉ ਤਰਨਾ ਪ ਵਿਖੰਸ ਕੋਯੋ ਬਾਲ ਪੰਗੀ ਅੰਨਾ। ਬਿਰਦ ਵਿਓ ਜਨੀ ਸਮਝੈ ਕੌਣ ਕੋ ਮਤੂਰ ਜਾਨਾ। ਮਨ ਜਾਂਦੀ ਹੋ ਤੈ ਠਾਕੁਰ ਸੁਤੇ ਕਿਉ ਸਾਰੇ ਹੋ ਮੁਕਤ ਹੋ ਤਨਰ ਜਾ ਕੇ ਸਿਮਰੇ ਨਿਮਕਨ ਤਾਂ ਕੋ ਗਾਇਓ। ਮਾਇਆ ਕੋ ਮਦਕਾ ਕਰਤਾ ਸੰਗਨ ਕਦੋਂ ਜਾਈ ਨਾਨਕ ਚੇ ਚਿੰਤਾ ਮਨੋਇਆ ਤਸਾਈ ਰਾਮ ਕਲੀ ਮਹਿਲਾ ਪਹਿਲਾ ਅੱਟ ਵਧੀਆ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜੇ ਸਿਤਾਰੇ ਸੋਈ ਦਿਨ ਤਪਤ ਰਹੇ ਸਤਾਤੀ ਸੋ ਪੁੰਜ ਲਾਰੇ ਜਗ ਜੀ ਖਿਲੇ ਸਭ ਕੈਸੇ ਜੀਵਨ ਤਰਵਨ ਵਾਰ। ਵਿਪਰਵਾਣਾ ਕਰੇ ਨਾ ਕਲਖਣ ਵਿਚਾਰ ਰਹੋ ਕਿਤੇ ਦੇਸ ਨੂੰ ਇਹ ਸੁਣੇ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੇ ਨਾ ਹੀ ਮਹਿਲ ਉਸਾਰ ਨਾ ਬੈਠਾ। ਜੇ ਕੋ ਸਤ ਕਰੇ ਸੋ ਜੀਜੈ ਤਬ ਕਰ ਤਪਨਾ ਹੋਈ ਜੇ ਕੋ ਨਾ ਲੈ ਬਦਨਾਮੀ ਕਲਮੇ ਲਖਣ ਦੇ ਜਿਗਦਾਈ ਤੇ ਗਵਾਈ ਚਗੜ ਕੇ ਡਰਨਾ। ਜਾ ਸਿਖਦਾਇ ਭਵੇ ਵੰਜੀ ਜੰਜੀਰੀ ਤਾ ਚਾ ਕਰੋ ਤੁਮ ਨਾ ਆ ਗੁਣਾ ਕਲਵਾਈ ਹੈ ਤੈ ਜੁਗ ਕੇ ਆ ਰੇ ਅਤਵਾਓ ਜੇ ਗੁੰਡੇ ਤਾਂ ਪਾਈ। ਰਾਉ ਕਰ ਕਲਵਾਲੀ ਸਰਨ ਵੇੜੀ ਕਾਜੀ ਕਿਸਨਾ ਹੁਆ ਬਾਣੀ ਬ੍ਰਹਮਾ ਵੇਦਾ ਥਰਮਣ ਕਰਨੀ ਕੀਰਤ ਹੋ ਲੈ ਆਉ। ਪਤਵਿੰਡ ਪੂਜਾ ਸਤਵਿੰਨ ਸੰਜਮ ਜਤਵਿਨ ਗਾਓ ਜਨੇਊ ਨਾਵੋ ਤਾਓ ਤੇ ਚੜਾਓ ਸਤਵਿੰਨ ਸੋਚਨਾ ਹੋਈ। ਕਲ ਪੁਰਵਾਣ ਕੁਲਦੇਵ ਕੁਰਾਣ ਪੋਥੀ ਪੰਡਿਤ ਰਹਿ ਪੁਰਾਣ ਨਾਨਕ ਨਾਉ ਪਾਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਦੂ ਪਰ ਕਰਮ ਨਾਈ। ਜੇ ਕਾਰ ਹੋਵੇ ਮੰਗਣ ਜੇ ਫਿਰ ਉਲੋਮਾ ਮਿਲੇ ਅਲਾਮਾ ਮਿਲੇ ਤਾਹੀ ਰਾਮ ਮਹਿਲਾ ਪਹਿਲਾ ਜਗ ਪ੍ਰੋਧੋ ਮੜੀ ਬੰਦਾ ਆਵੇ। ਆਸਣ ਤਿਆਗ ਆਏ ਸਚ ਪਾਵੇ ਮਨ ਤਾ ਮੁਕਾਮ ਤੁਗਾਈ ਨਾਮ ਦੂਤੀ ਨਾ ਸੰਸਾਈ ਜੋਗੀ ਬਹਿ ਰਹੋ ਦੁਤਾ ਦੁਖ ਭਾਗੇ ਘਰ ਕਰਮਾ ਲਾਜ ਨਾ ਲਾਗੇ। ਰਾਓ ਗਾਵੇ ਗੀਤ ਨਾ ਚਿੰਤ ਬਾਪ ਕਿਉ ਲਾਗੇ ਨਿਵਰ ਪ੍ਰਤਾਪ ਗੁਰ ਰਾਚੇ ਮਨ ਭਾਏ ਵਿਖਿਆ ਸਹਿਜ ਵਿਚਾਰੀ ਖਾਏ। ਪੰਛੜਾਏ ਕਰੇ ਪਾਖੰਡ ਮੈ ਮੂਹ ਸਹਿ ਜਮਡੰਡ ਫੂਟੇ ਕਾਪਰੋ ਪੀਕ ਨਾ ਪਾਏ ਬੰਦ ਮੰਦ ਆਵੇ ਜਾਏ।
बिन राखे जति कहावे माया मावत त्रै लुमावे निर्दया नहीं जो तू जल बुढ़त बुढ़े सर्वजाला भी करे खिंदा वो लख तटुआ झूठे खेल खेले वो नटुआ अंतर गनो चिंता वो जा रे बिन कर्म के उत्तर सुपारे मंदर पुणा कान मुक्त ने विद्या विद्या अभि बेज्ञान जिमदा इंद्री सा दुलवाना बुध भय नहीं मिटे नसाना त्रिभुलोगा त्रिभुज जोगा सब जाय चुग से सोगा उज साचो सब दोहे जोगी जोत बिचारे सोए तुझ में ना ने दो तू करने जोग तापू तापे करे सोग जसो संयो सच सो जीत नान जोगी ते बन मीता राम कली महल पंजमा खाट मड़ दे मन बैरागी सो साव तनंतर जागी बाजी आन दो मेरा मन लीना गुरुवचन सच नाम पतीना प्राणी राम बहुत सुख पाई गौर मकवार हर मीठा लागे हर नाम सुमाये राव माय मोबर जावर सुमाये सरवटे मेल मिलाये नाम रतन मोल कपाए तितलाता मन मेरा मन दी राव में मता रोग न लागे राम पावत जम को पो पागे जम जम लागे मोह निर्मल नवरद मैं सोह सब चार पर नकारी गुरु जागे दौर मत पर हारी अंध जाग रहे लिवलाए जीवन भक्त नामन डो लाए सनंतर हो समाए गुरमुख जाग रहे हो दूता हूं सतवर की तत्परोता जा सूता मरवावे जाए बिनु सब जन सुजी पाए अंधवा जे दिन राती आगत की कत गुरमुख जाती जो जानी तो सब जानी को रब रे निर्वाणी कर विचार साई उपरे कंकार जिगम सोई बजाने गुणे शोक मजाने झूठ ना बोल प्रियंका झूठ ना बोले पांडे सच कही है हमें जाए साबित कर लिए राहो गण गण जोते कांडी कीनी पड़े सुने तात ना चीनी सबसे ऊपर को शब्द विचार कथनी वो तो न सली शार न मैं तो है पूजा सहलाओ बिनो हर रात मैलो मैला गण में मिले प्राव सार्थ मुक्त प्राण जप वर कृतार्थ वाचे वैद ना वेद विचारी आप डे कवित्री तारे कट कट ब्रह्म चिन्ह जन कोय सगम सासु जी है गणतगणी ससा दुख जी है गुर कीर्तन वह सुखी है कर प्राध शरण माया गुर अर्पिट है गुरु कुमाया गुर शरण आई आई है गौर शरण आई है ब्रह्म न पाई है परम बुलाई जन मरवाई है जमदर वादो मरे बकार नारिद नाम ना शब्द अचार एक पादे पंड सकावे दूधार मैल न पावे ये गौर प्रसाद नाम धार कोट मुने को जन्ना पार एक बुरा भला सच कहे बुझ गनी सतगुर की टिके गुरमुख वेली कुण मेर समान जिनके देकार सर्वगुणी सचा विचार गुर के पाने कर्म कमावे नान सच समावे राम की महला पहला हडर कर काया छीजे भात तपन कर मन पीजे राम न सर्व न पूजे गुर सेव मना हर जान संग की जय जम जदा जो नहीं सक सरपुंडस ना सके हर रखा रस पीजे राव बाबड़े रागी जग पी जाए तैगुण विख्या जन्म मरी जाए राम नाम बिन दुखी जाए चार सौ पौन सवासन पी जाए डोली कर्म खट कर्म करी जाए राम नाम बिन व्यर्था साध ली जाए अंतर पांचो अन क्यों तीर्थ पर मी जाए अन क्यों तीर्थ जाए अंतर चोर क्यों साध ली जाए गौरमोय गौरम खोए काया गढ़ ली जाए अंतर मैल तीर्थ बरमी जाए माए सुचा क्या सोच करी जाए कदप आओ दोस्त का को दीजे आना खाई दे दुख दी जाए बिन गुर ज्ञान तीर्थ नहीं थी जाए
मन मुख जन्म जन्म मरी जय। सतगुरु पूछो संगतो जन की जय। मन हरा चय नहीं जन्म री जय। राम नन क्या कर्म की जय। उंदा उंदर दुंदर पात्री जय। तुलकी सेवा राम रवि जय। नानक नाम मिले कृपा की जय। राम कली महला पहला। अंतर बजावर न कोई जो कहे सो प्राप्त होई। जो कह जंतर साहब सच सोई उत पालो आवर न कोई। ऐसा मेरा ठाकर गैर वीर जिंज पैंती सुख पाया हर के नाम। ना लगे जमो तीर राव नाम रतन हीरा निर्मोल। सच अमर तोल जा सुचि सच बोल कर दो सच नाई रोल। एक वन मन में वैसे डूगर स्थान। नाम बजार बचे मान नाम ना क्या ज्ञान ते आन। गुरु पावे दरगे मान हठ अहंकार करे नि पावे। पाठ पढ़े लोग सुनावे तीत भरम ब्याज न जावे। नाम ना कह सुख पावे जतन करे बिंद केवे नाराई। मनवान डोले नरके पाए जंपर वाले सजाए बिना जो जल बल जाई। सिद्धि सार्थक केते मुंदे वाट लिंगा नगरायन ती तृप्तावे पे वाव सब जार। गैर गुर सेवा मंत्र नर्म मानो वेवा। कर्म मिले पावे सजना हो तुम सुना तो रस भाओ। तुम देव जो भक्ति पाओ जब जापो गुरमर ना हो। हमें गर्व जाए मन पीने झूठ न पाओ। बस भागड़गी नुर साहब नहीं करवार। नानक गुरु दत्त विचार राम कुली महला पहला। जो आया तो जावे बोरे जो जन्मे तो मन पया। जो रस भोगी तय तेता दुख लागे नाम सर भव जल पया। तन तन देखत कर सोए तो बताए कि नाम बजारे परम गया। राहो जस संजम सील ना रख्या प्रे पिंजन में कट पया। उन्दन दिनों न संयम सा संग बिन बाजया। लाच लागे ना बसारे आव जान जन्म गया। जा जमता है केस गए मारे सुरत नहीं मुख काल गया। ऐसा नंदा तत बुराई नाम न सर्व दया बिन को शब्द गत पावे। राम नाम नरक गया किनमें भेस करे नटवा जो मो पाप मैं गलत बे आई। तू तुम देख बजारी मोह माया के मंग बे आओ करे बेकार बेतार ने सोच साल बिन भरम पया। हो मैं रोग मां दुख लागा गरले रो गया। सुख संबंध बाप तो देखे सा तू मनो मान पया। जिसका तन मन फिर वाले वंत सहसा दुख पया। अंतकाल के साथ न चाले ज्योति से सत्य से मैं आवाज पर परम पर सो प्रभु आर नाम। हृदय पार पया मुए को रो वह किसना पैसा सराल पया। देख कुटुंब माया ग्रह मंदिर साव तंजाल परौल पया। जहाँ आए ता तिने बुलाए चल एक ने बुलाए लिया। जो करना चो कर बख्शन हरे बख्श लिया। जिन्ने चौकिया राम शांति संगत खोज पया। रिश्त बद ज्ञान गुरु ते पाया मुदार तुन पया। दुख सो कर सब जाने हर सो ते बिरकत पया। आप मार गुण मार पाए ना सस मै लिया। राम कली दखन मैला पहला। जस संयो सच नाम दड़ाया सस रस लीना। मेरा गुर दया सदा रंग लीना। सिख रह लिव लागी सच देख बतीना राव। रे घन पर दिट समय सर सच तुन रच सत विचार बतीना। एक मैं रह गगन पुर दिष्ट समय सरवन सदरंगीना। सत बोध कपीन पर पोलीना। जीवा रंग रसीना मिले गोर सचे जिन सच राचे कित विचार पतीना। एक मैं सर्व सर्म काय सदगु देव दिखाई। जिन किए खंड मंडल ब्रह्मंडा सुबह लखना जाय। दीप गए दीप प्रगासे आओ त्रिपुण जो दिखाई। सच दात सच मली बटे न बो ताड़ी लाई। मो गया बैरागी जोगी कटकी गरीब आई।
ਨਾਨਕ ਸਾਹਿਬ ਨੰਬਰ ਕੀ ਛੁਟਾ ਹੈ ਸਤਿਗੁਰੂ ਸੱਚ ਸੁਖਾਈ ਰਾਮ ਕੀ ਮਹਿਲਾ ਪਹਿਲਾ ਮਾੜੀ ਕਰ ਛਾਇਆ ਧਰਨ ਗਗਨ ਕਲਧਾਰੀ ਗੁਰਮਸਿਤੀ ਸਬਦਾਰੀ ਸੰਤੋ ਰਾਓ ਮਤਾ ਮਾਰੋ ਮੈਂ ਸੁਵਿਤ ਮੁੰ ਜੋਤ ਮਾਰੀ ਮਨਸਾ ਮਾਰ ਮਨੈ ਮੈਂ ਰਾਖੇ ਸਤੁ ਸਬਦ ਵਿਚਾਰੀ ਸਿੰਹੀ ਸੁਰਤ ਨਾਦ ਬਜੇ ਕਟ ਕਟ ਜੋਤ ਤੁਮਾਰੀ ਪਾਰ ਪੰਚ ਬੈਣ ਤਾਈ ਮਨ ਰੱਖਿਆ ਬ੍ਰਹਮ ਅਗਨ ਤਨ ਅਗਨ ਪਰ ਜਾਰੀ ਪੰਚ ਤਨ ਸਦੀਪ ਕੋ ਨਿਰਮ ਜੋਤ ਪਾਰੀ ਰਾਜ ਲੋਕੇ ਤਨ ਗੰਗਰੀ ਬਾਜ ਸਭਨ ਰਾਰੀ ਸਗੁਨ ਰਿਮ ਆਸਣੋ ਦੂ ਵਾਲਕਾ ਗੁਆ ਪਾਰੀ ਕਯਾ ਨਗਰੀ ਮੈਂ ਮਨ ਰਾਜਾ ਪੰਚ ਵਸੇ ਵਿਚਾਰੀ ਸਵਰ ਆਸਣ ਕਰ ਰਾਜਾ ਦਿਲ ਕਰੇ ਗੁਣਕਾਰੀ ਕਾਲ ਵਿਕਾਲ ਕਹੇ ਕੈ ਬਪੁਰੇ ਜੀਵਤ ਮੁਆ ਮਨ ਮਾਰੀ ਬ੍ਰਹਮਾ ਵਿਸ਼ਨੁ ਮਹੇਸ਼ ਕਮੂਰਤ ਆਪੇ ਕਰਤ ਕਰੀ ਕਾਇਆ ਸੂਤ ਰਹੇ ਭਵਸਾ ਗੁਰੂ ਆਤਮਾ ਦਾ ਤੁ ਵਿਚਾਰੀ ਗੁਰ ਸਭ ਸੁਖ ਪਾਇਆ ਅੰਤਰ ਸਭ ਜਨ ਰਿਹਾ ਗੁਣਕਾਰੀ ਆਪੇ ਮੇਲ ਹੈ ਗੁਣਦਾਤਾ ਮਿਤ ਸਾ ਮਾਰੀ ਤੈਨੂੰ ਮੇਡੇ ਚੌਥੇ ਬਾਤ ਵਰਤੀ ਆ ਬਹੁਤ ਨਾਰੀ ਗੁਰੂ ਜੋਗ ਸਭ ਆਤਮ ਜੀ ਨੇ ਦੇ ਕਮਰਾਰੀ ਮਨਵਾਤਰ ਸਭ ਦੇ ਰਾਤਾ ਯਾ ਕਰਨੀ ਸਾਰੀ ਵੇਦਵਾਰ ਨਾ ਪਕੜੋ ਜੂ ਕਰੂੰ ਸਭ ਵਿਚਾਰੀ ਕਰਮ ਜੋ ਕੁਮਾਵੇ ਉਦੂ ਜਸ ਸਬਦ ਵਿਚਾਰੀ ਸਭ ਮਾਰੇ ਮਨ ਮਾਰੇ ਉਦੂ ਜੋ ਜੋਤ ਵਿਚਾਰੀ ਮਾਇ ਮੂਹ ਪਹੁੰਚ ਲੈ ਉਦੂ ਸਭ ਤੇਰੇ ਕੁਲਤਾਰੀ ਸਭ ਸੂਰ ਜਗ ਵਿਚਾਰੇ ਉਦੂ ਬਾਣੀ ਬਹੁਤ ਵਿਚਾਰੀ ਇਹ ਮਨ ਮਾਇਆ ਮੋਇਆ ਦੂ ਨਿਕਸੇ ਸਬਦ ਵਿਚਾਰੀ ਆਪੇ ਬਖਸੇ ਮੇਲ ਮਲਾਏ ਨਾਨਕ ਸੰਤ ਮਾਰੀ ਰਾਮ ਕਰੀ ਮਹਿਲਾ ਤੀਜਾ ਅੱਠ ਵਧੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ।

स्नान करे सेजन निर्मल सद बेल गवाई। तय गुण चेत नाम चेत नाई मिन नाम बिंस जाए ब्रह्म विषम हे सत्रह मूर्त रह गुण परम बुलाई। गौर प्रसादी त्रिकुटी छूटे चौथे पादले बुलाई। पंड बड़े वाह पड़वा दुखाने तेना भोजन पाई बिखेरा ते परम बुलाई उपदेश करे किस पाई। भावजन आगे उत्तम बाणी जो रेस माई बाणी लागे सो गत पाए सब दे सच समाई। काया नगरी सब दे कुजे नाम न दे पाई मनसा मार मनसा सुमान मेरे सना उत्त कराई। लोन दे रहे बसमाधि चित रेट लगाई देट सदारे नाम ज्योति जो तुम लाई। हो गुरस लाई सदा पना जिन सची बूझ बजाई नानक बनाती नाम गत पत पाई राम करी महला तीजा। हर की पूजा दिल बह संतो गण किशन जाई संतो गुरु पूरा पाई नम पूज कराई रहो हर बिन सब कुछ मैला संतो क्या हो पूज चढ़ाई। हर सचे पाए पूजा हो वे पाना मन साए पूजा करे सब लोग संतो मन उताए न पाई। शब्द में मन निर्मल संतो या पूजा थाए पाई पापा मन से जान सचे एक शब्द ले बुलाई। बिना वे होर पूजना होए परम पुरी लोकाई गुरमुआ पहचाने संतो राम नाम लिवलाई। आप निर्मल पूज कराए गुरसाधी थाए पाई पूजा करे पर बिदनी आने दूजे पाए मल लाई। गुरमेस पूजा आने पाना मन वसाई पाने ते सब सुख पावे संतो ते नाम सुखाए अपना पहचाने संतो पूर करे बढ़ियाई। पाठ की न जमनी छूटे ले जासी पत गवाई जिन अंतर शब्द आप जाने का तिनी पाई अमन मासो समाज लगावे ज्योति ज्योत मिलाई। सुन सुन भाव गुरमुख नाम गुणे सत्संगत मिलाई। गुरमुखावे आगवाए दस सचे सुभा पाई सची वाणी सच बने सच नाम लिलाई। पै पंजनवार पाप नगंज बेरा प्रवंत सगाई। सब कुछ आप बातें नारक ना बढ़ियाई राम कृम अल्लाह तीजा। हम कुचल कचील आत्मनी मेरे सबे मैल उतारी संत गुरमुख नाम निस्तारी सचन सिकंत्र करते आप सवारी राम। पारसो परसे फिर पारसो आज अपनी कृपा तारी एक भे करे फिर मनी तेंजू ए बाजी हारी। एक अन्न भगत करे दलाती राम नाम उरहारी उरदारी अन्न राते सहजे माते अमे तय सहजे अमे मारी। भै बिन भगत नहीं कावे भै भगत सुवारी। माए मो शब्द लया ज्ञान तत् विचारी अपे आप कराए करता अपे भक्त भंडारी जिसका की आंतन पाया हो गावा शब्द विचारी। हर जो जापी आज जो सलाई विचो आप नारी नाम दा कुर्ते पाया कुट तचे भंडारी अपने भगत नु आपे तुट अपनी कृपा कलधारी। तू सचे नाम की दा पग लागी काम साधु चारी जीवन सब किच है तिसका आखण बिकम विचारी सब ले सी जन त्रे पौ जुल पार उतारी। मिन हर सचे को पाओ न पावे बुझे को बचाए जो तेरे सुई पाया मिला हर सब सवारी। काया कंजन सब दे राती सचे लोए प्यारी। काया अमृत रही पर पूरे पाए सब दे विचारी जो प्रभ खोजे सही पावे अपूट मोय अंकारी बाधी बन से शिव सेवे गुर के हित प्यारी। सो जो गीता तु बचाओ ज्ञान बिचारे अमृत समरी सतगुर दाता तिन बजाता जिसको कृपा तुम्हारी सतगुर न सिवे माया लागे डूम होयाकारी जित अंदर सात जित सेवा की चे जय मिलिए राम मुरारी। आनंदन जात रह दिन राती अपने प्रप्रीत प्यारी तन मन वारी बार कमाई अपने गुर बिटो बलियारी। मां बन से आएगा उपरे शब्द विचारी आप जगाए सी जागे गुर के साधु विचारी। नानक से मुए जे नाम जे दे बाजी बिचारी राम की मल्ला ती जाओ नाम को जन करते बार तिप तले अगाई संतो गौर मखन मुक्त गत पाई एक नाम बसिया कट भीतर काट अंतर पूरे की बड़ियाई राहु। आपे करता आपे भगता दिन और समाए जो कान सो करया बिन करना जाई आपे सजे सेट पाए से सतन दे लाई तिसरे तस को पाए सब मेल मिलाई।
ਆਪਣਾ ਆਪ ਆਪ ਪਾਏ ਆ ਲਖਣਾ ਲਖਣਾ ਜਾਈ ਆਪੇ ਮਾਹ ਜਵਾਲੀ ਆਪੇ ਤੈਨੂੰ ਤਿਲਨਤ ਮਾਈ ਦਾਤੇ ਮੰਗਦੇ ਗੀਤੇ ਆਪੇ ਭਗਤ ਕਰਾਏ ਇੱਥੇ ਬਡਵਾਈ ਕੋ ਜਾਤਾ ਸੱਚੇ ਰਹੇ ਸਮਾਈ ਆਸਰੂ ਸਿਆਣਾ ਆਪੇ ਕਿਮ ਦੁਖਣਾ ਜਾਈ ਆਪੇ ਦੁੱਖ ਤੋਂ ਪਾਏ ਅੰਤਰ ਆਪੇ ਪਰਮ ਭਲਾਈ ਵੱਡਾ ਦਾਤਾ ਗੁਣਜਾਨੇ ਕਰੀ ਅੰਧ ਪ੍ਰੇ ਲੁਕਾਈ ਜਿਨੇ ਚਾਕਿਆ ਤੇਨਾ ਸਾ ਦਵਾਇਆ ਸਤਿਗੁਰੂ ਬੂਝ ਬੁਝਾਏ ਕਨਾ ਆਪ ਬੁਲਾਏ ਕਨਾ ਗੁਰਮੂ ਦੇ ਬੁਝਾਈ ਸਲਾ ਸਲਾ ਸਲਾਹ ਸੰਤੋ ਜੀ ਜੀ ਵੱਡੀ ਵਡਿਆਈ ਤਿਸੇ ਵਰਨਾ ਕੋਈ ਰਾਜਾ ਕਤਵਾ ਸਮੰਤ ਮਨਾਈ ਨਿਆਉ ਤਿਸੇ ਕਾ ਹੈ ਸਦਾ ਸਚਾ ਵੇਲੇ ਹੁਕਮ ਮਨਾਏ ਤੁਸੋਂ ਆਪਣੇ ਸਤਿਆਓ ਜੀ ਗੁਰਮ ਮੰਤ ਮਨਾਈ ਸਤਿਗੁਰ ਬੇਟੇ ਸੋ ਜਨ ਸੀ ਜੈ ਜੈ ਦੇ ਨਾਮ ਸਾਈ ਸੱਚਾ ਸਦਾ ਹੈ ਸੱਚਾ ਬਾਣੀ ਸਭ ਸੁਣਾਈ ਨਾਨਕ ਸੁਣ ਵੇ ਕਰਿਆ ਵਿਸਵਾਸ ਮੇਰਾ ਪ੍ਰਭ ਰਵਿਆ ਸਭ ਥਾਈ ਰਾਮ ਕਲੀ ਮਹਲਾ ਪੰਜਵਾਂ ਅੱਠ ਵਧੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਨੀ ਕਿਹਾ ਪਰਵਤ ਬਸਾਰਾ ਕਿਨ ਗਿਆ ਪੂਜਾ ਬਿਸਾਰਾ ਕਿਨੇ ਭੈਣ ਲਮਸਾਦੇ ਮੋਦੀ ਨੂੰ ਆਰਾ ਰਾਧੇ ਤੇਰਾ ਭਰੋਸਾ ਪਿਆਰੇ ਆਣ ਜਾਣਾ ਵੇ ਸਾਰਾ ਹੋ ਕਿਨੀ ਗ੍ਰਹਿ ਤਜ ਵਣ ਖਾਈਏ ਖੰਡ ਪਾਇਆ ਕਿਨੀ ਗ੍ਰਹਿ ਵਣ ਤਜ ਵਣ ਖੰਡ ਪਾਇਆ ਕਿਨੀ ਮਨ ਦੂਤ ਸਦਾਇਆ ਕੋਈ ਕਾ ਤੋਂ ਆਉਣ ਭਗੌਤੀ ਮੋਦੀ ਨੂੰ ਹਰ ਹਰ ਹੋਟ ਲੀਤੀ ਕਿਨੀ ਗਿਆ ਹੋ ਤੀਰਥ ਵਾਸੀ ਕੋਈ ਆਨੰਦ ਪਿਆ ਉਦਾਸੀ ਕਿਨੀ ਪਾਵਨ ਸਭ ਧਰਤੀ ਕਰਿਆ ਮੋਦੀ ਨੂੰ ਹਰ ਹਰ ਹਰ ਦਰ ਭਰਿਆ ਕਿਨੀ ਗਿਆ ਮੈਂ ਕੁੱਲ ਵਡਿਆਈ ਕਿਨੀ ਗਿਆ ਵਾਹ ਵਾਹ ਭਾਈ ਕੋਈ ਕਾਏ ਮੈਂ ਤਨੇ ਵਸਾਰਾ ਮੋਦੀ ਨੂੰ ਆਰਾ ਧਾਰਾ ਕਿਨੀ ਘੁੰਗਰ ਨਿਤ ਕਰਾਈ ਕਿਨੂੰ ਵਰਤ ਨੇ ਮੈਂ ਪਾਈ ਕਿਨੀ ਤਿਲਕ ਗੋਪੀ ਚੰਦਨ ਲਾਇਆ ਮੋਦੀ ਨੂੰ ਆਰਾ ਹਰ ਤੇ ਆਇਆ ਕਿਨੀ ਸਿੱਧ ਵਾਹ ਚੇਤਕ ਲਾਏ ਕਿਨੀ ਭੇਕ ਵਾਹ ਤਾ ਮਨਾਏ ਕਿ ਤਨ ਮੰਤ ਵਕੇ ਵਾਹ ਮੋਦੀ ਨੂੰ ਹਰ ਹਰ ਸੇਵਾ ਕੋਈ ਚਤਰ ਕਾਵੇ ਪੰਡਿਤ ਕੋ ਖੱਡ ਕਰੂੰ ਸਹਿਤ ਮੰਡਤ ਕੋਈ ਕਰਿਆ ਚਾਰ ਸੌ ਕਰਨੀ ਮੋਹੀ ਨੂੰ ਹਰ ਹਰ ਹਰ ਸਰਣੀ ਸਗਲੇ ਕਰਮ ਤਨ ਮੰਜਾਗ ਬਸੂਦੇ ਬਿਨਾ ਵੇ ਮਨ ਨਾ ਪ੍ਰਭੋਦੇ ਕੋ ਨਾਮ ਜੋ ਤਾਂ ਸੰਭਾਇਆ ਬੁਝ ਸੁਨਾਮ ਸਿਲਾਮ ਕਰੀ ਮੈ ਰਾਮ ਕਰੀ ਮਹਿਲਾ ਪੰਜਵਾਂ ਇਸ ਪਾਣੀ ਤੇ ਜਿੰਦੂ ਕਰਿਆ ਮਾਟੀ ਕਾਲੇ ਤੇਰਾ ਕਰਿਆ ਉਹ ਕਦ ਜੋਤ ਲੈ ਉਸ ਉਤਰ ਪ੍ਰੀਖਿਆ ਮਾਤ ਕਰਮ ਜਿੰਦੂ ਰੱਖਿਆ ਰਾਖਨਾਰ ਸਮਾਜਨਾ ਸਗਲੇ ਛੋਟ ਵਿਚਾਰ ਮਨਾ ਜਿਨ ਦੀਏ ਤੁਦ ਬਾਮਾ ਤਾਰੀ ਜੇ ਭਰਾਤ ਪੁਤਹਾਰੀ ਜਿੰਦੀਏ ਤੁਦ ਬੰਤਾਰ ਮੀਤਾ ਤਿਟਾ ਗੁਰੂ ਰੱਖ ਲਿਓ ਚੀਤਾ ਜਿੰਦਿਆ ਤੁਦ ਪਵਨ ਮੋਲਾ ਜਿੰਦਿਆ ਤੂੰ ਨੀਰ ਨਰ ਮੋਲਾ ਜਿੰਦਿਆ ਤੁ ਪਾਵਕ ਪਲਨਾ ਤਿਟਾ ਗੁਰ ਕੀ ਰੋ ਮਨ ਸਰਨਾ ਛਤੀ ਅੰਮ੍ਰਿਤ ਜਿਨ ਭੋਜਨ ਦੀ ਹੈ ਤਾਂ ਤੁਨ ਟਰਵਨ ਕੋ ਦੀ ਹੈ ਉਸਦਾ ਤੂ ਵਤਨ ਬਲਨਾ ਤੇ ਕਰਕੇ ਚਿਤ ਰੱਖ ਚਰਨਾ ਵੇਗਨ ਕੋ ਨੇ ਸੁਣ ਕੋ ਕਰਨਾ ਉਤਕਮਾ ਵਸੁ ਰਸਨਾ ਚਰਨ ਕਮਲ ਕੋ ਸਿਰ ਕੀਨੋ ਮੇਰਾ ਤਿਸ ਮਾਤ੍ਰਿਤਾ ਗੁਰੂ ਵਿਖੇ ਪੂਜੋ ਪੈਰਾ ਅਵਿਤਰ ਪਵਿੱਤਰ ਜਿੰਦੂ ਕਰਿਆ ਸਭ ਜੋਨ ਮੈਂ ਤੂੰ ਸਿਰ ਧਰਿਆ ਤੁਸੀਂ ਭਾਵੇਂ ਨੀ ਸੀ ਜੈ ਕਸੂ ਹਰੇ ਮਨ ਪ੍ਰਭ ਤਾਈ ਜੈ ਉਆ ਏ ਹੋਈ ਜਤ ਕਾ ਦੇਖੋ ਤਾ ਤਸੋ ਹੀ ਤੇ ਸੇਵਕ ਮਨ ਵਸ ਕਰੇ ਜਿਵ ਸਿਰੇ ਇੱਕ ਨਿਮਕ ਨਾ ਸਰੇ ਅਮਰਦੀ ਨਿਰਗੁਣ ਹਰ ਨਾਗ ਸੇਵਾ ਨਾ ਕਰਮਾ ਰੇ ਗੁਰੂ ਵਡਭਾਗੀ ਮਿਲਿਆ ਨਾਮ ਦਾ ਸੰਗਵਾ ਤਿਰ ਧਰਿਆ ਰਾਮ ਕਲੀ ਮਹਿਲਾ ਪੰਜਵਾਂ ਕਉਂ ਰੰਗ ਰਸ ਰੂਪ ਕਉਂ ਆਵੇ ਮਾਇ ਬਾਪ ਪੂਤ ਕਉਂ ਰਾਜ ਮਿਲਖ ਵਪਾਰ ਸੰਤ ਵੈ ਹਰ ਨਾਮ ਧਾਰਾ ਵਰਚਨਾ ਸਚ ਮੁਨੀ ਸਭ ਕਾਇਕ ਤੁਨੀ ਰਾਉ ਕਉਂ ਆਵੇ ਦੁਰ ਬਾਧ ਕਉਂ ਰਸਨ ਸਾਧ ਕਉਂ ਲਪਟ ਸੰਗ ਨਾਰੀ ਸੰਤ ਰੇ ਕੇਵਲ ਨਾਮ ਮੁਰਾਰੀ ਕੰਮ ਵਿਆਵੇ ਖੇਲ ਤੁਆ ਕੰਮ ਅਮਲੀ ਹੂਆ ਕੰਮ ਵਿਆਵੇ ਪਰਦ ਚੁਰਾਏ ਅਰਜਨ ਵਿਆਵੇ ਨਾਮ ਤਿਆਏ ਕੰਮ ਜੋਗ ਤਪੂ ਜਾ ਕੰਮ ਰੋਗ ਸੋਗ ਪਰਮੀਜਾ ਕੰਮ ਪਵਨ ਤਾਰ ਜਾਇ ਵਿਆਏ ਸੰਤ ਵਿਆਵੇ ਕੀਰਤਨ ਗਾਏ ਕੰਮ ਜਨ ਰਹਿਣ ਚਾਲ ਤੋ ਕੰਮ ਸੋ ਫਿਰ ਫੜ ਤੋ ਕੰਮ ਵਿਆਵੇ ਬਾਲ ਪੜਾਵੇ ਤੋ ਸੰਤ ਵਿਆਹ ਜਸ ਗਾਵਤ ਕਉ ਬਹਾਵੇ ਨਟ ਨਾਟਿਕ ਨਿਰਤੇ ਕਉ ਵਿਆਵੇ ਜਿਓ ਜਿਓ ਤਹਿਰਤੇ ਕਉ ਰਾਜ ਮੈਂ ਡਰਤੇ ਸੰਤੋ ਜਸ ਕਰਤੇ
ਕੌ ਵਿਆਵੇ ਮਥਾ ਮਸੂਰਤ ਕੈਮ ਸੇਵਾ ਜ਼ਰੂਰਤ ਕੈਮ ਸੋ ਜੀਵਤਨ ਤੰਤ ਵਿਆਵੇ ਆਰਸ ਵੀਵਤ ਜਿਤ ਕੋ ਲਾਇਆ ਤਿਤ ਥੀ ਤਿਥਿ ਲਗਾਨਾ ਨਾ ਕਮੁਨਾ ਇਕੋ ਸਿਆਨਾ ਕਰ ਜੀਵੇ ਨਾਓ ਨਾ ਤਕੇ ਬਲ ਬਲ ਜਾਓ ਰਾਮ ਕਲੀ ਮਹਿਲਾ ਪੰਜਵਾਂ ਦਾਵਨ ਰੇ ਹਰ ਬੂਟ ਮਾਤ ਕਰਮ ਸੰਗਤ ਝੂਟ ਜਾ ਕਨ ਸਿਮਰ ਪਾਉ ਜਾਏ ਤੈਸੇ ਸੰਤ ਜਨਾ ਰੱਖਿਆ ਰਾਏ ਅਸੇ ਰੱਖਣੋ ਆ ਦਿਆਲ ਜਾਤ ਕਤ ਵੇਖੋ ਤੁਮ ਪ੍ਰਿਪਾਰ ਰਾਓ

ਹਰਿ ਹੋਰ ਕੇ ਨਾਮ ਸਗਲ ਉਧਾਰ ਜੋ ਪਾਵਕ ਸੰਗ ਸੀਤ ਕੋ ਨਾਸੁ ਅਪਰਾਚੋ ਸੰਗ ਨਵਾਸੋ ਜੋ ਸਭ ਨੂੰ ਕਪਰੂ ਜੋਤ ਨਾਮ ਚ ਸਭ ਪਰਮ ਭਉ ਕੋਤ ਜੋ ਚਕ ਸੂਚ ਕੀ ਆਸੋ ਚਤ ਬੂੰਦ ਕੀ ਪਿਆਸ ਜੋ ਕਰੰਕ ਨਾਜ

ਸੱਚ ਲਵੇ ਬਿਨਦੇ ਨਮਾਣੀ ਦੇ ਨਮਾਣੀ ਲਵੇ ਬਾਜੋ ਕਿਆ ਕਰੇ ਵਿਚਾਰਿਆ ਦੁਆ ਸਮਰਥ ਕਰੋ ਹੀ ਨਾ ਹੀ ਕਿਰਪਾ ਕਰ ਬਨਵਾਰੇ ਸ ਹੋਰ ਥਾਂ ਨਾ ਹੀ ਸਭ ਲੱਗ ਸਵਾਰਿਆ ਕਹਿ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਬਿਕ ਕਟੇ ਗਿਆਨ ਸਾਰਿਆ ਦਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚੇ ਸਵਾਰਿਆ ਕਹਿ ਨਾਨਕ ਆਨੰਦ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਤੁ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈ ਦਿਸ ਇੱਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਭਾ ਮਨ ਪਿਆ ਨਿਰਮਜਣਾ ਪਾਣਾ ਪਾਵੇ ਕਹਿਣਾ ਜਸ ਦੇ ਪਿਆਰੇ ਸੂਈ ਜਨ ਪਾਵੇ ਆਪੋ ਸੰਤ ਪਿਆਰੋ ਅਕਤ ਕਰੇ ਕਹਾਣੀ ਕਰੇ ਕਹਾਣੀ ਅਕਤ ਗੇਰੇ ਕੇ ਦੁਆਰੇ ਪਾਈਏ ਤਨ ਮਨ ਧਨ ਸਭ ਸੋਭ ਗੁਰ ਕੁਮਨੇ ਪਾਇਓ ਕੁਮਨ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣ ਸੰਤੋ ਕਤਿਆ ਕਥ ਕਾਣੀ ਮਨ ਚੰਚਲਾਓ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਨ ਪਾਇਆ ਕਿਨੇ ਤੂੰ ਸਨ ਮੈਨੂੰ ਮੇਰੇ ਆਏ ਮਾਇਆ ਮੁਣੀ ਜਨੇਤ ਭਰਮ ਬੁਲਾਇਆ ਮਾਇਤ ਮੁਣੀ ਤਨੈ ਕੀਤੀ ਜਿੰਡ ਕੋਲੀ ਪਾਇਆ ਕੁਰਬਾਨ ਕੀਤਾ ਤੇ ਬਿਟੋ ਜੇ ਮੋ ਮੀਠਾ ਲਾਇਆ ਕਹਿਣਾ ਮਨ ਚੰਚਲੋ ਚਤੁਰਾਈ ਕਿਨੇ ਨ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਸ ਮਾਲੇ ਇਕ ਟੰਬ ਤੂੰ ਜੇ ਦੇਖਦਾ

ਪੁੰਨੀਆ ਮਹਾਜਲ ਨੇ ਵਜਾਈ ਸੰਤ ਵਈ ਮਿਲੇ ਚਿਰੀ ਪਛੁਨਿਆ ਦੁਆਰ ਕੋ ਸਹਿਜ ਮਾਜੇ ਮਾਮ ਗੁਰ ਮੁਨ ਗਾਇਬ ਨਾਨਕ ਨਾਮ ਪ੍ਰਭ ਕਾ ਗੁਰ ਪੂਰੀ ਤੇ ਪਾਇਆ ਰਾਮ ਕਲੀ ਮਹਿਲਾ ਪੰਜਵਾ ਰੁਚਣਾ ਸਾਹਿਬ ਦੁਨਾ ਤੈਨੂੰ ਟਿਕਾਈਏ ਸੰਦਨ ਗਏ ਕਿਰਪ ਸਾਹਿਬ ਤੋਂ ਮਨਾਸੇ ਹਰ ਨਾਮ ਜਪਿਆ ਚੰਨ ਗੌਰ ਮੰਦਨ ਗਏ ਨਾਮ ਲੀਜਾ ਮਿਉ ਬੀਜੇ ਰਹਿਣ ਦੇਣ ਸਵ ਰਾਧੀ ਹੈ ਯੋਗਦਾਨ ਨੇ ਕਿਰਿਆ ਲਗ ਚੰਨ ਕਮਲ ਸਾਧੀਆ ਪਾਪਾ ਦਿਆਲ ਮੋਹਨ ਦੂਸਰੇ ਪਰ ਨਾਮ ਸਰੇ ਸਾਗਰ ਤਿਆ ਸਵਾਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਨ ਭਗਤ ਗੁਣ ਗਾਵੇ ਤੇਰੇ ਰਾਮ ਅੰਧ ਮੰਗਲ ਗੁਰ ਚੰਨੀ ਲਾਗੇ ਪਾਏ ਸੁਖ ਅਗਨੇ ਰਾਮ ਸੁਖ ਮਿਲਿਆ ਦੁਖ ਰਿਆ ਕਿਰਪਾ ਕਰ ਪ੍ਰਭ ਰਾਖਿਆ ਪਰ ਚਰਨ ਲਗਾ ਪਰਮ ਪਾਪਾ ਕਰ ਨਾਮ ਰਸਨਾ ਪਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੇ ਏਕ ਦ੍ਰਿਸ਼ਟੀ ਆਇਆ ਬਿਨਮਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਜ ਨਾਮ ਮਿਲਾ ਕੀਰਤਨ ਸੁਣੀਏ ਰਾਮ ਜੈ ਪ੍ਰਭੂ ਦਮੋਦਰ ਮਾਧੋ ਅੰਤ ਨਾ ਪਾਈਏ ਗੁਣੀਏ ਰਾਮ ਦਿਆਲ ਦੁੱਖ ਸਰਨ ਦਾਤਾ ਸਲ ਦੋ ਨਵਾਰਣਾ ਮੋਹ ਸੋਗ ਬੇਕਾਰ ਵਿਗੜੇ ਜਤ ਨਾਮ ਉਦਾਰਨ ਸਭ ਜੀ ਤੇਰੇ ਪ੍ਰਭ ਮੇਰੇ ਕਿਰਪਾ ਸਭ ਵੇਣਤੀ ਭਾਵ ਨਾਨਕ ਪ੍ਰਭ ਮਾਇਆ ਕੀ ਜੈ ਨਾਮ ਤੇਰਾ ਜਪ ਜੀਵਾਂ ਰੱਖ ਲਿਆ ਪ੍ਰਭਾਵ ਤੁਜਨ ਆਪਣੀ ਚਰਨੀ ਲਾਏ ਰਾਮ ਅੱਠ ਪੈਰ ਆਪਣਾ ਪ੍ਰਭ ਸਿਮਰਾਏ ਕੁਣ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤੇਰੇ ਭਾਵ ਰਹਿਆ ਬਣ ਜਾਣਾ ਸਤਿ ਕਲਿਆਣ ਕੀਰਤਨ ਪ੍ਰਭ ਲਾਗਾ ਮੀਠਾ ਭਾਣ ਸਭ ਵਿੱਚ ਮੁੰਨੀ ਅੱਧ ਪੂਰੀ ਮਿਲੇ ਸਤਿਗੁਰ ਪੂਰੀ ਆਪਣ ਨਾਨਕ ਪ੍ਰਭ ਆਪ ਮਿਲੇ ਫਿਰ ਨਾ ਦੁੱਖ ਵਸੂਰਿਆ ਰਾਮ ਕਲੀ ਮਹਿਲਾ ਪੰਜਵਾਂ ਚੰਤ ਸਲੋਕ ਚੰਨ ਕਮਲ ਸੰਨਾਗਤੀ ਅਮੰਦ ਅਨ ਮੰਗਲ ਗੁਣ ਗਾਮੋ ਨਾਨਕ ਪ੍ਰਭ ਰਾਧੇ ਵਿੱਚ ਮਾਰੋ ਨਾਮ ਸੰਤ ਪ੍ਰਵਾਸ ਮਨ ਤਨ ਹੋਏ ਜੀ ਉਸ ਲੋਕ ਹਾ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਂਡੇ ਕੋ ਪਾਲਕੀ ਗੋਬਿੰਦ ਸੰਕਟ ਮੋਚੰਦ ਪੈ ਸੰਕਟ ਕਟ ਨਾਨਕ ਦਿਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਭਾਲ ਦਿਓ ਪ੍ਰਭਾਲ ਚੁਤ ਪ੍ਰਿਤ ਪਾਲ ਚੁਤ ਪੁਰਖ ਕੋ ਤਿਸੇ ਤਿਸੇ ਆਸਿਓ ਰੰਗ ਲਗਾਉ ਕਰਮ ਤੁ ਚਰਨ ਮੇਲਣੀ ਨੈ ਸਾਨੰ ਜਗ ਜਿਉ ਪਿੰਡ ਗ੍ਰਹਿ ਤਾਨ ਤਿਸ ਗਾਉ ਤਨ ਜੋ ਤਨ ਮਾਲ ਜੀਓ ਸਦਾ ਸਤ ਸਦਾ ਬਲ ਜਾਏ ਨਾਨਕ ਸਾਜੀਆਂ ਕਿਰਪਾ ਜੀ ਸਲੋਕ ਰਸਨਾ ਉਚਰੇ ਹਰ ਰੇ ਗੁਣ ਗੋਬਿੰਦ ਵਖਿਆਣ ਨਾਨਕ ਪਗੜੀ ਟੇਕ ਇੱਕ ਪਰਮੇਸ਼ਰ ਰੱਖੇ ਨਦਾਨ ਚੰਦ ਸੋ ਸਵਾਮੀ ਪ੍ਰਭ ਰਖ ਗੋ ਚਲਤਾ ਕੇ ਲਾਗ ਜੀਓ ਪਾਜਾ ਦੋ ਸੰਗ ਦਿਆਲ ਦੇ ਮਨ ਕੀ ਮਾਥੇ ਆ ਗਿਓ ਇੱਕ ਓਡਗੀ ਜੈ ਜਿਓ ਦੀ ਜੈ ਇੱਕ ਵਾਰ ਤਰਨੀ ਤਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਭ ਤਰੇ ਜਨਮ ਮਿਕਾਰ ਛੁਟੇ ਪਰ ਨਾ ਲਾਗੇ ਦਾਗ ਜੀਓ ਬਾਲ ਜਨਾਰ ਪਰਪੂਰਨ ਤ੍ਰਿਤਾ ਕਾ ਸੁਹਾਗ ਜੀਓ ਸਲੋ ਧਰਮ ਅਰਥ ਕਾਮ ਮੁਕਤਾਰਥ ਨਾਥ ਸਗਲ ਮਨੋਰਥ ਪੂਰੇ ਨਾਨਕ ਲਿਖਿਆ ਮਾ ਸ਼ੰਤ ਹੋ ਸਗਲ ਚ ਮੇਰੇ ਪੁੰਨਿਆ ਮੇਰਾ ਨਿਰੰਜਨ ਰਾਏ ਜੀਓ ਅੰਧ ਪਿਆ ਪਿੰਡ ਪਾ ਗਿਓ ਗਲੈ ਪਾਉਟੇ ਪ੍ਰਭ ਆਏ ਜੀਓ ਗਲੈ ਲਾਲ ਲਾਏ ਪ੍ਰਭ ਕਮਾਏ ਤਾ ਕਿ ਕਿਆ ਗੁਨਾ ਬਿਆੰਤ ਪੂਰਨ ਸੁਖ ਦਾਤਾ ਕਮਲ ਰਸਨਾ ਗੁਣ ਬਣਾ ਅਮ ਲਾਏ ਗਏ ਗੰਡ ਲਾਏ ਤੇ ਸੁਣਨਾ ਹੀ ਜਾਏ ਜੀਓ ਬਲ ਜਨਾ ਸਦਾ ਕਰਤੇ ਸਮੇ ਰਿਆ ਸਮਾਏ ਜੀਓ ਰਾਗ ਰਾਮ ਕਲੀ ਮਹਿਲਾ ਪੰਜਵਾਂ ਰਣ ਚੁਣ ਜੂੰਗਾ ਚੁਣਣਾ ਗਾਓ ਸਗੀ ਹਰ ਇੱਕ ਤੇ ਆਵੋ ਸਾਧ ਗੁਰੋ ਤੁਮ ਸੇਵ ਸਗੀ ਮਾਚਿੰ ਦੇ ਅੜਾਓ ਪਲ ਪਾਵੋ ਰਾਮ ਕਲੀ ਮਹਲਾ ਪੰਜਵਾਂ ਰੁਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪਾਪਾ ਪ੍ਰਮਚ ਸਾਧੇ ਧੂਰ ਵਪਨ ਮਾਰੀ ਹਰ ਭਜੋ ਨਾਨਕ ਪ੍ਰਭ ਪ੍ਰਭੂਰ ਕਿਲਵੇ ਕਾਟਨ ਪੈ ਹਰਨ ਸੁਖ ਸਾਗਰ ਰਾਏ ਦੀਨ ਦਿਆਲ ਤੂੰ ਭਜਨੋ ਨਾਨਕ ਨੀਤ ਧਿਆਏ ਸੰਤ ਜਸ ਕਾ ਬੱਡ ਬਾਗਿਉ ਆ ਕਿਰਪਾ ਭਗਵੰਤ ਜੀਓ ਮਾਰੁਤੀ ਮੂਰਤ ਕਾਲੀ ਗੁਣੋ ਚਰਤ ਸੁਭਾਵੰਤ ਜੀਓ

ਸੰਤ ਜੀਓ ਮਿਨਮਤ ਨਾਨਕ ਸਿਮਰ ਜੀਵਾ ਜਨਮ ਨਾਤੀ ਸਲੋਕ ਉਦਮਾ ਗੰਗੋਚਰਾਓ ਚਰਨ ਕਮਲ ਨਮਸਕਾਰ ਕਸਣੀ ਸਾਧੂ ਭਾਵ ਸੀ ਨਾਨਕ ਨਾਮ ਧਾਰ ਸੰਤ ਸਰਣ ਸਾਜਨ ਪ੍ਰੋ ਸਮੀ ਸੁਰਨੰਤ ਸੁਖ ਹਰਤਿਆ ਨਾਨਕ ਜਪ ਭਵੰਤ ਸੰਤ ਰੋਤ ਸਸ ਬਸੰਤ ਮਾਉ ਚੀਤ ਵਸਾਖ ਸੁਖ ਮਾਸ ਜਿਉ ਜੋਣਾ ਮਿਲਿਆ ਮੋਲਿਆ ਮਨ ਤਨ ਸਾ ਜਿਉ ਕਾਰਨਾ ਨੈ ਚਲੋ ਆਨੰਦ ਸਖੀ ਹੈ ਚਨ ਕਮਲ ਪ੍ਰਫੁੱਲਿਆ ਸੁਨ ਸੁਖ ਜਾਣ ਵੇਤਾ ਗੁਣ ਗੋਬਿੰਦ ਮੁਲਿਆ ਬੜ ਭਾਗ ਪਾਇਆ ਦੁਖ ਮਾਇਆ ਪੈ ਪੂਰਨ ਵਾਸੀ ਹੋ ਬਨੁ ਨਾਨਕ ਸਨ ਤੇਰੀ ਮਿਟੀ ਜਮ ਕੀਤ ਰਾਜਿਓ ਸਲੋਕ ਸਾਸੰਗਤ ਬਿਨ ਭਰਮ ਹੋਏ ਕਰਤੀ ਕਰਮ ਅਨੇਕ ਕੋਲ ਮੁੰਦਨ ਬਾਂਧਿਆ ਨਾਨਕ ਕਰਮ ਲੇਖ ਜੋ ਪੰਡ ਸਿ ਮਿਲੈ ਵੋ ਛੁੜੇ ਵੀ ਆਪ ਨਾਨਕ ਰਫਸਨਾ ਕੀ ਜਾਗਾ ਵੱਡ ਪ੍ਰਤਾਪ ਹੋ ਚੰਦ ਕੀ ਕਮਲ ਤੁਤ ਕਾਗੜੀ ਜਿਹੜੋ ਕੋ ਕਾਮ ਜਿਉ ਪ੍ਰੇਮ ਸ਼ੋਧ ਆਗਣੀ ਦਿਸ਼ਟ ਨਾ ਕਰੀ ਦਿਸ਼ਟ ਨਾ ਕਰੀ ਰਾਮ ਜੀਉ ਨਾ ਦਿਸ਼ਟ ਵਾਏ ਮਤ ਮਹਾਵੈ ਮਹਾਗਾਰ ਮੁਠਿਆ ਜਲ ਵਾਏ ਮੁਛਰੀ ਤੜਵਾਏ ਸੰਗ ਮਾਇਆ ਰੁਟਿਆ ਕਰ ਭਾਵਿਓ ਨੇ ਬਾਬੀ ਦੋਹੇ ਦੇ ਸੰਜਾਬ ਜੀ ਹੋ ਮਨ ਨੰਦਕੋਟ ਤੇਰੀ ਰਾਗ ਪੂਰਨ ਕਾਮ ਜੀ ਸਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਤੁਲ ਰਹਿਣ ਜਾਏ ਮੰਤਨ ਰਵਰਿਆ ਨਾਨਕ ਸਹਿ ਸੁਭਾਏ ਪਰ ਗਲੀ ਸਚ ਨੈ ਜਨਮ ਜਨਮ ਕੇ ਮੀਤ ਚੰਨੇ ਦਾ ਸੀ ਕਰ ਲਈ ਨਾਨਕ ਪ੍ਰਭ ਜੀਤ ਸੰਤ ਸਾਵਣ ਭਾਵ ਦੇ ਆਨੰਦ ਜੀਓ ਕਨੂ ਉਠੈ ਜਲ ਥਲ ਪੂਰਿਆ ਮੁਕਰੰਦ ਜੀਓ ਪੈ ਪੂਰਿਆ ਸਰਠਾਈ ਅਰਨਾਮ ਨੰਦ ਗ੍ਰਹਿ ਪਰੇ ਸਿਮ ਸਵਾਮੀ ਤਜਾਮੇ ਕਸਮ ਸਪਤਰੇ ਪ੍ਰਭਰੰਗ ਜਾਗੇ ਨੈ ਛਿਦਰ ਲਾਗੇ ਕਿਰਪਾ ਸਤ ਬਖਸੰਦ ਆਨੰਦ ਕੁਵਾਰ ਕੰਤ ਮਿਲਿਆ ਸਦਾ ਮਨ ਪਾਵੰਦ ਜੀਓ ਸਲੋਕ ਅਸਭਿਆਸੀ ਮੈਂ ਪਰੋ ਕਪੀ ਕੁ ਗੋਪਾਲੂ ਹੈ ਸਾਜਣ ਸੰਤ ਜਨ ਨਾਨਕ ਪ੍ਰਭ ਮਿਲਣ ਹਾਰ ਬਿਨ ਮਿਲਵੇ ਸੰਤ ਨੂੰ ਜੈ ਦਿਲ ਵਲ ਰਹਿਣ ਜਾਏ ਆਚਾ ਦੇ ਸਰਨਾਗਦੀ ਨਾਨਕ ਹੱਥ ਵਜਾਏ ਚੰਤ ਲੋ ਸਾਸ ਨੰਬਰੋ ਅਸੁਗਤ ਕੇ ਅਰਪਿਆ ਜਿਓ ਖੋਜੰਤੀ ਦਰਸ਼ਨ ਫਿਰਤ ਕੰਮ ਲਿਆ ਗੁਣਤਾ ਜਿਓ ਬਿਨ ਕੰਤ ਪਿਆਰੇ ਨੈਸ ਗੁਜ਼ਾਰੇ ਆਰ ਗਈਆਂ ਤਿਕ ਬਣਾ ਤੁੰਦ ਸੁਜਾਨ ਚਤੁਰਵੇਤੀ ਸਾਸ ਬਿਨ ਜੈਸੇ ਤਨਾਉ

ਜਰਨ ਬੁਝੀ ਸੀ ਤਲ ਪਏ ਮੰਤਨ ਉਪਜੀ ਸਾਂਤ ਨਾਨਕ ਪ੍ਰਭ ਪੂਰਨ ਨੋ ਮਿਲਾਏ ਸੁਚਿਆ ਬਿਨਸੀ ਪ੍ਰਾਂਤ ਸਾਧ ਵਟਾਏ ਆਪ ਹਰ ਹਮ ਤੁਮ ਦੇ ਨਹੀਂ ਦੂ ਨਾ ਪਰਮ ਰਾਮ ਮਿਟ ਗਏ ਰਮੁਨਾ ਪ੍ਰਭੂਰ ਸੰਤ ਸੇ ਸੀਤਲ ਹਰ ਪਗਟੇ ਮੰਗਰ ਪੋਏ ਜੀਓ ਜਨ ਬੁਝੀ ਦਟ ਪਾਇਆ ਵਿਚ ਮਾਇਆ ਧਰੋ ਜੀਓ ਸਭ ਕਾਮ ਪੂਰੇ ਮਿਲੇ ਚੂਰਿਆ ਚੰਨ ਸੇਵ ਸੇਵਿਆ ਹਾ ਡੋਰ ਸਿਖਾ ਸਭ ਰਸ ਗੁਣ ਗਾਓ ਵਲਕ ਪੇਵਿਆ ਪਾਉ ਪਾਉ ਤੂੰ ਗੋਬਿੰਦ ਪਾਛੋ ਜਮ ਨਾ ਸਕੇ ਜੋਏ ਜੀਓ ਬਿਨ ਮੰਤ ਨਾਨਕ ਰਵਾਬ ਮਿਲੀ ਤੈਨਾ ਪ੍ਰੇਮ ਵਿਛੋ ਜਿਓ ਸਲੋਕ ਹਰ ਤਨ ਪੈ ਸੁਹਗਣੀ ਡੋਲਤ ਨਹੀਂ ਚੀਤ ਸੰਸੰਜੋਗੀ ਨਾਨਕਾ ਪ੍ਰਗਟੇ ਅਪ੍ਰਭ ਮੀਤ ਨਾਦ ਮਨੋਦ ਅਨੰਦ ਘੋਟ ਪ੍ਰਪ੍ਰੀਤਮ ਸੰਗ ਬਨੇ ਮਨ ਪੰਚ ਫਲ ਪਾਈਆ ਨਾਨਕ ਨਾਮ ਪਨੇ ਸੰਤ ਹਿਮ ਕਰ ਰੁਤ ਮਨ ਭਾਵਤੀ ਮਾਗਵਣ ਫਗਣ ਗੁਣਵੰਤ ਜੀਓ ਸਖੀ ਸੇਲੀ ਕੋ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮੰਤ ਆਏ ਸੇ ਸੁੰਦਰ ਸੁਹਾਵਣ ਤ੍ਰਿਣ ਪਾਏ ਹਰਿਆ ਦੇ ਦਸਮ ਹੋਇਆ ਮਿਲ ਸੁਣੀ ਚਮੁਨੀ ਜਮ ਮੰਜ ਪਿਆ ਨਿਰਮਲ ਮੰਤ ਜੀਓ ਮੈਨੂੰ ਆਨੰਦ ਕਰੋ ਰਲੀਆ ਮਿਲੇ ਸ੍ਰੀ ਕਾਂਤ ਜੀ ਸਲੋਕ ਸੰਸੋਈ ਜੀ ਕੇ ਭਵਦ ਤਾਰਨ ਹਾਰੂ ਸਭ ਤੇ ਉੱਚ ਜਣ ਨਾਨਕ ਨਾ ਪਿਆਰ ਜਿਨ ਜਾਣਿਆ ਸੇ ਤਰੇ ਸੇਰੇ ਸੇ ਵੀਰ ਨਾਨ ਤਿੰਨ ਬਲਿਆਰ ਨੇ ਹਰ ਜਾਬੂਦਰ ਤੀਰ ਚੰਤ ਚੰਨਵ ਰਾਜ ਸਭ ਪਰੈ ਮਿਟਿਆ ਸਗਲ ਕਲੇ ਸਜਿਓ ਆਵਣ ਜਾਣਾ ਦੁੱਖ ਰੇ ਹਰ ਭਗਤ ਕੀ ਆਓ ਪਰਵੇਸ ਜੀਓ ਹਰ ਰਾਜ ਸਹਿਜ ਮਾਤੇ ਤਿਲਣਾਵਾਂ ਤੇ ਬਿਸਰੈ ਤਜ ਅਵਸਰ ਨੀ ਪਰ ਚਨੀ ਸਰਬਗੁਣ ਜਗਦੀਸ਼ਰੈ ਗੋਬਿੰਦ ਗੁਣ ਨਿਦ ਸ੍ਰੀ ਰੰਗ ਸਵਾਮੀ ਆਦਿ ਕੋ ਆਦੇ ਜੀਓ ਬਿਨ ਮਨਾਨ ਕਮਾਇਆ ਧਾਰੋ ਜੋ ਜੋ ਇੱਕ ਵੇਸ ਜੀਓ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਂਕਾਰ ਬ੍ਰਹਮ ਉਤਪਾਤ ਓਂਕਾਰ ਕੀਆ ਜਿਨ ਚਿੱਤ ਓਂਕਾਰ ਸਹਿਲ ਜੁਗ ਪਾਏ ਓਂਕਾਰ ਵੇਦ ਨਰਮ ਆਏ ਓਂਕਾਰ ਸ਼ਬਦ ਉਦਾਰੇ ਉਦਰੇ ਓਂਕਾਰ ਗੁਰਬਖਤਰੇ ਉਨ ਵਾਕਰ ਸੁਣੋ ਵਿਚਾਰ ਉਨ ਵਾਕਰ ਤ੍ਰਿਪਣ ਸਾਰ ਸੁਣੋ ਵਾਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖੋ ਬਾਲਾ ਰਾਓ ਸਸੇ ਸਭ ਜਗ ਸਹਿ ਜੋ ਪਾਇਆ ਤੀਨ ਪਵਨ ਇੱਕ ਜੋਤੀ ਗੁਰਮਤਿ ਪ੍ਰਾਪਤ ਹੋਇ ਚੁਣ ਲੈ ਮਾਣਕ ਮੋਤੀ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਚਾ ਗੁਰਮੁਖ ਦੇ ਸਤ ਸਮਲ ਬਿਨ ਸਾਚੇ ਜਗ ਕਾਚਾ ਤਦੇ ਧਰਮ ਤਰੇ ਧਰਮਾ ਪੁਰ ਗੁਣਕਾਰੀ ਮੰਤੀ ਰਾਤ ਦੇ ਧੂੜ ਪੜੇ ਤਿਤ ਮੁਖੋ ਕੰਚਨ ਭੈ ਮਨੂਰਾ ਤਰ ਤਰਣੀ ਤਰ ਵਾ ਭੋਜਨੀ ਧੋਲ ਬੋ ਸਚ ਪੂਰਾ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਵਿਖ ਖਾਇਆ ਗੁਰ ਰਸ ਗੀਤ ਬਾਧ ਨੀ ਭਾਵੇ ਸੁਣੇ ਗੈਰ ਗੰਭੀਰ ਗਵਾਇਆ ਗੁਰ ਸਚ ਗਿਆ ਅੰਮ੍ਰਿਤ ਲੈ ਆਓ ਮੰਤਨ ਸਤ ਚੁਕਾਇਆ ਆਪੇ ਗੁਰਮੂ ਆਪੇ ਦੇਵੇ ਆਪੇ ਅੰਮ੍ਰਿਤ ਪਿਆਇਆ ਇਹ ਕੋਈ ਕਹੇ ਸਭ ਕੋਈ ਅਮੇ ਗਰਭ ਆਪੇ ਅੰਤਰਵਾਰ ਇੱਕ ਵਜਾਣੇ ਓ ਕਰ ਮੈਲ ਸੀ ਆਪੇ ਪ੍ਰਭ ਨੇੜੇ ਅਦੂ ਨ ਜਾਣੋ ਏਕੋ ਸਿਸ਼ਟ ਸੁਭਾਈ ਏਕੰਕਾਰ ਵਰਣੇ ਦੂਜਾ ਨਾਨਕੇ ਸਮਾਈ ਇਸ ਕਰਤੇ ਵੋ ਕਿਉਂ ਕਰ ਰੱਖੋ ਅਪਰੋ ਤੁਲਿਓ ਨਾ ਜਾਈ ਮਾਇ ਕੇ ਦੇਵਾ ਨੇ ਪ੍ਰਾਣੀ ਝੂਠ ਗੌਰੀ ਪਾਈ ਲਾ ਮੋਹ ਤਾਇ ਗੁ ਤੀਪਤ ਫਿਰ ਪੁ ਤਾਈ ਇੱਕ ਸਿਰੇ ਤਾਂ ਗਤ ਮਤ ਭਾਵੇ ਆਉਣਿਆ ਰਾਈ ਇੱਕ ਚਾਰ ਰੰਗ ਇੱਕ ਰੂਪ ਮੁਣੇ ਅਗਨੀ ਸਰੂਪ ਇੱਕ ਪਾਵਰ ਵਾਇ ਤੈਲੋ ਏਕ ਬੂਜੈ ਸੁਜੇ ਪਤ ਹੋਏ ਗਿਆਨ ਧਿਆਨ ਲੈ ਸੰਸਾਰ ਹੈ ਗੁਰਮੁਖ ਵਿਲਾ ਕੋਲ ਹੈ ਜਿਸ ਨੂੰ ਦੇਹ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੇ ਆਖ ਸੁਣਾਏ ਊਰਮ ਤੂਰਮ ਜੋ ਤੂੰ ਅਜਾਲਾ ਤਿੰਨ ਪਵਨ ਗੋ ਮੈਂ ਗੁਰ ਗੋਪਾਲਾ ਉਗਿਆ ਸੂਰਤ ਸੁਰੂਪ ਦਿਖਾਵੇ ਕਰ ਕਿਰਪਾ ਆਪਣੇ ਕਰਵਾਵੇ ਊਨ ਵਾਸੇ ਨੀਜਰ ਧਾਰਾ ਉਤਮ ਸਭ ਸੁਭਾਰਨ ਆਲਾ ਇਸ ਇੱਕ ਜਾਣੇ ਪਿਓ ਆਪੇ ਕਰਤਵ ਆਪੇ ਦੇਉ ਉਗੇ ਸੂਰਤ ਸੰਘਾਰੇ ਉੱਚੋ ਦੇ ਸ਼ਬਦ ਵਿਚਾਰੇ ਉਪਰਵਾ ਤੈ ਲੋਈ ਆਪੇ ਕਰ ਕਦੇ ਸੁਣੇ ਸੋਈ ਉਹ ਵਿਦਾਤਾ ਮੰਤਨ ਦੇਵ ਦਾਤਾ ਮਨ ਮੁਖ ਸੋਏ ਪ੍ਰਭੂ ਜਗ ਜੀਵਨ ਮਾਏ ਅਵਰ ਨ ਕੋਏ ਨਾਨਕ ਨਾਵਰ ਤੇ ਪਤ ਹੋਏ
रायत कारू रण लु जय मनु मारू रात करंग राता तिव जुग चारे जाता जिंजाता चि जे आतन हसी राम रे भाई अंतर साव सातिले लाई रोसना की जय मत रहने संसारे राजे राय रंकनी रहण जय जो चार रहन गहन दे रहे न कोई किसा क्रोप न दी एक शब्द राम नाम नाम रोद देवे मतमती लाजमती मर गई घुंगड़ को चली सात मनी बावरी सिरे समी प्रेम भलाई रली से हूं मन में साब नंद लारती लाली भय गुरु भय निचंद ला नाम रत्न जाप सार लाभ लो बुरा अहंकार लाड़ी चाड़ी लाइतवार मंद मन मुख अंध मुग्ध गवार लाए कारण आए जागो मजूर गए अटगाए ठग ला ना पूजी बैसाओ नानक सची पा सचा पासाओ आय भगुता जम जग जम पंत आई मिटना न मिटन को सम्राथ आद सैलो नीच कर हो आदि निवैज दोए आतो जो मुख सियाना भगू न जग पौरन समय बाते सोए जिसु कृपाए ते प्रगट होए जुग जुग था पुत्र नर भय जन्म मरणी तंदा तैर जो जिसे तू आपे आप पाए आपे खड़ ताप आप गोच तंदे लय जो जो जी मनो होई कर चा सुख सुख होई नामू ना मुक्त के होई बना बै भरो शरीर क्यों न मिले काटे मन पीर बाल बढ़ाओ आवे जाए क्या ले आया क्या पल ले पाए बिना छोटा सोता है लाहर मिले जहाँ देश बुझाए वंज पार वंजे बापारी बिना में कैसी पसारी गुरु जारे ज्ञानी सोए गुण में ज्ञान प्राप्त होए गुणदाता बेला सुंदर सची करनी गुर विचार अगम गोचर कीमत ने पाए था मिले जाले मलाई गुण ते गुण सारे नीत नानक घर में मिले मीत काम क्रोध काया को काले जो कंजन सो आगे डाले जगत पशु का अहंकार कसाई कर करते करनी कर पाई जिन की तीत न जिन की तीत कीमत पाई और क्या किए किस कह न जाए खोज खोजत खोजत खोजत अमृत पिया क्यम गई मत सतगुर खरा खरा के सब खरा तीन चारे खा पीए नी जाने क्रम जा शब्द पछाने हद चीत मन मन मान गुर ना पछाना गंग विगंतर वास गंगा सहज निवास गय नवे अन जाए गुरु तार है लो लाए गगन अवनाथ जोनी हत चीत समा सुनी आर नाम चेत फिर पवना जोनी गुरम सार होर नाम होनी कार दर फिर था कि वो तेरे जात संग अंत नहीं मेरे किते माँ पिता सुत दिया किते गुर चेले पनुआ पाचे गुरते मुक्त नुआ के तिनर वर एक समाल गुरु मन जी प्रवनाल दैस दस ढूंढ रहे कर मैं पाया मिल पाया सतगुरु मिल लाया गुरम गावे गुरम गोले गुरम तोत लावे तुले गुरम गवाई जय संग पर मैल जाए कलंक गुरुनाथ वेद विचार गुरु मन चज चार गुण सामर्थ है सार ना गुरु पावे पार चंचा चितन रही था है चोरी मेरे अंगूरी खाए चनक मलो धारे चीत चेरी वन चेत नथनी तो चीत न चंत दिशे सब को चेत सब हो चीज दे रच अन्ना मुक्त व्या पशु कर जाए चीज दे कुले कगंड हो चे नित को जगहंड तू साब से समकर जाने बंधन काट मुक्त करवाने चाचू चाक बुलाना लिखा किरत रहे परमाना चीज जो मंजरवा सुरका लुका चीज कोई सवाल जापे आप प्रभु थे लियो जुग जाता वरना कोई जो पाए तो रखो राग जा जापो देव पासक जाओ जरा जाओ तो पाओ जा तू है समझा माओ जा जा कर जो जी कर्म लिया भी सुनी चाक बोलने क्या जग सुबाद चूरे मरे दिखे बस परमाद जन्म है नी जी मनु आसा वा चले पे असना चा चुर चुर चक मटी रल जाए कान जा फे आर गुण गाए पाए नवन द्वार के नाए अपने देवे सह सवाए
ਯਨੋ ਵਲੇ ਆਪੇ ਬੂਜੇ ਆਪੇ ਸੰਜੀ ਆਪੇ ਸੁ ਗੁਰ ਕਿਆ ਵੰਸ ਮਾਵੇ ਨਿਰਮਲ ਸੁਚੋ ਸਾਚੂ ਸੁਚੇ ਸਾਚੂ ਪਾਵੇ ਗੁਰਸਾਰਤਨੀ ਨਹੀਂ ਤੋੜ।

टूटे बाद हूं मैं गई टूट प्रीत गई प्रभोल ध्रुव पर चढ़ी ढोल टूटे कंड पड़े विचार सब दी कर कासा लाभ सच नोटा त्रिपुण डाकर प्रीत मोटा ठग नु रखो ठाए ठग मुई आगुण बताए ठग सुभाई नार बोते पीस खड़े खिरिया प्रगट जाती ठग रुआई मैर बुलाई डक न पाई सब सुवारी सच भी हरी सह सुहा गुंडा गुरधारी डोल तोल देख गई पटे ची सुगा ढपन सुपन नहीं वंडर विंटी बार डर मुई कर अपने डिटी खंस जान नुंडा रखे गुरु अपने निर्बुना बखान डुगर वास तिका गणी जब देखा नहीं दूर तिकन मारी सत मन अमृत पिया भरपूर देख दे आखे सब कोय जय पावित दे गुरुद्वारे देसी तिसान वारे सोए टूंड डोलो अपरो डैट पवन करार वारे दैट डैट मैं ओले निकसे पार मर जाची अर मलय हो तिन गे ओ बल जाओ तिनी तूड़ा गुलिये संगन मेल मलाओ मन दिया गुरु अपने पा निर्मल ना हो जिनी नाम दिया तिसे वाओ तिस बलिहारे जाओ जो सारे सुट है सी तेरा वरना को एक बसाए ते समलाओ तम तम दुख ना होए ना को मेरा गितगने ना को हुआ न होगा आमण जान बुझे तुझा ब्यापे रोग नामुने आदमी कलर खाद ग्रंथ बनना वह के छुटिया जार साथ लांत गणत गणावे खरी अगणत सचा सोए अज्ञानी मती आए गुरमुन ज्ञान होए टूटी तंत्र भाव की बाजे नहीं भजोग विछड़िया मेले प्रभु नार का संजो तरव काया पंक मान तर पंकी पांचो ताचु गए मलेख से तिनको भार सुना रंच उड़े बेगल बेगल है तागे चोगनी पंक तुटे पाई बड़ी अगुण पीड़ बनी बिरसा जी क्यों छुटी अर्गुण कान मणि आप जड़ा है छुटी है बड़ो आप धनी को बरसा जी छुटी है कृपा आप करे अपने आप बढ़िया जे पावे तें दे सार तिरकम पे जी हड़ाओ तन भूना होए तन मान सच कहे काज न विटे कोए तिर नारायण सिर गुरु तिर सचा विचार सर नार नाथा नाथो निधारा आधार सर्वे तंत नहीं तू दाता दाता जा देख देख तू अंत न पारा बार थांत नंद रावरिया गुरु साहब जी विचार नंगया दान देसी बड़ा आगम पार दया दान दया तू कर कर देखना दया करे प्रभ मेल है खन में टाई उसार दाना तू भी ना तू ही दाना के सिर दान दाल दो पांच नौ दुख दलनो गुरु ज्ञान त्यान तन गया वे चूरिए तन में चीट कवार तन वेली दंद सच संचार निर्मना पिया तन गया त जान दे रचे रंग एक मन दे सिर पिया भी करते की टेक तावत रह गए मन में शब्द नंद दुनिया साज न पह बेटे गुरु गोविंद मन में फैती ढूंढ रही बात रही कर बार सर्ग मेली मिल रही जन्म दुख नार नाना कर तो न झूठिए बिन गुण जमपुर जाए ना तसे नो अगुण पिट बताए ना तुझ ज्ञान त्यान ना ते तन ध्यान मेरे नावे निर्भव का क्या जान अभिमान ठाकरी के बड़ा हाथ नहीं न पार न ससे रंगले किस पे करी पुकार नान प्रभु रज करी मिले मिलन हार जिन बिछोड़ी समय से गुर की तपार पापुरा पापी को प्यारा पापले पापे पासारा पर पाप जाने आ न सो बजो संताप नायक बड़न तो क्यों रहे क्यों मंजे जमकाल कब नाना विसरे झूठ बुरा के काल मंजन जाली बेड़िया पिंजन जाला माए बिना में क्यों छुट्टी है पापे पजे बचाए फिर पर फाही फांसी को हुआ प्रवचन आप क्या हुआ फा चुके नित बूझे सतगुरु मिले ताकि तुझे मछली वादी जम जाल ब्रह्मदाते मुक्त बाल फिर पर आवे फिर पर जाए करंग रच रहे लिवलाए यूटे फिर पास न भाए बीरा बीरा करे वीर भाई बेरा बीर जा करे अपने बहन भरे जल जाए बावल के घर बैठी बाली मेले ने जलोड़े पर कहानी सगो सेवे थे बलो ज्ञान भजो जुनाओ को सत गोर सास मले ठाकुर अपने आईया जे पावे ता दे वाणी बिलप चासी जे को गुरमुख होए वाणी महापुर की निज करवासा होए पान मकड़िए काड़ काड़ पजे टाइव सारे उसरे टाहे
ਸਭ ਕਹਿ ਵੀ ਪ੍ਰਭੂ ਕਹਿ ਸਬਰ ਵੇ ਪ੍ਰਭਾਏ ਪ੍ਰਾਣੇ ਭੇਦ ਬਣਵਾਨੇ ਬ੍ਰਹਮਾ ਗੰਕਿਆ ਪਾਈਏ ਗੁਰੂ ਗਿਆਨ ਡੋਰੀ ਪ੍ਰਭ ਕੀ ਚੀ ਪਾੜੀ ਗੁਰ ਗਿਆਨ ਡੋਰੀ ਪ੍ਰਭ ਕੜੀ ਜਿਨਕ ਚੇਤਨ ਜਾਈਏ ਯਾਰ ਗੁਣ ਗਾਏ ਸੁਧਾਰਨਾ ਦੇ ਬੋਲ ਨਾ ਪੱਛੋ ਤਾਈ ਪਵੇ ਪਾਲੇ ਗੁਰੂ ਭੂਆ ਨੀ ਕਰ ਵਸ ਪਾਈਏ ਪਵੇ ਪਵ ਮਾਰ ਬੁੜਾ ਸੁਣਾ ਸਤਰੀ ਏਕ ਪ੍ਰਸਾਈ ਜਾਪੋ ਜੀ ਜਿਨੇ ਜੀਵਤਿਆ ਮਰੀਏ ਮਾਇਆ ਮਾਇਆ ਕਰਮ ਹੈ ਮਾਇਆ ਕਿਸੇ ਨਾ ਸਾਥ ਹੰਸ ਲੈ ਡੋਬਣਾ ਮਾਇਆ ਬੋਲੀ ਆਤ ਮੈਂ ਝੂਠਾ ਜਮਝੋਆ ਗੁਣ ਚੱਲੇ ਨਾਲ ਮਨ ਮੈਂ ਮਨ ਉਲਟੋ ਮਾਰੇ ਜੀਣ ਹੋਵੇ ਨਾਲ ਮੇਰੀ ਮੇਰੀ ਕਰਮੇ ਬਿਨਾਂ ਮੈਂ ਦੁੱਖ ਭਾਲੂ ਗਣ ਮੰਦਰ ਮਹਿਲਾ ਗਾਉ ਜੋ ਬਾਜੀ ਦੀਵਾਨੂ ਨਾ ਸੁੱਚੇ ਵਾਣੂ ਝੂਠਾ ਬਣ ਜਾਣ ਆਵੇ ਚਲ ਸਰੂਪ ਹੈ ਆਪੇ ਜਾਣ ਸੁਜਾਨ ਜੋ ਆਵੇ ਸੇ ਜਾਇ ਬਣਵਾਏ ਗਏ ਪਿਤਾਏ ਲੱਖ ਚੁਰਾਸੀ ਮਹੀਨੇ ਕਠਿਨ ਵਧੇ ਉਤਾਏ ਸਿਜਨ ਉਭਰੇ ਜਨ ਹਰ ਪਾਇਆ ਤੰਦਾ ਮੂਆ ਬੂਤੀ ਮਾਂ ਜੂਦੀ ਸੇ ਚੱਲ ਸੀ ਕਿਸ ਵਾਤਮੀਤ ਕਰੇ ਹੋ ਜੋ ਸਭ ਆਪਣਾ ਤਨ ਨੂੰ ਅੱਗੇ ਦੇ ਅਦਰ ਕਰਤਾ ਤੂੰ ਇਹ ਕੀ ਮੈਂ ਓਟ ਗੁਣਗੇ ਮਾਰੀ ਕਿਉਂ ਮੋਈ ਸਬਦ ਰਹੀ ਮਨ ਝੋਟ ਰਾਣ ਰੌਣ ਕੋ ਰਹਿ ਰੰਗ ਤੰਗ ਫਕੀਰ ਬਾਰੀ ਆਪੋ ਆਪਣੇ ਕੋਈ ਨਾ ਬੰਦੇ ਤੀਰਾ ਬੁਆ ਵੀ ਬਾਬਲਾ ਸੂਰਸ ਗਾਉ ਮੈਂ ਤੈਨੂੰ ਗੁਣ ਚਰਮਈ ਬਿਣ ਬਗੁਣ ਕਿਉਂ ਕਰ ਜਾ ਗੁਣਿਆ ਗਣ ਲੈ ਪ੍ਰਮ ਲੈ ਕਿਉਂ ਤੈਨੂੰ ਮਿਲੋ ਪਿਆਰ ਤਿਨੀ ਜਸੀ ਥੀ ਰਾ ਜਾਪ ਅਬਰਦੇ ਮੁਰਾਰ ਅਬ ਗੁਣੀ ਭਰਪੂਰ ਹੈ ਗੁਣ ਵੀ ਵਸੇ ਨਾਲ ਮਿਣ ਸਾਧੂ ਗੁਣ ਨਾ ਜਾਪੇ ਜ ਸ਼ਬਦ ਕਰੇ ਵਿਚਾਰ ਲਤ ਕਰੀਆ ਕਸੋਂ ਲੈ ਅਬ ਜੋ ਲਖਾਏ ਕਰ ਕਮਾਵੇ ਸਿਰ ਤਰੀ ਲਾ ਬੱਲੇ ਪਾਵੇ ਲਾ ਲੋ ਪਰਿਆਇਆ ਛੁੜ ਮਨੋ ਸਾਰ ਗੜ ਦੋਈ ਪਾਸਾ ਕੀ ਕਦਨਾ ਵੇ ਆਰੂ ਚਾਕਰ ਗਈ ਕਸੂਗਾ ਸਹੁਰੇ ਉੱਤਰ ਦੇ ਬਜਕ ਪਾਏ ਆਪਣਾ ਤਤਨ ਵੈਸੇ ਸੇ ਪ੍ਰੀਤਮ ਵੱਤ ਵਡਿਆਈਆਂ ਜੈ ਪਾਵੇ ਤੈ ਦੇ ਆਪ ਕਰੇ ਕਿਸ ਆਖੀਏ ਆਵਰ ਨ ਕੋਏ ਕਰੇ ਵੀ ਜੋ ਸੁਜੋ ਕੋ ਨੀ ਬੈਦੁਲੀ ਚਾ ਪਾਏ ਨਰਕਣ ਵਾਇ ਨਰਣ ਸੱਚ ਸੱਚ ਨਾਇ ਵਰਤਨ ਢੂੰਡ ਫਿਰ ਰਹੇ ਮਨ ਮੈਂ ਕਰੋ ਵਿਚਾਰ ਲਾਰਤੀ ਬਹੁ ਮਨ ਕੀ ਸਤੂ ਹਰ ਭੰਡਾਰ ਉਤਮ ਅਵ ਪ੍ਰਭ ਮਿਲੈ ਇੱਕ ਮੁਨੇਕੇ ਪਾਏ ਨਾਨਕ ਪ੍ਰੀਤਮ ਰਸ ਮਿਲੈ ਲਾਰੇ ਪਰ ਥਾਏ ਰਚਨਾ ਰਾਚੋ ਜਨ ਰਚੀ ਜਨ ਸਿਰਿਆ ਆਕਾਰ ਗੌਰਮੁਖ ਵਿਅੰਤਿਆਈ ਅੰਤਨ ਪਰ ਬਾ ਰੂੜੇ ਰਾੜੇ ਰੂੜਾ ਜੋ ਸੋਈ ਤੁਮ ਰਾਜਾ ਬਣ ਕੋਈ ਰਾੜੇ ਗੜ ਤੁਮ ਨਾਉ ਅਰ ਵਸੇ ਮਨ ਮਾਏ ਗੁਰ ਥਈ ਅਰ ਪਾਈਏ ਮਤ ਕੋ ਭਰਮ ਬਲਾਏ ਸੁਖਸਾ ਸੱਚ ਜਿਸ ਵਰਤਨ ਰਸ ਗੌਰਮੁਖ ਪੂਰਾ ਤਿਸ ਰੂੜੀ ਬਾਣੀ ਅਰ ਪਾਇਆ ਗੁੱਸਾ ਦੀ ਵਿਚਾਰ ਆਪ ਗਿਆ ਜੋ ਕੱਟੇ ਹਰ ਪਾਇਆ ਨਾਰ ਸੋਨਾ ਰੂਪਾ ਸੰਚੇ ਮਤਨ ਗਾਚਾ ਵਿਕਸ਼ਾਰੂ ਸਭ ਸੁਦਾਏ ਸੰਦੋ ਖੁਆਰ ਸਚਿਆ ਰੇ ਸਾ ਸੰਚਿਆ ਸਚ ਨਾਮ ਮੋਲ ਵਰਨਣ ਵੈਰੂ ਜਲਾਉ ਪਾ ਸਚੀ ਸਚ ਬੋਲੂ ਸਚਨ ਮਿਸ ਜਾਣ ਤੂੰ ਤੂੰ ਸਰਬ ਤੂੰ ਅੰਸੋ ਸਚੋ ਟਾਕਰ ਮਨ ਸੇ ਬਲਿਆਰੀ ਤਿਸ ਮਾਇਆ ਮਮਤਾ ਮੋਣੀ ਜਿਨ ਕੀਤੀ ਸੂਲੇ ਜਹਾਨ ਵਿਖਿਆ ਅੰਮ੍ਰਿਤ ਇਕ ਹੈ ਬੁਜੇ ਭਰੁਸ ਜਹਾਨ ਖਿਮੋ ਏ ਕਾਬੂ ਹੈ ਖੂਨ ਲੱਖ ਸੰਗ ਗਣਤ ਨਾ ਆਵੇ ਕਿਉਂ ਗਣੀ ਖਾਵੇ ਵਸਾਂ ਖਸਮ ਜਾਣੇ ਆਪਣਾ ਖੁੱਲੇ ਬੰਧਨ ਪਾਏ ਸਾਧ ਮੈਲੀ ਕਰਾ ਤੂੰ ਕਿ ਮਸਾ ਸੁਖ ਪਾਏ ਖਜ ਕਰਾਉ ਤਨ ਧਿਆਨ ਹੈ ਤੂੰ ਆਪੇ ਵਸਰੀ ਰਮਨ ਤਨ ਮੁਖ ਜਾਪੇ ਸਦਾ ਗੁਣ ਤਨ ਮਨ ਧੀਰ ਹਮੇ ਕਰ ਬਿਕ ਪਾਏ ਸੀ ਵੀ ਜੋ ਵਤ ਵਗਾ ਜੰਦ ਪਾਏ ਵਿੱਚ ਪਾਨ ਕਰਤਾਲ ਕੋ ਪਾਉ ਸਿੱਟੇ ਪਿਉ ਨਾ ਜਾਣੇ ਕੋਈ ਸਟਕ ਨੇ ਚੋਏ ਸੰਪੇ ਕੋਈ ਸਿਧਿਆਈ ਸੰਪੇ ਭਰੁਲ ਕੇ ਕੀ ਪਾਈ ਸੰਪੇ ਕਰਨ ਚੱਕਰ ਚੋਰ ਸੰਪੇ ਸਾਥਨ ਜਾਲੇ ਸੱਚੇ ਨਹੀਂ ਦਰਗੇ ਮਹਾਨ ਵਾਰਸ ਪੀ ਛੁਟੇ ਹਰ ਰਸ ਪੀਵੇ ਛੁਟੇ ਨਦਾਨ ਹੇਰੇ ਸਗਈ ਹੋਏ ਰਹੇ ਹੈਰਾਨ ਆਉ ਕਰਤੀ ਮੈਂ ਮੋਈ ਸਭ ਰਹੇ ਮਨ ਗਿਆਨ ਹਰ ਡੋਰ ਕੰਗਨ ਗਣੇ ਕਰਤਾ ਕੀ ਸੀਕਾਰ ਮਿਲ ਪ੍ਰੀਤਮ ਸੁਭ ਪਾਇਆ ਸਗੁਣ ਗੁਰੂਵਾਰ ਨਾਨ ਗੁਰੂ ਪਾਇਆ ਸੋ ਪ੍ਰੀਤ ਪਿਆਰ ਹਰ ਬਿਨ ਕੇ ਸੁਭ ਪਾਇਆ ਦੇਖੋ ਮਨ ਵਿਚਾਰ ਹਰ ਪਰਣਾ ਹਰ ਬੂਝਣਾ ਚੁਰ ਕੋ ਪਿਆਰ ਹਰ ਜਪੀ ਹਰ ਰਿਹਾਈਏ ਹਰ ਕਾ ਨਾਮ ਆਧਾਰ ਲੇਖ ਨਾ ਮਿਟੇ ਸੀ ਜੋ ਲਿਖਿਆ ਕਰਤਾਰ
ਅਪੇ ਕਾਰਨ ਜਿਨ ਕੀਆ ਕਿਰਪਾ ਭਗਤਾਰ ਕਰਤੇ ਰਾਤ ਬੜਿਆਈਆਂ ਬੂਜੋ ਗੁਰ ਵਿਚਾਰ ਲਿਖਿਆ ਫੇ ਨਾ ਸਿੱਖੇ ਭਾਈ ਤਿਉਂ ਸਾਰ ਨਤਰੀ ਸੁਪਾਇਆ ਨਾਨਕ ਸਾਧੂ ਵਿਚਾਰ ਮਨ ਮੁਖ ਭੁੱਲੇ ਪਚਮੇ ਬੁਰੇ ਗੁਰ ਵਿਚਾਰ ਜੇ ਪੁਰਨ ਨਾ ਵੀ ਤਿਸਕਾ ਕਿਉਂ ਕਰਕੇ ਆ ਜਾਏ ਬਲਿਆਰੀ ਗੁਰੂ ਆਪਣੇ ਜਨ ਹਿਰਦੇ ਦਿੱਤਾ ਦਿਖਾਏ ਪਾਦਾ ਬੜਾ ਖਿਆ ਵਿਦਿਆ ਵਿੱਚ ਰਹਿ ਸਹਿ ਸੁਭਾਇਆ ਵਿਦਿਆ ਸੁਦੇ ਤਾਤਰੇ ਰਾਮ ਨਾਮ ਲਿਵਲਾਏ ਮਨ ਮੁਖ ਵਿਦਿਆ ਬਿਰਕਦਾ ਬਿਖਟੇ ਬਿਖਾਏ ਮੂਰ ਸਾਧਨਾ ਵਚੀ ਨਹੀਂ ਸੁਬੂਜ ਨ ਕਾਏ ਪਾਦਾ ਗੁਰੂ ਆਖੀਏ ਚਾਟਣਿਆ ਮਾਧੇ ਨਾਮ ਸਮਾਲੋ ਨਾਮ ਸੰਗਰੋ ਲਾਹ ਜਗ ਮੇਲੇ ਸੱਚੀ ਪੱਟੀ ਸੱਚ ਮਨ ਪੜੀਏ ਸਭ ਸੁਸਾਰ ਨਾਨ ਸੋ

0: ਸਤਿਗੁਰ ਪ੍ਰਸਾਦ ਸਿਸਵਾ ਗੁਰੂ ਵਸਣ ਬੈਠੇ ਸੰਸਵਾ ਜੇ ਕਰੋ ਤਿਸਵਾ ਗਿਰਾ ਰਸ ਮਾਰੀ ਸੱਚਾ ਆਪਰ ਅਪਾਰੋ ਮਾਠ ਘਾਟ ਕਰੀ ਤਰਵਾਗੇ ਤਨ ਮਨਵਾਗੇ ਦਿਓ ਨਵ ਸੰਤ ਮਿਲੇ ਸੱਚ ਪਾਏ ਸਹਿਜ ਪਾਏ ਸੱਸ ਲਿਓ ਕਬ ਵੇ ਸਸੁ ਚਾਹੋ ਸਤ ਸਬਦ ਬਿਨ ਮੁਕਤ ਨਾ ਕੋਈ ਰਾਓ ਕਬ ਨੂੰ ਤੁਮੇ ਕਿਆ ਨਾਉ ਤੁਮਾਰਾ ਕੁਣ ਮਾਰ ਕੁਣ ਸੁਆਓ ਸਾਚ ਕੋ ਅਰਦਾਸ ਮਾਰੀ ਸੰਜਣਾ ਬਲ ਜਾਓ ਕਹਿ ਵੇ ਸੁ ਕਹੀਏ ਬੋਲੇ ਰਹੀਏ ਬੋਲੇ ਕਹਿ ਵਾਈ ਕਹਿ ਜਾਓ ਨਾਨਕ ਬੋਲੇ ਸੁਣਵੈ ਰਾਈ ਕਿਆ ਤੁਹਾਰਾ ਰਾਓ ਕਿਉਂ ਤੁਮਾਰਾ ਰਾਓ ਘਟ ਘਟ ਬਸ ਨਿਰੰਤਰ ਰਹੋ ਚਲੇ ਸਤਿਗੁਰ ਭਾਏ ਸਹਿਜੇ ਅਕਮ ਸਦਾਏ ਨਾਮ ਸਦਾ ਰਜਾਏ ਅਸਣ ਬਸਤ ਨਾਰਾਇਣ ਅਸੀ ਗੁਰਮਤ ਪਾਏ ਗੁਰਮੁਜੇ ਆਪ ਜਾਣੇ ਸਾਚੇ ਸੋਚ ਸੁਮਾਏ ਦੁਨੀਆਂ ਸਭ ਦੂਤ ਤਰੀਏ ਕੁਕਰ ਬਹੀਏ ਪਾਰੋ ਚਾਰ ਬਿਟ ਬੋਲੇ ਉਦੂ ਨਾਨਕ ਹੋਏ ਸੱਚਾ ਵਿਚਾਰੋ ਆਪੇ ਅੱਕੇ ਆਪੇ ਸਮਝੇ ਕਿਆ ਉਤਰ ਦੀ ਜੈ ਸਾਚ ਕਹੋ ਤੁਮ ਪਾਰ ਕਰਾਵੇਂ ਤੁਸੀਂ ਕਹਿ ਬੈ ਸੁਣ ਦੀ ਜੈ ਜਸੇ ਜਲਮ ਕਮਲ ਮੁਕਰਾਈ ਜੈ ਜਲਮ ਕਰਮ ਨਿਰਾਲ ਮੁਰਗਾਈ ਨਿਸਾਣੇ ਸਭ ਆਪ ਸਾਹਿਬ ਤਰਿਆ ਨਾਨਕ ਨਾ ਬਖਾਣੇ ਰਹਿ ਕਾਂ ਤੇ ਕੋ ਮਨ ਵਸਿਆ ਸਮਾਨ ਰਸ ਹੁਕਮ ਜੋ ਦਿਖ ਦਵਾਏ ਨਾਨ ਤਾਕਾ ਦੱਸੋ ਸੁਣ ਸੁਆਮੀ ਉਦਾਸ ਮਾਰੀ ਪੁੱਛੋ ਸੱਚ ਵਿਚਾਰੋ ਰੋਸ ਨਗੀ ਜਾ ਉਤਰ ਦੀ ਜੈ ਕੋ ਪਾਈਏ ਗੁਰਦੁਆਰੋ ਹੇ ਮਨ ਚਾਲ ਤੂੰ ਸੱਚ ਕਰ ਵੈਸੇ ਨਾਨਕ ਨਾਮ ਉਧਾਰੋ ਆਪੇ ਮੇਲ ਮਲਾਏ ਕਰਤਾ ਲਾਗੇ ਸੱਚ ਪਿਆਰੋ ਹਾਟੀ ਵਾਟੀ ਰਹਿ ਨਾਲੇ ਰੁਖ ਵਿਰਗ ਧਿਆਨ ਹੈ ਕੰਧ ਮੂਲ ਆਹਾਰੋ ਖਾਈਏ ਉਦੂ ਬੋਲੇ ਗਿਆਨੇ ਤੀਰਥ ਨਾਈਏ ਸੁਖ ਪਲ ਪਾਈਏ ਮੈਂ ਲਾਗੇ ਕਾਈ ਗੋਰ ਭੂਤ ਲਹੀੜਾ ਲੋਪੈ ਜੋਗ ਜੁਬਿਤ ਸਾਈ ਹਾਟੀ ਬਾਟੀ ਨੀਂਦ ਨਾਵੇ ਪਰ ਚਿੱਤ ਨਾ ਡੁਲਾਈ ਬਿਨਾਵੇ ਮਾਟੀ ਕਨ ਡਿਗੇ ਨਾਨਕ ਭੂਖ ਨਾ ਜਾਈ ਹਾਟ ਪਟਣ ਕਰ ਗੁਰੂ ਦਿਖਾ ਸਹਿਜੀ ਸੱਚ ਵਪਾਰੋ ਅਖੰਡ ਨਿੰਦਰ ਹਾਲ ਪਤਿਆ ਆਹਾਰ ਨਾਨੂ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੋਗਿੰਦਰਾ
1: ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਹਰੋਂ ਅੰਤਰ ਏਕ ਸਰੇਵ ਹੋ ਖਟ ਦਰਸ਼ਨ ਕਾ ਖਟ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਏ ਪੁਰਖਾ ਬਹੁਤ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਝੇ ਯੋਗ ਜੁਗਤ ਪਾਈਏ ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋਮੇ ਮਮਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੇ ਸ਼ਬਦ ਸੋ ਸਮਝ ਪਰੀ ਖੰਥਾ ਝੋਲੀ ਭਰਪੂਰ ਰਹਿਆ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੇ ਗੁਰ ਕੀ ਬਾਤ ਖਰੀ ਉਂਦੂ ਖੱਪਰ ਪੰਚ ਪੂ ਟੋਪੀ ਕਾਇਆ ਕੜਾਸਨ ਮਨ ਜਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਵਨ ਸੋ ਮੁਕਤਾ ਕਵਨ ਸੋ ਜੋਗਤਾ ਕਵਨ ਸੋ ਅੰਤਰ ਬਾਹਰ ਜੋਗਤਾ ਕਵਨ ਸੋ ਆਵੇ ਕਵਨ ਸੋ ਜਾਏ ਕਵਨ ਸੋ ਤ੍ਰੈਭਣ ਰਿਹਾ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੋਗਤਾ ਮਨ ਮੁਖ ਬਿਨਸੇ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉਂ ਕਰ ਬਾਧਾ ਸਰਪਣ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤੱਤ ਵਿਚਾਰੇ ਸੋ ਗੁਰੂ ਹਮਾਰਾ ਦੁਰਮਤ ਬਾਧਾ ਸਰਪਣ ਖਾਧਾ ਮਨਮੁਖ ਹੋਇਆ ਗੁਰਮੁਖ ਲਾਧਾ ਸਤਿਗੁਰ ਮਿਲੇ ਅੰਧੇਰਾ ਜਾਏ ਨਾਨਕ ਹੋਮੇ ਮੇਟ ਸਮਾਏ ਸੁਨ ਨਿਰੰਤਰ ਦਿਸੇ ਦੀਜੇ ਮੰਦ ਉਡੇ ਨਾ ਹੰਸਾ ਪੜੇ ਨਾ ਕੰਧ ਸਹਿਜ ਗੁਫਾ ਘਰ ਜਾਣੇ ਸਾਚਾ ਨਾਨਕ ਸਾਚੇ ਭਾਵੇ ਸਾਚਾ ਕਿਸ ਕਾਰਨ ਗ੍ਰਹਿ ਤਜੋ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਬਖਰ ਕੇ ਤੁਮ ਬਣ ਜਾ ਰਹੇ ਕਿਉਂ ਕਰ ਸਾਥ ਲੰਘਾਵੇ ਉਪਾਰੇ ਗੁਰਮੁਖ ਸੋਜਤ ਭੈ ਉਦਾਸੀ ਦਰਸ਼ਨ ਕੇ ਤਾਈ ਭੇਖ ਨਿਵਾਸੀ ਸਾਚ ਬਖਰ ਕੇ ਹਮ ਬਣ ਜਾ ਰਹੇ ਨਾਨਕ ਗੁਰਮੁਖ ਉਤਰ ਸੋ ਪਾਰੇ ਕਿਤ ਵੈਦ ਪੁਰਖਾ ਜਨਮ ਬਟਾਇਆ ਕਾਹੇ ਕੋ ਤੁਧ ਇਹ मन लाया। कतबे दानसा मनसा खाई, कतबे जोत निरंतर पाई। बिन दांता क्यों खाइए सार, नानक साचा करो विचार। सतगुर के जन्मे गमन मिटाया, एन तराते ए मन लाया। मनसा आसा शब्द जुलाई, गुरमस जोत निरंतर पाई। त्रै गुण मेटे खाइए सार, नानक तारे तारण हार। आदको कवन विचार कथियले, सुन कहाँ कर बासो। ज्ञान की मुंद्रा कवन कथियले, कट कट कवन निवासो। काल का ठीगा क्यों जलाइए, क्यों निरपो कर जाइए। सह संतोख का आसन जाने, क्यों छेदे बैर आइये। गुर के शब्द होमे बख मारे, ता निज कर होवे बासो। जिन रच रचिया ते शब्द पछाणे, नानक ता का दासो। कहाँ ते आवे कहाँ ए जावे, कहाँ ए रहे समाई। ए शब्द को जो अर्थावे, तैत तैस गुर तैल ना तमाई। क्यों तत्ते अवगत्ते पावे, गुरमुख लगे प्यारो। आपे सुरता आपे करता, कोह नानक बिचारो। हुक्मे आवे हुक्मे जावे, हुक्मे रहे समाई। हुक्मे आवे हुक्मे जावे, हुक्मे रहे समाई। पूरे गुरते साच कमावे, गत मैत शब्दे पाई। आद को विचार आद को विस्माद विचार कथियले, सुन निरंतर वास लिया। अकलपत मुंद्रा गौर ज्ञान विचारियले, कट कट साचा सर्व जिया। गौर बचनी अवगत समाइये, तत् निरंजन सहजल है। नानक दूजी कारणा करनी, सेवे सिख जो खोज लहे। हुक्म विस्माद हुक्म पछाणे, जी जोगत सा जाने सोई। आप मेटे निरालम होवे, अंतर साच जोगी कहिए सोई। अवगतो निर्मायल उपजे, निर्गुण ते सुरगुण थिया। सतगुर परचे परम पद पाइये, साचे शब्द समाए लिया। एके को सच एका जाने, होम दूजा दूर किया। सो जोगी गुर शब्द पछाणे, अंतर कमल प्रगास थिया। जीवत मरे ता सब को सूझे, अंतर जाने सर्ब दया। नानक ता को मिले बड़ाई, आप पछाणे सर्ब जिया। साचो उपजे सा समावे, साचे सूचे एक मया। झूठे आवे ठवर ना पावे, दूजे आवा गौण पया। आवा गौण मिटे गुर शब्दी, आपे परखे बख्श लिया। एका बेदन दूजे व्यापी, नाम रसायन विसरिया। सो बूझे जैसा बुझाए, गुर के शब्द सो मुक्त पया। नानक तारे तारण हारा, होमे दूजा पर हरिया। मन मुख भूले जम की कान, पर कर जोहे हाने हान। मन मुख भरम पवे बेवान, बे मार्ग मूसे मंत्र मसान। शब्द ना चीने लवे कुवान, नानक साच रते सुख जान। गुरमुख साचे का भौ पावे, गुरमुख बाणी अकड़ कड़ावे। गुरमुख निर्मल हर गुण गावे, गुरमुख पवित्र परम पद पावे। गुरमुख रोम रोम हर त्यावे, नानक गुरमुख साच समावे। गुरमुख परचे वेद विचारी, गुरमुख परचे तरिये तारी। गुरमुख परचे सो शब्द ज्ञानी, गुरमुख परचे अंतर वैद जानी। गुरमुख पाजे अलख अपार, नानक गुरमुख मुक्त द्वार। गुरमुख कथ कथे विचार, गुरमुख निभे सुपरवार। गुरमुख जपिए अंतर प्यार, गुरमुख पाजे शब्द आचार। शब्द भेद जाने जानाई, नानक होमे जाल समाही। गुरमुख धरती साचे साजी, तस्में ओपत खपत सोबाजी। गुर के शब्द रपे रंग लाए, साच रतो पत स्यों कर जाए। साच शब्द बैन पत नहीं पावे, नानक बैन नामे क्यों साच समावे। गुरमुख आष्ट सिद्धि, सिद्धि सब बुद्धि। गुरमुख पाव जल तरिये सच सुद्धि। गुरमुख सार अपसर वैद जाने, गुरमुख पर बिरत निर्बिरत पछाणे। गुरमुख तारे पार उतारे, नानक गुरमुख शब्द ने सतारे। ਨਾਮੇ ਰਾਤੇ ਹੋਮੇ ਜਾਏ ਨਾਮ ਰਤੇ ਸੱਚ ਰਹੇ ਸਮਾਏ। ਨਾਮ ਰਤੇ ਜੋਗ ਜੋਗਤ ਵਿਚਾਰ, ਨਾਮ ਰਤੇ ਪਾਵੇ ਮੋਖ ਦੁਆਰ। ਨਾਮ ਰਤੇ ਤ੍ਰੈਭਣ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਨਾਮ ਰਤੇ ਸਦ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ, ਨਾਮ ਰਤੇ ਸੱਚ ਕਰਨੀ।

ਸੱਚ ਰੱਖਿਆ ਔਰ ਤਾਰ। ਗੁਰਮੁਖ ਰਤਨ ਰਹੇ ਲੈ ਬੁਲਾਏ, ਗੁਰਮੁਖ ਪਰਖੇ ਰਤਨ ਸੁਭਾਏ, ਗੁਰਮੁਖ ਸਾਚੀ ਘਰ ਕਮਾਏ, ਗੁਰਮੁਖ ਸਾਚੇ ਮਨ ਪਤਿਆਏ। ਗੁਰਮੁਖ ਲਖ ਲਖਾਏ ਤਿਸ ਭਾਵੇ, ਨਾਨਕ ਗੁਰਮੁਖ ਚੋਟ ਨਾ ਖਾਵੇ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗਹਿ ਮਾਨ। ਗੁਰਮੁਖ ਭਉ ਭੰਜਨ ਪ੍ਰਧਾਨ, ਗੁਰਮੁਖ ਕਰਨੀ ਕਾਰ ਕਰਾਵੇ, ਨਾਨਕ ਗੁਰਮੁਖ ਮੇਲ ਮਿਲਾਵੇ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘੱਟ ਘੱਟ ਭੇਦ, ਗੁਰਮੁਖ ਬੈਰ ਵਿਰੋਧ ਗਵਾਵੇ, ਗੁਰਮੁਖ ਬੈਰ ਵਿਰੋਧ ਗਵਾਵੇ। ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਬਿਨ ਗੁਰ ਭਰਮੇ ਆਵੇ ਜਾਏ, ਬਿਨ ਗੁਰ ਕਾਲ ਨਾ ਪਵਈ ਥਾਏ। ਬਿਨ ਗੁਰ ਮਨੁਆ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਬਿਨ ਗੁਰ ਬਿਸਰਿਅਰ ਦੱਸੇ ਮਰ ਬਾਟ, ਨਾਨਕ ਗੁਰ ਬਿਨ ਘਾਟੇ ਘਾਟ। ਜਿਸ ਗੁਰ ਮਿਲੇ ਤਿਸ ਪਾਰ ਉਤਾਰੇ, ਅਬ ਗੁਣ ਮੇਟੇ ਗੁਣ ਨਿਸਤਾਰੇ। ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੇ ਹਾਰ। ਤਨ ਹਟੜੀਏ ਮਨ ਬਣਜਾਰਾ, ਨਾਨਕ ਸਹਿਜੇ ਸੱਚ ਬਾਪਾਰਾ। ਗੁਰਮੁਖ ਬੰਧਿਓ ਸੇਤ ਵਿਧਾਂਤੇ, ਲੰਕਾ ਲੂਟੀ ਦੈਂਤ ਸੰਤਾਪੇ। ਰਾਮ ਚੰਦ ਮਾਰਿਓ ਹੈ ਰਾਵਣ, ਪੇਖ ਪਪੀਖਣ ਗੁਰਮੁਖ ਪਰਚਾਇਣ। ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ ਤਤੀਸ ਉਧਾਰੇ। ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖ ਦਰਗਹਿ ਪਾਵੇ ਮਾਨ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ। ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਧ ਨਾ ਪਾਏ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹੋਮੇ ਸ਼ਬਦ ਜਲਾਏ। ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹੇ ਸਮਾਏ। ਗੁਰਮੁਖ ਸੱਚ ਨਾਮ ਪਤ ਉਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਸ ਕਾ ਤੂੰ ਚੇਲਾ। ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਵਾਲੇ। ਇਸ ਕਥਾ ਕਾ ਦੇ ਵਿਚਾਰ, ਪਵ ਜਲ ਸ਼ਬਦ ਲੰਘਾਵਣ ਹਾਰ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧਨ ਚੇਲਾ। ਅਖਤ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸ਼ਬਦ ਜਿਸ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ। ਗੁਰਮੁਖ ਹੋਮੇ ਅਗਨ ਨਿਵਾਰੀ, ਮੈਣ ਕੇ ਦੰਦ ਕਿਉਂ ਖਾਈਏ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ। ਹਿਵੇ ਕਾ ਘਰ ਮੰਦਰ ਅਗਨ ਪਰਾਹਨ, ਕਵਨ ਗੁਫਾ ਜਿਤ ਰਹੇ ਉਵਾਹਨ। ਇਤ ਉਤ ਕਿਸ ਕੋ ਜਾਣ ਸਮਾਵੇ, ਕਵਨ ਧਿਆਨ ਮਨ ਮਨੇ ਸਮਾਵੇ। ਹੋ ਹੋ ਮੈਂ ਵਿੱਚੋਂ ਖੋਵੇ, ਹੋ ਹੋ ਮੈਂ ਵਿੱਚੋਂ ਖੋਵੇ, ਦੂਜਾ ਮੇਟੇ ਏਕੋ ਹੋਵੇ। ਜਗ ਕਰੜਾ ਮਨ ਮੁਖ ਗਵਾਰ, ਸ਼ਬਦ ਕਮਾਈਏ ਖਾਈਏ ਸਾਰ। ਅੰਤਰ ਬਾਹਰ ਏਕੋ ਜਾਣੇ, ਨਾਨਕ ਅਗਨ ਮਰੇ ਸਤਿਗੁਰ ਕੇ ਪਾਣੇ। ਸੱਚ ਭੈ ਰਾਤਾ ਗਰਭ ਨਿਵਾਰੇ, ਏਕੋ ਜਾਤਾ ਸ਼ਬਦ ਵਿਚਾਰੇ। ਸ਼ਬਦ ਵਸੇ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀਆਂ। ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਕਵਨ ਮੁਖ ਚੰਦ ਹਿਵੇ ਘਰ ਛਾਇਆ, ਕਵਨ ਮੁਖ ਸੂਰਜ ਤਪੇ ਤਪਾਇਆ। ਕਵਨ ਮੁਖ ਕਾਲ ਜੋਤ ਨਿਤ ਰਹੇ, ਕਵਨ ਬੁੱਧ ਗੁਰਮੁਖ ਪਤ ਰਹੇ। ਕਵਨ ਜੋਤ ਜੋ ਕਾਲ ਸੰਘਾਰੇ, ਬੋਲੇ ਬਾਣੀ ਨਾਨਕ ਵਿਚਾਰੇ। ਸ਼ਬਦ ਭਾਖਤ ਸੱਸ ਜੋਤ ਅਪਾਰਾ, ਸੱਸ ਕਰ ਸੂਰ ਬਸੇ ਮਿਟੇ ਅੰਧਿਆਰਾ। ਸੁਖ ਦੁੱਖ ਸਮ ਕਰ ਨਾਮ ਉਦਾਰਾ, ਆਪੇ ਪਾਰ ਉਤਾਰਨ ਹਾਰਾ। ਗੁਰ ਪਾਚੇ ਮਨ ਸਾਧ ਸਮਾਏ, ਪਣ ਬ ਨਾਨਕ ਕਾਲ ਨਾ ਖਾਏ। ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਵੇਂ ਦੁੱਖ ਕਾਲ ਸੰਤਾਪੇ। ਤੱਤੋ ਤਤ ਮਿਲੇ ਮਨ ਮਾਨੇ, ਦੂਜਾ ਜਾਏ ਇਕਤ ਘਰ ਆਨੇ। ਬੋਲੇ ਪਵਨਾ ਗਗਨ ਗਰਜੇ, ਨਾਨਕ ਨਹਿਚਲ ਮਿਲਣ ਸਹਿਜੇ। ਅੰਤਰ ਸੁਣਨ ਬਾਹਰ ਸੁਣਨ, ਤ੍ਰਿਬਣ ਸੁਣਨ ਮਸੁਣਨ।

चौथे सुने जो नर जाने तां को पाप ना पुनन न। घट घट सुन का जाने पेऊ आद पुरख निरंजन देऊ जो जन नाम निरंजन जराता नानक सोई पुरख विदाता। सुनो सुन कहे सब कोई एह न सुन कहां ते होई एह न सुन रते से कैसे जैसते उपजे तैस ही जैसे। ओए जन्म ना मरे ना आवे जाए नानक गुरमुख मन समझाए नौ सर सुपर दस में पूरे तय अनहत सुन बजावे तूरे। साचे राचे देख हजूरे घट घट साच रहया पर पूरे गुप्ती माणी प्रगट होए नानक परख लए सच सोए। सहच पाई मिलिए सहच पाए मिलिए सुख होवे गुरमुख जागे नींद ना सोवे। सुन शब्द परंपर तारे कहते मुक्त शब्द ने सतारे गुर की दीखिया सो सच राते नानक आप गवाए मिलन नहीं पराते। कुवैद च जावे सो कित ठाए कित तत ना बूझे चोटा खाए जमदार वादे कोई ना राखे बिन शब्दे ना ही पद साखे क्यों कर बूझे पावे पार नानक मनमुख ना बुझे गवार। कुबिद मिटे गुर शब्द विचार सतगुर भेटे मुक्त द्वार मोख द्वार। तत ना चीने मनमुख मल जल जाए दुरमट बिछड़ चोटा खाए माने हुक्म सबे गुण ज्ञान नानक दरगह पावे मान। साच बखर तन पल्ले होए आप तरे तारे पीस होए सहज रता बूझे पत होए ता की कीमत करे ना कोई जय देखा ता रह समाए नानक पार परे सच पाए। शो शब्द का कहां वास कथियले जय तरिये पप जल संसारो त्रै सत अंगल वाई कहिए तैस को कवन उदारो। बोले खेले अस्तर होवे क्यों कर आलख लखाए सुन स्वामी सच नानक पढ़वे अपने मन समझाए। गुरमुख शब्दे सच लब लागे कर नदनी मेल मिलाए आपे दाना आपे बिना पूरे भाग समाए। सो शब्द क्यों निरंतर वास लखन जय देखा तै सोई पवन का वासा सुन निवासा अकल कला कर अकल कला तर सोई। नदर करे शब्द घट में बसे बिचों भरम गवाए तन मन निर्मल निर्मल बाणी नामो मन बसाए। शब्द गुरु पाव सागर तरिए एतो तो एको जाने चहन बार नहीं छाया माया नानक शब्द पछाणे। त्रै सत अंगल वाई औदू सुन सच आहारो गुरमुख बोले तत बिरोले चीने अलख अपारो। त्रै गुण मेटे शब्द बसाए ता मन चूके हंकारो। अंतर बाहर एको जाने ता हर नाम लगे प्यारो सुख ना एड़ा पिंगला बूझे ता आपे अलख लखाए नानक तहते ऊपर साचा सतगुर शब्द समाए। मन का जियो पवन कथियले पवन कहां रस खाई ज्ञान की मुंद्रा कवन औदू सिद्ध की कवन कुमाई। बिन शब्दे रस ना आवे औदू होमे प्यास ना जाई। शब्द रते अमृत रस पाया साचे रहे अकाई कवन बुद्ध जित आस्था रहिए कित भोजन तिरपतासे नानक दुख सुख सम कर जापे सतगुर ते काल ना ग्रासे। रंग ना राता रस नहीं माता बिन गुर शब्दे जल बल ताता बिंद ना राख्या शब्द ना पाख्या पवन ना साध्या सच ना अराध्या सच ना अराध्या। अकथ कथा लह सम कर रहे तो नानका तो राम को लहे। गुर प्रसादी रंगे राता अमृत पिया साचे माता गुर बिचारी अगन निवारी अप्यो पियो आत्म सुख सारी। सच अराध्या गुरमुख तर तारी नानक बूझे को बिचारी ए मन मैगल कहां बसिए ले कहां बसे ए पवना कहां बसे सो शब्द औदू तां को चूके मन का पवना। नदर करे ता सतगुर मेले ता निज कर बासा ए मन पाए आपे आप खाए ता निर्मल होवे तावत बरज रहाए। क्यों मूल पछाणे आत्म जाने क्यों सस कर सूर समावे गुरमुख होवे
ਗੁਰਮੁਖ ਹੋਮੇ ਵਿੱਚੋਂ ਖੋਵੇ ਤੋ ਨਾਨਕ ਸਹਿਜ ਸਮਾਵੇ। ਇਹ ਮਨ ਨਹਿਚਲ ਹਿਰਦੇ ਵਸੀਲੇ ਗੁਰਮੁਖ ਮੂਲ ਪਛਾਣ ਰਹੇ, ਨਾਭ ਪਵਨ ਕਰ ਆਸਣ ਵੈਸੇ ਗੁਰਮੁਖ ਖੋਜਤ ਤਤ ਲਹੇ। ਸੋ ਸ਼ਬਦ ਨਿਰੰਤਰ ਨਿਜ ਕਰ ਆਸੇ, ਤ੍ਰਿਭਨ ਜੋ ਸੋ ਸ਼ਬਦ ਲਹੇਵੇ, ਖਾਵੇ ਦੁਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੇ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੇ, ਨਾਨਕ ਆਖੇ ਸੱਚ ਸੁਭਾਖੇ, ਸੱਚ ਰਪੇ ਰੰਗ ਕੱਬੂ ਨਾ ਜਾਵੇ। ਜਾਂ ਇਹ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੇ ਰਹਿਤਾ, ਨਾਭ ਕਮਲ ਸਥੰਭ ਨਾ ਹੋਤੋ ਤਾਂ ਪਵਨ ਕਵਨ ਘਰ ਸਹਿਤਾ। ਰੂਪ ਨਾ ਹੋਤੋ ਰੇਖ ਨਾ ਕਾਇਤਾ, ਸ਼ਬਦ ਕਹਾਂ ਲੈਵਲਾਈ, ਰਖਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ। ਵਰਨ ਭੇਖ ਸਰੂਪ ਨਾ ਜਾਪੀ, ਕਿਉਂ ਕਰ ਜਪ ਸਾਚਾ, ਨਾਨਕ ਨਾਮ ਰਤੇ ਬੈਰਾਗੀ, ਇਬ ਤਬ ਸਾਚੋ ਸਾਚਾ। ਹਿਰਦਾ ਦੇਹ ਨਾ ਹੋਤੀ ਔਦੂ ਤੋ ਮਨ ਸੁਣ ਰਹੇ ਬੈਰਾਗੀ, ਨਾਭ ਕਮਲ ਸਥੰਭ ਨਾ ਹੋਤੋ ਤਾਂ ਨਿਜ ਘਰ ਵਸਤੋ ਪਵਨ ਅਨਰਾਗੀ। ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਅਕਲੀਨ ਰਹਿਤੋ ਸ਼ਬਦ ਸੋ ਸਾਰ, ਗੌਣ ਗਗਨ ਜਬ ਤਬਹੇ ਨਾ ਭੁਲਾਈ, ਗੌਣ ਗਗਨ ਜਬ ਤਬਹੇ ਨਾ ਹੋਤੋ, ਤ੍ਰੈਬਣ ਜੋਤ ਆਪੇ ਨਿਰੰਕਾਰ। ਵਰਨ ਭੇਖ ਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ, ਸਾਚ ਬਿਨਾ ਸੂਚਾ ਕੋ ਨਾਈ, ਨਾਨਕ ਕਥ ਕਹਾਣੀ। ਕਿਤ ਕਿਤ ਬਿਦ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ, ਹੋਮੇ ਬਿਦ ਜਗ ਉਪਜੇ ਪੁਰਖਾ, ਨਾਮ ਵਿਸਰੀਏ ਦੁੱਖ ਪਾਈ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੇ, ਹੋਮੇ ਸ਼ਬਦ ਜਲਾਏ, ਤਨਮਨ ਨਿਰਮਲ ਨਿਰਮਲ ਬਾਣੀ, ਸਾਚੇ ਰਹੇ ਸਮਾਏ। ਨਾਮੇ ਨਾਮ ਰਹੇ ਬੈਰਾਗੀ, ਸਾਚ ਰੱਖਿਆ ਔਰ ਧਾਰੇ, ਨਾਨਕ ਬਿਨ ਨਾਮੇ ਜੋ ਕਦੇ ਨਾ ਹੋਵੇ, ਦੇਖੋ ਹਿਰਦੇ ਵਿਚਾਰੇ। ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ, ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ, ਗੁਰਮੁਖ ਮਨ ਭੀਜੇ ਬਿਰਲਾ ਬੂਝੇ ਕੋਏ, ਗੁਰਮੁਖ ਨਿਜ ਘਰ ਬਾਦਸ਼ਾਹ ਹੋਏ, ਗੁਰਮੁਖ ਜੋਗੀ ਜੁਗਤ ਪਛਾਣੇ, ਗੁਰਮੁਖ ਨਾਨਕ ਏਕੋ ਜਾਣੇ। ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ, ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ, ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਵਾਰ, ਨਾਨਕ ਬਿਨ ਗੁਰ ਮੂਆ ਜਨਮ ਹਾਰ। ਗੁਰਮੁਖ ਮਨ ਜੀਤਾ ਹੋਮੇ ਮਾਰ, ਗੁਰਮੁਖ ਸਾਚ ਰੱਖਿਆ ਔਰ ਧਾਰ, ਗੁਰਮੁਖ ਜਗ ਜੀਤਾ ਜਮਕਾਲ ਮਾਰ ਵਿਧਾਰ, ਗੁਰਮੁਖ ਦਰਗਹਿ ਨਾ ਆਵੇ ਹਾਰ। ਗੁਰਮੁਖ ਮੇਲ ਮਿਲਾਏ ਸੋ ਜਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ। ਸ਼ਬਦੇ ਕਾ ਨਵੇੜਾ ਸੁਣ ਤੂੰ ਔਦੂ, ਬਿਨ ਨਾਮੇ ਜੋਗ ਨਾ ਹੋਈ, ਨਾਮੇ ਰਾਤੇ ਆਂਦਨ ਮਾਤੇ, ਨਾਮੇ ਤੇ ਸੁੱਖ ਹੋਈ, ਨਾਵੇਂ ਹੀ ਤੇ ਸਭ ਪ੍ਰਗਟ ਹੋਵੇ, ਨਾਵੇਂ ਸੋਝੀ ਪਾਈ, ਬਿਨ ਨਾਵੇਂ ਪੇਖ ਕਰੇ ਬਹੁ ਤੇਰੇ, ਸਾਚੇ ਆਪ ਖੁਆਈ। ਸਤਿਗੁਰ ਤੇ ਨਾਮ ਪਾਈਏ ਔਦੂ, ਜੋਗ ਜੋਗ ਤਾਂ ਹੋਈ, ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੇਂ ਮੁਕਤ ਨਾ ਹੋਈ। ਤੇਰੀ ਗਤ ਮੈਂ ਤੂੰ ਏ ਜਾਣੇ, ਕਿਆ ਕੋ ਆਖ ਵਖਾਣੇ, ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੇ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੇ ਫੁਰਮਾਣੇ, ਮਾਂਗੇ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਣੇ। ਅਵਨਾਸੀ ਭਰਾਓ ਖੇਰ ਲਚਾਇਆ, ਗੁਰਮੁਖ ਸੋਝੀ ਹੋਈ, ਨਾਨਕ ਸਭ ਜੋਗ ਆਪੇ ਵਰਤੇ, ਦੂਜਾ ਅਵਰ ਨਾ ਕੋਈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਕੀ ਵਾਰ ਮਹੱਲਾ ਤੀਜਾ, ਜੋਧੇ ਵੀਰੇ ਪੂਰਬਣੀ ਕੀ ਧੁਨੀ, ਸਲੋਕ ਮਹੱਲਾ ਤੀਜਾ। ਸਤਿਗੁਰ ਸਹਿਜੇ ਦਾ ਖੇਤ ਹੈ, ਜਿਸ ਨੂੰ ਲਾਏ ਪਾਓ, ਨਾਉ ਬੀਜੇ ਨਾਉ ਉਗਵੇ, ਨਾਮੇ ਰਹੇ ਸਮਾਏ। ਹੋਮੇ ਇਹੋ ਬੀਜ ਹੈ, ਸਹਿਸਾ ਗਿਆ ਬਿਲਾਏ, ਨਾ ਕੁਛ ਬੀਜੇ ਨਾ ਉਗਵੇ, ਜੋ ਬਖਸ਼ੇ ਸੋ ਖਾਏ। ਅੰਬੇ ਸੇਤੀ ਅੰਬਰ ਲਿਆ, ਬੋੜ ਨਾਨਕ ਸਿਆ ਜਾਏ, ਨਾਨਕ ਗੁਰਮੁਖ ਚਲਤ ਹੈ ਬੇਕੋ ਲੋਕਾਂ ਆਏ। ਲੋਕੇ ਵੇਖੇ ਬਪੜਾ, ਜਿਸ ਨੂੰ ਸੋਝੀ ਨਾਹੀ, ਜਿਸ ਵਿਖਾਲੇ ਸੋ ਵੇਖੇ, ਜਿਸ ਵਸਿਆ ਮਨ ਮਾਹੀ। ਮਹਲਾ ਤੀਜਾ।
मन मुख दुख का खेत है, दुख बीजे दुख खाए। दुख विच जम्मे दुख मरे, होमे करत बिहाए। आवन जान ना सूझई, अंधा अंध कमाए। जो देवे तिसे ना जानई, दिते को लपटाए। नानक पूर्व लिखिया कमावना, अवर ना करना जाए। महला तीजा। सतगुर मिलिए सदा सुख जैसनो, आपे मेले सोए सुखे एहो विवेक है, अंतर निर्मल होए। अज्ञान का भरम कटिए ज्ञान प्राप्त होए, नानके को नदरी आया जै देखा तह सोए पौड़ी। सच्चे तख्त रसाया बैसन को जाई, सब को छापे आप है गुर शब्द सुनाई। आपे कुदरत साजियन कर महल सराई, चंद सूरज दोए चांदने पूरी बणत बनाई। आपे वेखे सुने आप गौर शब्द ते आई, वाह वाह सच्चे पातशाह तू सच्ची नाई। रहाओ श्लोक। कबीर मेहंदी करके घाल लिया, आप पिसाए पिसाए, तैसा बात ना पुछिया, कबहू ना लाई पाए। महला तीजा। नानक मेहंदी रख के करके रखिया, सो सह नदर करे, आपे पीसे आपे कसे, आपे ही लाए लए। ए परम प्याला खसम का, जे भावे तै दे पौड़ी। बेकी श्रेष्ठ उपायन सब हुक्म आवे, जाए समाही आपे बेख बख्शदा, दूजा को नाही ज्यों भावे, तो रख तो गुर शब्द बुझाई। सबना तेरा जोर है, ज्यों भावे तिवे चलाई। तुद जेवड़ मैं नाही को कस आख सुनाई। श्लोक महला तीजा। भरम भलाई सब जग फिरी, फावी होई भाल, सो सह शांत ना देवे क्या चले तस नाल। गुर प्रसादी हर त्याजे, अंतर रखिए और धार, नानक घर बैठिया, नानक घर बैठिया, सो पाया जा कृपा कीती करतार। महला तीजा। धंधा तावत दिन गया, रैन गुआई सोए, कूड़ बोल बिख खाया, मन मुख चलिया रोए। सर उपर जम डंड है, दूजे पाए पत खोए, हर नाम कदे ना चेत्यो, फिर आवन जाना होए। गुर प्रसादी हर मन बसे, जम डंड ना लागे कोए। नानक सहजे मिल रहे, कर्म प्राप्त होए पौड़ी। एक अपनी सैफती लाइन दे सतगुर मत्ती, एक नानू नौ बख्शन आस्तर हर सत्ती। पौन पानी बिसंतरो हुक्म करे भगती, इन्हां नू पो अगला पूरी बणत बणती। सब एको हुक्म वरतदा मनिए सुख पाई, सब एको हुक्म वरतदा मनिए सुख पाई। श्लोक। कबीर कसौटी राम की, झूठा टिके ना कोई, राम कसौटी से सह जो मर्जीवा होए। महला तीजा। क्यों कर ए मन मारिए, क्यों कर मृतक होए, कहया शब्द ना माने ई, कहया शब्द ना माने ई, होमे छड़े ना कोए। गुर प्रसादी होमे छुट्टे, जीवन मोक्षो होए, नानक जैसनो बख्शे, तैस मिले तैस बिघन ना लागे कोए। महला तीजा। जीवत मरना सब को, जीवत मरना सब को, कहे जीवन मुक्त क्यों होए। पैके संजम जे करे, दारू भाव लए, अंधन गुण गावे, सुख सहजे बिख पाप जल नाम तरे। नानक गुरमुख पाइजे, जा को नदर करे पौड़ी। दूजा भाव रचायन त्रै गुण बरतारा, ब्रह्मा विष्ण महेश उपायन, हुक्म कमावन कारा। पंडित पढ़दे जोत की ना बूझे बीचारा, सबको तेरा खेल है सच सरजनहारा। जस पावे तिस बख्त ले, सच शब्द समाई। श्लोक महला तीजा। मन का झूठा झूठ कमावे, माया नू फिरे तपा सतावे। भरमे पूला सब तीर्थ गहे, भरमे पूला सब तीर्थ गहे, ओ तपा कैसे परम गत लहे। गुर प्रसादी को सच कमावे, नानक सो तपा मुख अंतर पावे। महला तीजा। सो तपा जे ए तप घाले, सतगुर नू मिले शब्द समाले। सतगुर की सेवा ए तप परवान, नानक सो तपा दरगह पावे मान पौड़ी।
रात दिना सो पायन संसार की बर्तन गुरमती घट चांदना अनेर बनासन हुक्मे ही सब साजन रबिया सब बाण त्रैण सब कुछ आपे आप है गुरमुख सदा हर पैण शब्दे ही सोजी पई सचे आप बुझाई। श्लोक महला तीजा अभ्यागत ए न आखियन जिनके चित में भरम तिस दे दिते नानका तेहो जेहा धर्म अभे निरंजन पदम पा ताका भूखा होए तिसका भोजन नानका बिरला पाए कोए। महला तीजा अभ्यागत ए न आखियन जे पर घर भोजन करेन उधरे कारण अपने बहले पेख करेन अभ्यागत से ही नानका जे आत्म गौण करेन पा लैन सौ अपना निज घर रहन करेन पौड़ी अंबर तरत बिछोड़ियन वै सचा असराओ कर दर सबो सच है जस वै सचा नाओ सब सचा हुक्म वरतदा गुरमुख सच समाओ सचा आप तख्त सचा वै सचा करे न्याओ सब सचो सच वरतदा गुरमुख लख लखाई। श्लोक महला तीजा रह नायर माहे अनंत है कूड़ी आवे जाए भाणे चलने अपने बहुती लहे सजाए रणायर में सब कुछ करमी पले पाए नानक नौ नद पाइये जे चले तिसे रजाए। महला तीजा सहजे सतगुर ना सेव्यो बिच होम में जन्म विनाश रसना हर ना चख्यो कमल ना होयो प्रगास बैख खादी मन मुख मुआ माया मोह विनाश एक सहर के नाम बैण त्रैग जीवन त्रैगवास जा आपे नदर करे प्रभ सच्चा ता होवे दासन दास ता आनदन सेवा करे सतगुरु की कबहू ना छोड़े पास ज्यों जल में कमल लप तो बाते त्यों बिचे गैर उदास जा नानक करे कराया सबको ज्यों पावे तैव हर गुण तास पौड़ी शक्ति जोग वार जा आपे गंत कीनी आपे सर सब साजन आप मत दीनी सिमर सास साजन पाप पुन गणत गणिनी जस बजाय सो बोसी सच्चे शब्द पतिनी सब आपे आप वरता आपे बख्श मलाई। श्लोक महला तीजा एहो तन सबो रत है रत बैन तन ना होए जे सह रते अपने तैन तन लोभ रत ना होए पै पैये तन खीण होए लोभ रत बिचों जाए जो बसंतर धात सुध होए त्यों हर का पौ दुरमत मैल गवाए नानक ते जन सोने जो रते हर रंग लाए। महला तीजा राम कली राम मन बसया ता बनया शिगार गुर के शब्द कमल बिकसया ता सौंपया भगत भगत भंडार भरम गया ता जागया चूका अग्ञान अंधार तिसनो रूप अत अगला जैस हर नाल प्यार सदा रवे पैर अपना शोभा बंती नार मन मुख शिगार ना जाननी जासन जन्म सब हार मन मुख शिगार ना जाननी जासन जन्म सब हार बिन हर भगती शिगार करे नित जम्मे होए खुआर सह सारे बै शोभ ना पाए नी अगे जे करे सो जाने करतार नानक सच्चा एक है दो बिच है संसार चंगे मंदे आप लायन जो कन जे आप कराए करतार। महला तीजा बिन सतगुर सेवे शांत ना आवई दूजी ना ही जाए जे बो तेरा लोचिए बिन कर्मा पाया ना जाए अंतर लोभ बेकार है दूजे पाए खुआए तन जम्मन बाल ना चोके होमे बेच दुख पाए जिनी सतगुर स्यों चित लाया सो खाली कोई ना है तन जम की तलब ना होवे ना होए दुख सहाए नानक गौर गुरमुख उभरे सच्चे शब्द समाहे पौड़ी आप लपत सदा रहे होर तंदे सब तावे आप नैचल अचल है होर आवे जावे सदा सदा हर त्याजे गुरमुख सुख पावे निज घर बासा पाजे सर सिफत समावे सच्चा गैर गंभीर है गुर शब्द बुझाई। श्लोक महला तीजा सच्चा नाम त्याए तू सबो वरते सच नानक हुक्मे जो बुझे सो फल पाए सच कथनी बदनी करता फिरे हुक्म ना बुझे सच
ਨਾਨਕ ਹਾਰ ਕਾ ਭਾਣਾ ਮੰਨੇ ਸੋ ਭਗਤ ਹੋਏ ਬਿਨ ਮੰਨੇ ਕੱਚ ਨਿਕੱਚ। ਮਹਲਾ ਤੀਜਾ, ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ, ਉਹ ਥਾਉ ਕਥਾਉ ਨਾ ਜਾਣਨੀ ਉਹਨ ਅੰਦਰ ਲੋਭ ਵਿਕਾਰ, ਉਹ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ ਉਹਨਾਂ ਮਾਰੇ ਜਮ ਜਿੰਦਾਰ, ਅੱਗੇ ਦਰਗਾਹ ਲੇਖਾ ਮੰਗੀਏ ਮਾਰ ਖੁਆਰ ਕੀਚੇ ਕੂੜ ਆਰ, ਇਹ ਕੂੜੇ ਕੀ ਮਲ ਕਿਉਂ ਉਤਰੇ ਕੋਈ ਕੱਢੋ ਇਹੋ ਵਿਚਾਰ, ਸਤਿਗੁਰ ਮਿਲੇ ਤਾਂ ਨਾਮ ਦੜਾਏ ਸਭ ਕਿਲਬਹਿ ਕੱਟਣਹਾਰ, ਨਾਮ ਜਪੇ ਨਾਮੋ ਅਰਾਧੇ ਤਿਸ ਜਨ ਕੋ ਕਰੋ ਸਭ ਨਮਸਕਾਰ, ਮਲ ਕੂੜੀ ਨਾਮ ਉਤਾਰੇ ਨਾ ਜਪ ਨਾਮ ਹੋਇਆ ਸਚਿਆਰ, ਜੈ ਨਾਨਕ ਜਿਸ ਦੇ ਚਲਤ ਹੈ ਸੋ ਜੀਵਨ ਦੇ ਜੀਵੋ ਦੇਵਨ ਹਾਰ ਪੌੜੀ, ਤੁਧ ਜੇਵਰ ਦਾਤਾ ਨਾ ਕਿਸ ਆਖ ਸੁਣਾਈਏ, ਗੁਰਪ੍ਰਸਾਦੀ ਪਾਏ ਜਿੱਥੋਂ ਹੋਮੇ ਜਾਈਏ, ਰਸ ਕਾ ਸਾਦਾ ਬਾਹਰਾ ਸੱਚੀ ਬੜੇ ਆਈਏ, ਜਿਸ ਨੂੰ ਬਖਸ਼ੇ ਤੇ ਦੇ ਆਪ ਲੈ ਮਿਲਾਈਏ, ਘੱਟ ਅੰਦਰ ਅੰਮ੍ਰਿਤ ਰੱਖਿਓ ਗੁਰਮੁਖ ਕਿਸੇ ਪਿਆਈ। ਸ਼ਲੋਕ ਮਹਲਾ ਤੀਜਾ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੇ ਸੋ ਮੰਨ ਲੈਣ ਸਹੀ ਕਰਮ ਕਰੇਨ, ਜਾਏ ਪੁੱਛੋ ਸਿਮਰ ਸਿਆਸਤ ਬਿਆਸ ਸੁਖ ਨਾਰਦ, ਬਚਨ ਸਭ ਸ੍ਰੇਸ਼ਟ ਕਰੇਨ, ਸੱਚੇ ਲਾਏ ਸੱਚ ਲੱਗੇ ਸਦਾ ਸੱਚ ਸਮਾ ਲੈਨ, ਨਾਨਕ ਆਏ ਸੇ ਪ੍ਰਵਾਨ ਪਏ ਜੇ ਸਗਲੇ ਕੁੱਲ ਤੁਰੇਨ। ਮਹਲਾ ਤੀਜਾ, ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਨ, ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ, ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੁੱਬੇਨ, ਨਾਨਕ ਜੈ ਤੋ ਲਾਏ ਤਿਤ ਲੱਗੇ ਉਹ ਬੁੱਪੜੇ ਕਿਆ ਕਰੇਨ ਪੌੜੀ, ਸਭ ਨਦਰੀ ਅੰਦਰ ਰੱਖਦਾ ਜੇਤੀ ਸਹਿ ਸਭ ਕੀਤੀ ਹੈ, ਕੂੜ ਕੁਸਤ ਲਾਏ ਨ ਮਨਮੁਖ ਬਗੂਤੀ, ਗੁਰਮੁਖ ਸਦਾ ਧਿਆਈਏ ਅੰਤਰ ਹਰ ਪ੍ਰੀਤੀ, ਜਿਨ ਕੋ ਪੋਤੇ ਪੁੰਨ ਹੈ ਤਿਨ ਬਾਤ ਸਪੀਤੀ, ਨਾਨਕ ਨਾਮ ਧਿਆਈਏ ਸਤ ਸਿਫਤ ਸੁਣਾਈ। ਸ਼ਲੋਕ ਮਹਲਾ ਪਹਿਲਾ, ਸਤੀ ਪਾਪ ਕਰ ਸਤ ਕਮਾਵੇ, ਗੁਰ ਦੀਖਿਆ ਕਰ ਦੇਵਣ ਦੇਵਣ ਜਾਵੇ, ਇਸਤਰੀ ਪੁਰਖੇ ਖੱਟੀਏ ਭਾਉ ਭਾਵੇ ਆਵੇ ਭਾਵੇ ਜਾਓ, ਸਾਸਤ ਵੇਦ ਨਾ ਮਾਨੇ ਕੋਏ ਆਪੋ ਆਪੇ ਪੂਜਾ ਹੋਏ, ਕਾਜੀ ਹੋ ਕੇ ਬਹਿ ਨਿਆਏ ਫੇਰੇ ਤਸਵੀ ਕਰ ਖੁਦਾਏ, ਵੱਡੀ ਲੈ ਕੇ ਹੱਕ ਗੁਆਏ ਜੇ ਕੋ ਪੁੱਛੇ ਤਾਂ ਪੜ ਸੁਣਾਏ, ਤੁਰਕ ਮੰਤਰ ਕਰ ਰਿਦੇ ਸਮਾਏ, ਲੋਕ ਮਹਾਵੇ ਚਾੜੀ ਲਾਏ, ਚੌਂਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ, ਜੋਗੀ ਗਰਹੀ ਜਟਾ ਬਭੂਤ ਆਗੇ ਪਾਛੇ ਰੋਵੇ ਪੂਤ, ਜੋਗ ਨਾ ਪਾਇਆ ਜੋਗਤ ਗਵਾਈ ਕਿਤ ਕਾਰਨ ਸਿਰ ਸ਼ਾਹੀ ਪਾਈ, ਨਾਨਕ ਕੱਲ ਕਾ ਇਹੋ ਪ੍ਰਮਾਣ ਆਪੇ ਆਖਣ ਆਪੇ ਜਾਣ। ਮਹੱਲਾ ਪਹਿਲਾ, ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ, ਸੂਤ ਪਾਏ ਕਰੇ ਬੁਰਿਆਈ ਨਾਤਾ ਤੋਤਾ ਥਾਏ ਨਾ ਪਾਈ, ਮੁਸਲਮਾਨ ਕਰੇ ਬੜਿਆਈ ਬਿਨ ਗੁਰ ਪੀਰੇ ਕੋ ਥਾਏ ਨਾ ਪਾਈ, ਰਾਹ ਦਸਾਏ ਉੱਥੇ ਕੋ ਜਾਈ ਕਰਨੀ ਬਾਝੋਂ ਪੈਸਤ ਨਾ ਪਾਈ, ਜੋਗੀ ਕੇ ਘਰ ਜੁਗਤ ਦਸਾਈ, ਤਿਤ ਕਾਰਨ ਕੰਨ ਮੁੰਦਰਾਂ ਪਾਈ ਮੁੰਦਰਾਂ ਪਾਏ ਫਿਰੇ ਸੰਸਾਰ, ਜਿੱਥੇ ਕਿੱਥੇ ਸਿਰਜਣ ਹਾਰ, ਜੇਤੇ ਜੀ ਤੇਤੇ ਬਟਾਊ ਚੀਰੀ ਆਈ ਟੈਲ ਨਾ ਕਾਊ, ਇੱਥੇ ਜਾਣੇ ਸੋ ਜਾਏ ਸਜਾਣੇ ਹੋਰ ਫੱਕੜ ਹਿੰਦੂ ਮੁਸਲਮਾਨੇ, ਸਭਨਾ ਕਾਰ ਦਰ ਲੇਖਾ ਹੋਈ ਕਰਨੀ ਬਾਜੋਂ ਤਰੇ ਨਾ ਕੋਈ, ਸੱਚੋ ਸੱਚ ਬਖਾਣੇ ਕੋਈ ਨਾਨਕ ਅੱਗੇ ਪੁੱਛ ਨਾ ਹੋਈ ਪੌੜੀ, ਹਰ ਕਾ ਮੰਦਰ ਆਖੀਏ ਕਾਇਆ ਕੋਟ ਗੜ ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ, ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਹਾ ਨਾਮ ਦੜ, ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ, ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ। ਸ਼ਲੋਕ ਮਹਲਾ ਪਹਿਲਾ, ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੇ, ਨਾ ਸਤ ਮੂੜ ਮੁੜਾਈ ਕੇਸੀ, ਨਾ ਸਤ ਪੜਿਆ ਦੇਸ ਫਿਰੇ, ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤੁਸ਼ਾਵੇ ਦੁੱਖ ਸਹੇ, ਨਾ ਸਤ ਹਸਤੀ ਬੱਧੇ ਸਗਲ, ਨਾ ਸਤ ਗਾਈ ਘਾ ਚਰੇ, ਜਿਸ ਹੱਥ ਸਿਤ ਦੇਵੇ ਜੇ ਕੋਈ, ਜਿਸ ਨੂੰ ਦੇਹ ਤਿਸ ਆਏ ਮਿਲੇ, ਨਾਨਕ ਤਾਂ ਕੋ ਮਿਲੇ ਵਡਾਈ, ਜਿਸ ਘੱਟ ਪੀਤਰ ਸ਼ਬਦ ਰਵੇ, ਸਭ ਘੱਟ ਮੇਰੇ ਹੋ ਸਭਨਾ
ਸਭ ਘੱਟ ਮੇਰੇ ਹੋ ਸਭਨਾ ਅੰਦਰ, ਜਿਸੇ ਖੁਆਈ ਤਿਸ ਤਿਸ ਕੌਣ ਕਹੇ, ਜਿਸੇ ਦਿਖਾਲਾ ਬਾਟੜੀ ਤਿਸੇ ਭੁਲਾਵੇ ਕੌਣ, ਜਿਸੇ ਭੁਲਾਈ ਪੰਧ ਸਹਿਰ ਤਿਸੇ ਦਿਖਾਵੇ ਕੌਣ। ਮਹੱਲਾ ਪਹਿਲਾ। ਸੋ ਗਿਰਹੀ ਸੋ ਜੋ ਨਿਰਗਹਿ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਬੋਲੇ ਈਸ਼ਰ ਸਤ ਸਰੂਪ, ਧਰਮ ਤੰਤ ਮੇ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਔ ਧੂਤੀ ਜੋ ਧੂਪੇ ਆਪ, ਭਿਖਿਆ ਭੋਜਨ ਕਰੇ ਸੰਤਾਪ, ਔ ਅਠਪਟਨ ਮੈਂ ਭੀਖਿਆ ਕਰੇ, ਸੋ ਧੂਤੀ ਸਹਿ ਪੁਰ ਚੜੇ। ਬੋਲੇ ਗੋਰਖ ਸਤ ਸਰੂਪ, ਪਰਮ ਤੰਤ ਮੇ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਧ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ ਪਾਏ ਗੰਢ, ਤੈਸ ਉਦਾਸੀ ਕਾ ਪੜੇ ਨਾ ਕੰਧ। ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮੇ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਪਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਸੁਪਨੇ ਬਿੰਦ ਨਾ ਦੇਈ ਝੜਨਾ, ਤਿਸ ਪਖੰਡੀ ਜਰਾ ਨਾ ਮਰਨਾ। ਬੋਲੇ ਚਰਪੜ ਸਤ ਸਰੂਪ, ਪਰਮ ਤੰਤ ਮੇ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮੇ ਰੋਪੇ ਥੰਮ, ਇਹ ਨਸੰਤ ਰਹੇ ਧਿਆਨ, ਤੇ ਬੈਰਾਗੀ ਸਤ ਸਮਾਨ। ਬੋਲੇ ਪਾਰਥਰ ਸਤ ਸਰੂਪ, ਪਰਮ ਤੰਤ ਮੇ ਰੇਖ ਨਾ ਰੂਪ। ਮਹੱਲਾ ਪਹਿਲਾ। ਕਿਉਂ ਮਰੇ ਮੰਦਾ, ਕਿਉਂ ਜੀਵੇ ਜੁਗਤ, ਕੰਨ ਪੜਾਏ ਕਿਆ ਖਾਜੇ ਭੁਗਤ, ਆਸਤ ਨਾਸ ਦੇਖੋ ਨਾਉ, ਕਵਣ ਸੋ ਅੱਖਣ ਜਿਤ ਰਹੇ ਹਿਆਉ, ਧੂਪ ਛਾਪ ਜੇ ਸਮਕਰ ਸਹੇ, ਤਾਂ ਨਾਨਕ ਆਖੇ ਗੁਰ ਕੋ ਕਹੇ, ਸ਼ਿਵ ਵਰਤਾਏ ਵਰਤੇ ਪੂਤ, ਨਾ ਸੰਸਾਰੀ ਨਾ ਔ ਧੂਤ, ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ ਪੌੜੀ, ਔਰ ਮੰਦਰ ਸੋਈ ਆਖੀਏ ਜਿੱਥੋਂ ਹੋ ਹਰ ਜਾਤਾ, ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ, ਬਾਹਰ ਮੂਲ ਨਾ ਖੋਜੀਏ ਕਰ ਮਾਹੇ ਵਿਦਾਤਾ, ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਦਿਨੀ ਜਨਮ ਗਵਾਤਾ, ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ, ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ। ਸਲੋਕ ਮਹੱਲਾ ਤੀਜਾ। ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਮੂਰਖ ਕੇ ਕਿਆ ਲੱਛਣ ਹੈ, ਕਿਆ ਮੂਰਖ ਕਾ ਕਰਨਾ, ਮੂਰਖ ਉਹ ਜੋ ਮੁਗਧ ਹੈ ਹੰਕਾਰੇ ਮਾਰਨਾ, ਏਤ ਕਮਾਣੇ ਸਦਾ ਦੁੱਖ, ਦੁੱਖ ਹੀ ਮੈਂ ਰਹਿਣਾ, ਅਤ ਪਿਆਰਾ ਪਵੇ ਖੂਹ, ਕਹਿ ਸੰਜਮ ਕਰਨਾ, ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਾਪ ਤੋਂ ਰਹਿਣਾ, ਹਰ ਨਾਮ ਜਪੇ ਆਪ ਉਧਰੇ, ਉਸ ਪਿੱਛੇ ਡੁੱਬਦੇ ਵੀ ਤਰਨਾ, ਨਾਨਕ ਜੋ ਤਿਸ ਭਾਵੇ ਸੋ ਕਰੇ, ਜੋ ਦੇ ਸੋ ਸਹਿਣਾ। ਮਹੱਲਾ ਪਹਿਲਾ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇ ਸੀ ਆ ਬੈਠਾ ਕੱਢ ਬਹੀ, ਤਲਬਾ ਔਸਨ ਆਕੀਆ ਬਾਕੀ ਜਿਨਾ ਰਹੀ, ਅਜ਼ਰਾਇਲ ਫਰਿਸ਼ਤਾ ਹੋਸੀ ਆਈ ਤਈ, ਆਵਣ ਜਾਣ ਨਾ ਸੁਝਈ ਪੀੜੀ ਗੱਲੀ ਫਹੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ, ਹਰ ਕਾ ਸਭ ਸਰੀਰ ਹੈ ਹਰ ਰੱਬ ਰਵਿਆ ਸਭ ਆਪੇ, ਹਰ ਕੀ ਕੀਮਤ ਨਾ ਪਵੇ ਕੁਛ ਕਹਿਣ ਨਾ ਜਾਪੇ, ਗੁਰਪ੍ਰਸਾਦੀ ਸਾ ਲਾਈਏ ਹਰ ਭਗਤੀ ਰਾਪੇ, ਸਭ ਮਨ ਤਨ ਹਰਿਆ ਹੋਆ ਹੰਕਾਰ ਗਵਾਪੇ, ਸਭ ਕੁਛ ਹਰ ਕਾ ਖੇਲ ਹੈ ਗੁਰਮੁਖ ਕਿਸੇ ਬੁਝਾਈ। ਸਲੋਕ ਮਹੱਲਾ ਪਹਿਲਾ। ਸੁਰਹੰਸਰ ਦੇ ਦਾਨ ਦੇ ਇੰਦਰ ਰੋਆਇਆ, ਪਰਮ ਰਾਮ ਰੋਵੇ ਘਰ ਆਇਆ, ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਭਇਆ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ, ਰੋਵੇ ਦਹਿਸ ਲੰਕ ਗਵਾਏ, ਜਨ ਸੀਤਾ ਆਂਦੀ ਡੋਰੂ ਬਾਏ, ਰੋਵੇ ਪਾਂਡਵ ਪੈ ਮਜ਼ੂਰ, ਜਨ ਕੇ ਸੁਆਮੀ ਰਹਿਤ ਹਜ਼ੂਰ, ਰੋਵੇ ਜਨ ਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਪਿਆ, ਰੋਵੇ ਸ਼ੇਖ ਮਸਾਇਕ ਪੀਰ, ਅੰਤਕਾਲ ਮਤ ਲਾਗੇ ਭੀੜ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਰੋਵੇ ਕਿਰਪਨ ਸਾਂਚੇ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ
ना ही पतार, नानक दुखिया सब संसार, नानक दुखिया सब संसार। मन्ने नाव सोई जन जाए, और ही कर्म ना लेखे लाए। महला दूजा, जप तप सब कुछ मनिए, अवर कारा सब बाद, नानक मन्या मनिए बुझिए गुर प्रसाद पौड़ी। काया हंस तुर मेल करते लिख पाया, सब में गुप वर्तदा गुरमुख प्रगटाया। गुण गावे गुण उचरे गुण माहे समाया, सच्ची बाणी सच है सच मेल मिलाया। सब कुछ आपे आप है आपे दे बड़े आई। श्लोक महला दूजा, नानक अंधा होए कै रत्ना परखन जाए, रत्ना सार ना जाने आवे आप लखाए। महला दूजा, रत्ना केरी गुथली रत्नी खोली आए, बखर तै बनजारिया दोहां रही समाए। जैन गुण पले नानका मानक वाहे, से रत्ना रत्ना सार ना जाननी अंधे बाते लोई पौड़ी। नौ दरवाजे काया कोट है, दसवें गुप्त रखीजे। बजर कपाट ना खुलनी गुर शब्द खुलीजे, अनहत बाजे तो नपजे गुर शब्द सुनीजे। तित कर अंतर चानना कर भगत मिलीजे, सब में एक वर्तदा जैन आपे रचन रचाई। श्लोक महला दूजा, अंधे कह राह दसीए, अंधा होए सो जाए, होए सजाखा नानका सो क्यों उजड़ पाए। अंधे ए ना आखियन जैन मुख लोयन नाहे, अंधे से नानका खसमो खुथे जाहे। महला दूजा, साब अंधा जो किया करे सुजाखा होए, जेहा जाने तेहो बरते जे सो आखे कोए। जिथे सो बस्त ना जापे आपे बरत ओ जान, नानक गाह क्यों लै सके ना बस्त पछाण। महला दूजा, सो क्यों अंधा आखिए जे हुक्मो अंधा होए, नानक हुक्म ना बुझाई अंधा कहिए सोए पौड़ी। काया अंदर गढ़ कोट है, शब्द संतर देसा, आपे ताड़ी लाए न सब में प्रवेशा। आपे सह साजन आप गुप्त रखेसा, गुर सेवा ते जानिया सच प्रगटी ऐसा। सब को सचो सच है गुर सोझी पाई। श्लोक महला पहला, सावन रात हाड़ दे काम क्रोध दोए खेत, लब बत्तर द्रोग बियो हाली राह कहेत। हल विचार बिकार मन मन हुक्मी खट्टे खाए, नानक लेखा मंगिए ओत जनेंदा जाए। महला पहला, पौ पोए पवित पानी सत संतोख बलेद, हल हलेमी हा।